ਪੌੜੀ ਤੁਰੇ ਪ੍ਰਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫੁਰਮਾਏ ਸਿਖਾਇਆ ਵਿਕ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ ਜਿੱਥੇ ਜਾਏ।

ਸਤਿਗੁਰੂ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ।

ਜੰਮੀਐ ਪਹਿਣ ਨਿਮੀਐ ਪਹਿਣ ਮੰਗਣ ਵਿਆਹੋ ਪੰਡੋ ਹੋਵੈ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਭਾਲੀਐ ਪੰਡ ਹੋਵੈ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੜੀ ਸਕੋ।

ਬੋੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਹੀ ਐਤ ਜਗ ਤਾਂ ਕਾਇਤਗਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ।

ਪੌੜੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ ਮੰਦਾ ਮੂਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਏ ਜਿਉ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛਲਾਹੇ ਉੱਪਰ ਘਾਲੀਏ ਕਿਛਲਾਹੇ ਉੱਪਰ ਘਾਲੀਏ।

ਬੌੜੀ ਚੱਕਰ ਲੱਗਿਆ ਚੱਕਰੀ ਜੇ ਚੱਲੇ ਖਸਮੈ ਪਾਏ ਹੁਰਮਤ ਇਸਨੂੰ ਉਗਲੀ ਉਹ ਵਜਹ ਭੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜਹ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ।

ਹੁਣੇ ਤੁਸੀਂ ਸੁਣਿਆ ਅੱਜ ਦਾ ਗਿਆਨ ਅੰਮ੍ਰਿਤ। ਅਤੇ ਆਓ ਹੁਣ ਆਪਣੀ ਦਿਨ ਦੀ ਕਰਦੇ ਹਾਂ ਸ਼ੁਰੂਆਤ ਅਤੇ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਜਿਸ ਮਨ ਵਿੱਚ ਰੱਬ ਦਾ ਨਾਮ ਵੱਸ ਜਾਵੇ ਉੱਥੇ ਫਿਕਰਾਂ ਦਾ ਸ਼ੋਰ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸੇ ਅਹਿਸਾਸ ਦੇ ਨਾਲ ਅੱਗੇ ਵੱਧਦੇ ਹਾਂ। ਤੁਸੀਂ ਸੁਣ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਸਵੇਰ ਦੀ ਪਹਿਲੀ ਅਰਦਾਸ ਤੇ ਦਿਲੋਂ ਨਿਕਲਿਆ ਸ਼ੁਕਰਾਨਾ ਪੂਰੇ ਦਿਨ ਨੂੰ ਖੂਬਸੂਰਤ ਬਣਾ ਦਿੰਦਾ ਹੈ। ਤੇ ਆਓ ਇਸੇ ਅਹਿਸਾਸ ਦੇ ਨਾਲ ਇਸ ਪ੍ਰੋਗਰਾਮ 'ਚ ਅੱਗੇ ਵਧਦਿਆਂ ਸੁਣਦਿਆਂ ਇੱਕ ਹੋਰ ਭਜਨ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਦੇਖੋ ਤਕੜਾ, ਜਿੱਦਾਂ ਆਪਾਂ ਜ਼ਿਕਰ ਕਰਦੇ ਹੁੰਦੇ ਹਾਂ ਕਿ ਸਮੇਂ ਦੇ ਲਿਹਾਜ਼ ਦੇ ਨਾਲ ਜਦੋਂ ਆਪਾਂ ਵਿਉਂਤਬੰਦੀ ਕਰ ਲੈਂਦੇ ਹਾਂ ਤੇ ਬਹੁਤ ਸਾਰਾ ਟਾਈਮ ਸਾਡਾ ਬਚ ਜਾਂਦਾ, ਬਹੁਤ ਸਾਰਾ ਪੈਸਾ ਸਾਡਾ ਬਚ ਜਾਂਦਾ। ਜੇ ਬੇਟੇਮੇ ਆਪਾਂ ਕੰਮ ਕਰਦੇ ਹਾਂ ਫਿਰ ਉਹ 'ਚ ਬੇਨੇਮੀ ਹੋਣੀ ਹੈ ਤੇ ਫਿਰ ਉਹਦੇ 'ਚ ਕਈ ਤਰ੍ਹਾਂ ਦੀਆਂ ਖੱਜਲ ਖੁਆਰੀਆਂ ਸਾਨੂੰ ਸਭ ਸਾਡੇ ਸਾਹਮਣੇ ਆ ਖੜੀਆਂ
1: ਆ ਜਾਂਦੀਆਂ ਜੀ। ਦੇਖੋ ਨਾਲੇ ਰੁੜੀਆ ਰਾਮ ਜੀ ਕਿ ਸਮੇਂ ਦੇ ਮੁਤਾਬਕ ਬਹੁਤ ਸਾਰੇ ਢੰਗ ਤਰੀਕੇ ਬਦਲ ਜਾਂਦੇ
0: ਬਦਲਦੇ ਹੈ,
1: ਉਹਨਾਂ ਨੂੰ ਵੀ ਅਪਣਾਉਣਾ ਚਾਹੀਦਾ ਆ।
0: ਦੇਖੋ ਬਦਲਾਅ ਤਾਂ ਸੰਧੂ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਕੁਦਰਤ ਦਾ ਨਿਯਮ ਹੈ। ਕਿਸੇ ਵੀ ਪੱਖ 'ਤੇ ਦੇਖੀਏ ਆਪਾਂ, ਨਿਹਰਾ ਪੂਰਾ ਆਪਾਂ ਖੇਤੀਬਾੜੀ 'ਚ ਨਾ ਦੇਖੀਏ, ਹੋਰ ਵੀ ਪੱਖਾਂ 'ਚ ਜ਼ਿੰਦਗੀ ਦੇ ਜਿਹੜੇ ਵਰਤਾਰੇ ਹੈ ਸਭ 'ਚ ਬਦਲਾਅ ਆਏ, ਸਾਡੇ ਰਹਿਣ ਸਹਿਣ ਦੇ ਵਿੱਚ ਬਦਲਾਅ ਆਇਆ, ਸਾਡੇ ਖਾਣ ਪੀਣ ਦੇ ਵਿੱਚ, ਪੜ੍ਹਾਈ ਲਿਖਾਈ, ਹਰ ਚੀਜ਼, ਮਤਲਬ ਸਾਧਨਾਂ ਦੇ ਲਿਹਾਜ਼ ਦੇ ਨਾਲ ਨਵੇਂ ਨਵੇਂ ਸਾਧਨ ਇਜਾਦ ਹੋਏ, ਉਹਦੇ ਨਾਲ ਜ਼ਿੰਦਗੀ ਦਾ ਵਰਤਾਰਾ ਜਿਹੜਾ ਹੈ ਉਹ ਮਤਲਬ ਪੂਰਨ ਰੂਪ ਸੰਪੂਰਨ ਰੂਪ ਦੇ ਵਿੱਚ ਬਦਲਿਆ ਹੈ। ਤੇ ਇਸ ਕਰਕੇ ਜੇ ਅੱਜ ਆਪਾਂ ਖੇਤੀਬਾੜੀ ਨੂੰ ਕਹੀਏ ਵੀ ਹੁਣ ਹਲਿਆਂ ਦੇ ਫਲਿਆਂ ਦੀ ਖੇਤੀ ਵਾਲਾ ਹਿਸਾਬ, ਉਹ ਕੰਮ ਜਿਹੜਾ ਹੈ ਸਮਾਜ ਚੱਲਿਆ
1: ਮੁਮਕਿਨ ਨਹੀਂ ਜੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ।
0: ਹਾਂ,
1: ਇਹਦੇ ਵਾਸਤੇ ਦੇਖੋ ਹੁਣ ਇਹ ਵੀ ਗੱਲ ਹੈ ਰੁੜੀਆ ਰਾਮ ਜੀ ਕਿ ਅਸੀਂ ਜਿੱਦਾਂ ਹੁਣ ਕਣਕ ਝੋਨਾ ਹੀ ਬੀਜ ਰਹੇ ਹਾਂ।

0: ਇਹਦੇ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਨੇ, ਅਤੇ ਖਾਸ ਕਰਕੇ ਜਿਹੜਾ ਆਪਾਂ ਕਹਿੰਦੇ ਹਾਂ ਕਿ ਸਾਨੂੰ ਮਾਹਰ ਕਹਿੰਦੇ ਕਿ ਅਗੇਤਾ ਝੋਨਾ ਨਾ ਲਾਈਏ, ਇਹ ਕਾਨੂੰਨ ਤੌਰ 'ਤੇ ਵੀ ਮਨਾ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ,
0: ਹਾਂਜੀ, ਢੁਕਵੇਂ ਸਮੇਂ 'ਤੇ ਆਪਾਂ ਜਿਹੜੀ ਝੋਨੇ ਦੀ ਪਨੀਰੀ ਪੁੱਟ ਕੇ ਲਾਓ, ਅਤੇ ਉਹਦੇ ਵਿੱਚ ਜੋ ਸਾਨੂੰ ਮਾਹਿਰਾਂ ਨੇ ਤਰੀਕੇ ਦੱਸੇ ਆ ਕਿ ਪਾਣੀ ਅਸੀਂ ਕਿਸ ਤਰੀਕੇ ਨਾਲ ਵਰਤਣਾ, ਕਿਉਂਕਿ ਦੇਖੋ ਪਾਣੀ ਸਾਡੇ ਕੋਲ ਬਹੁਤ ਵੱਡਾ ਇੱਕ ਸੋਮਾ ਹੈ, ਕੁਦਰਤੀ
1: ਹੈ ਸਾਡੇ ਕੋਲ ਮੂਲ ਸੋਮਾ ਪਾਣੀ।
0: ਹਾਂ, ਅਤੇ ਮਾਹਰ ਦੱਸਦੇ ਵੀ ਆਪਣਾ ਤਕਰੀਬਨ ਕੋਈ 3 ਲੱਖ ਲੀਟਰ ਪਾਣੀ ਲੱਗਦਾ ਜੀ,
1: ਲੱਗਦਾ ਜੀ,
0: ਇੱਕ ਕਿਲੋ
1: ਬਹੁਤ
0: ਝੋਨਾ ਪੈਦਾ ਕਰਨ 'ਚ।
1: ਓਹੋ ਹੋ,
0: ਅਤੇ ਸਾਬ ਲਾ ਲਓ,
1: ਬਹੁਤ ਮਹਿੰਗਾ ਸੌਦਾ,
0: ਮਹਿੰਗਾ ਸੌਦਾ ਪੈਂਦਾ,
1: ਮਹਿੰਗਾ ਸੌਦਾ,
0: ਕਿਉਂਕਿ ਚੌਲ ਦੇਖੋ ਆਪਾਂ ਖਾਂਦੇ ਵੀ ਘੱਟ ਹੀ ਹਾਂ, ਅਤੇ ਜਾਂ ਤਾਂ ਬਾਹਰ ਭੇਜਦੇ ਹਾਂ ਜਾਂ ਹੋਰ ਦੂਸਰੇ ਸੂਬਿਆਂ ਵਿੱਚ ਜਾਂਦੇ ਹੈਗੇ ਆ। ਸੋ ਇਸ ਕਰਕੇ ਆਪਾਂ ਇਸ ਤਰੀਕੇ ਦੇ ਜੋ ਢੰਗ ਤਰੀਕੇ ਅਪਣਾਏ ਆ ਕਿ ਅਸੀਂ ਜਿੱਦਾਂ ਹੁਣ ਸਿੱਧੀ ਬਿਜਾਈ ਵੀ ਕਰ ਸਕਦੇ ਹੈਗੇ, ਨਾਲ ਦੇ ਨਾਲ ਆਪਾਂ ਜਿਹੜੀ ਪਨੀਰੀ ਪੁੱਟ ਕੇ ਜਿਹੜੀ ਹੈ ਉਹਦੇ ਲਾਉਣ ਵਾਸਤੇ ਵੀ ਜਿਹੜਾ ਢੰਗ ਤਰੀਕੇ ਅਪਣਾ ਕੇ ਤਾਂ ਕਿ ਪਾਣੀ ਦੀ ਬੱਚਤ ਹੋਵੇ ਜੀ ਆਪਣੇ ਕੋਲ।
1: ਬਿਲਕੁਲ ਜੀ, ਦੇਖੋ ਸੰਧੂ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਦੇਖੋ ਝੋਨੇ ਦੇ ਵਿੱਚ ਤਾਂ ਢੰਗ ਤਰੀਕੇ ਸਾਡੇ ਕੋਲ ਹੈਗੇ ਹੀ ਹੈ ਕਿ ਸਿੱਧੀ ਬਿਜਾਈ ਕਰ ਲੈਂਦੇ ਹਾਂ, ਰਵਾਇਤੀ ਢੰਗ ਸਾਡੇ ਕੋਲ ਹੈਗੇ ਆ ਕਿ ਪਨੀਰੀ ਰਾਹੀਂ ਆਪਾਂ ਕਾਸ਼ਤ ਕਰਦੇ ਹੀ ਹਾਂ, ਜਾਂ ਫਿਰ ਮੈਟ ਟਾਈਪ ਨਰਸਰੀ ਹੈ ਜਿਹਦੇ 'ਚ ਲੇਬਰ ਕਰਕੇ ਸਾਡੇ ਕੋਲ ਖਾਸ ਸਮੱਸਿਆ ਆਉਂਦੀ ਹੈ। ਇਹ ਤੋਂ ਇਲਾਵਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਪਾਣੀ ਸਾਡਾ ਇੱਕ ਮੂਲ ਸੋਮਾ ਹੈ, ਜੇ ਪਾਣੀ ਦੀ ਤਕਲੀਫ ਸਾਡੇ ਸਾਹਮਣੇ ਖੜੀ ਹੈ, ਕੋਈ ਮਤਲਬ ਇਹ ਨਹੀਂ ਅੱਖਾਂ ਬੰਦ ਕਰਨ ਵਾਲੀ ਗੱਲ ਨਹੀਂ, ਸਾਡੇ ਸਾਹਮਣੇ ਖੜੀ ਹੈ ਕਿ ਅੱਜ ਬੋਰਾਂ ਦੀ ਡੂੰਘਾਈ ਕਿੱਥੇ ਪਹੁੰਚ ਗਈ ਹੈ, ਜ਼ਮੀਨ ਦਾ ਪੱਧਰ ਜਾਂ ਜ਼ਮੀਨ ਦੀ ਜਿਹੜੀ ਤਾਕਤ ਹੈ ਉਹ ਕਿੱਥੇ ਚਲੀ ਗਈ ਹੈ। ਸੋ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਪਾਣੀ ਦੇ ਨਾਲ ਜੁੜੀਆਂ, ਅਤੇ ਉਹਦੇ ਲਈ ਨਿਰਾਪੁਰਾ ਇਹੀ ਨਹੀਂ ਵੀ ਆਪਾਂ ਝੋਨੇ ਦਾ ਢੰਗ ਤਰੀਕਾ ਬਦਲ ਲਈਏ, ਸਾਨੂੰ ਜਿਹੜੀਆਂ ਹੋਰ ਫਸਲਾਂ ਹੈ, ਕਿਉਂਕਿ ਨਿਰਾਪੁਰਾ ਸਾਉਣੀ ਦੇ ਵਿੱਚ ਸਿਰਫ ਆਪਾਂ ਇਹੀ ਨਹੀਂ ਵੀ ਝੋਨੇ ਹੀ ਲੈਣਾ, ਹੁਣ ਦੇਖੋ ਬਾਸਮਤੀ ਹੈ
0: ਲੈ ਸਕਦੇ ਹਾਂ,
1: ਜੇ ਆਪਾਂ ਝੋਨੇ ਤੋਂ ਸਿੱਧੇ ਦੂਜੀਆਂ ਫਸਲਾਂ ਵੱਲ ਬਦਲ ਵੱਲ ਨਹੀਂ ਜਾਣਾ ਤੇ ਸਾਡੇ ਕੋਲ ਬਾਸਮਤੀ ਬੜੀ ਇੱਕ ਵਧੀਆ ਫਸਲ ਹੈ,
0: ਤੇ
1: ਮੱਕੀ ਹੈ, ਦੇਖੋ ਮੱਕੀ ਦਾ ਫਸਲ ਦਾ ਜਿਹੜਾ ਹੈ ਉਹ ਬਦਲਾਅ ਬੜਾ ਵਧੀਆ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਿਹੜੀਆਂ ਫਸਲਾਂ ਇਹਦੇ ਬਦਲਾਅ ਦੇ ਵਿੱਚ ਅਸੀਂ ਰਕਬੇ 'ਚ ਲੈ ਕੇ ਆ ਸਕਦੇ ਹਾਂ ਉਹਨਾਂ ਨੂੰ ਅਸੀਂ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਝੋਨੇ ਦਾ ਅਤੇ ਕਣਕ ਦਾ ਖੇਲ ਜਿਹੜਾ ਤੁਸੀਂ ਦੱਸਿਆ ਇਹ ਕੋਈ ਬਹੁਤੀ ਦੇਰ ਦਾ ਖੇਲ ਹੁਣ ਹੈ ਨਹੀਂ ਹੈਗਾ।
0: ਬਹੁਤ ਸਾਰੇ ਕਿਸਾਨ ਵੀ ਇਹਦੇ ਕੀ ਕਰਦੇ ਆ ਵੀ ਢਾਂਚਾ ਜਾਂ ਸਣ ਵਗੈਰਾ ਬੀਜ ਲੈਂਦੇ ਆ ਹਰੀ ਖਾਦ ਦੇ ਤੌਰ 'ਤੇ, ਉਹ ਵੀ ਜ਼ਮੀਨ 'ਚ ਵਾਹੀ ਜਾ ਸਕਦੀ ਹੈ,
1: ਜਾਈ ਸਕਦੀ,
0: ਇਹਦੇ ਨਾਲ ਜਿਹੜੀ ਜ਼ਮੀਨ ਦੀ ਜਿਹੜੀ ਭੌਤਿਕ ਅਵਸਥਾ ਹੈ ਨਾ ਉਹ ਵਧੀਆ ਬਣ ਜਾਂਦੀ ਆ,
1: ਬਣ ਜਾਂਦੀ ਆ ਜੀ। ਹੁਣ ਤਾਂ ਦੇਖੋ ਪਾਣੀ ਦੀ ਬੱਚਤ ਦਾ ਆਪਾਂ ਜ਼ਿਕਰ ਕਰਦੇ ਪਏ ਹਾਂ, ਪਨੀਰੀ ਆਪਾਂ ਪੁੱਟ ਕੇ ਲਾਉਣੀ ਹੈ, ਕਈ ਲੋਕ ਬਹੁਤ ਜ਼ਿਆਦਾ ਕੱਦੂ ਨੂੰ ਤਰਜੀਹ ਦਿੰਦੇ ਆ ਵੀ ਜਿੰਨਾ ਦੱਬ ਕੇ ਕੱਦੂ ਕੀਤਾ ਜਾਵੇ ਤਾਂ ਪਤਾ ਨਹੀਂ ਉਹਨਾਂ ਪਾਣੀ ਦਾ ਖੜਾਅ ਹੋ ਜਾਂਦਾ, ਇਹ ਵੀ ਮਾਰਾਂ ਨੇ ਜਿਹੜਾ ਹੈ ਸਿੱਧ ਕਰਤਾ ਹੈ, ਇਹ ਬਹੁਤਾ ਕੱਦੂ ਦੱਬ ਕੇ ਕਰਨ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਹ ਤੋਂ ਇਲਾਵਾ ਵੀ ਜਦੋਂ ਆਪਾਂ ਅੱਗੇ ਦੇਖਦੇ ਕਿ ਟੈਂਸ਼ੀਓਮੀਟਰ ਹੈ ਸਾਡੇ ਕੋਲ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਵਹਿਮ ਹੈ ਵੀ ਝੋਨੇ ਦੇ ਵਿੱਚ ਵੀ ਪਾਣੀ ਨਹੀਂ ਆਪਾਂ ਸੁੱਕਣ ਦੇਣਾ, ਉਹਦੇ ਨਾਲ ਦੇਖੋ ਨਦੀਨਾਂ ਦੀ ਸਮੱਸਿਆ ਸਾਡੇ ਸਾਹਮਣੇ ਕਿੱਡੀ ਵੱਡੀ ਖੜੀ ਹੋ ਜਾਂਦੀ ਹੈ।
0: ਹਾਂ, ਸਿਰਫ ਤੇੜਾ ਨਾ ਪਾਟਣ ਦਿਓ,
1: ਹਾਂ
0: ਉਨੀ ਕੁ ਗਿੱਲ ਰੱਖੋ
1: ਬਿਲਕੁਲ
0: ਕਿ ਆਪਣੀ ਜ਼ਮੀਨ ਨਾਲ ਜਿਹੜੀ ਤੇੜ ਨਾ ਪਾਟ ਜਾਏ, ਉਹ ਉਹਨਾਂ ਕੁ ਪਾਣੀ ਜਿਹੜਾ ਸ਼ੁਰੂ ਹੋਣਾ ਚਾਹੀਦਾ ਸ਼ੁਰੂ ਦੇ ਵਿੱਚ ਉਹ ਵੀ।
1: ਬਿਲਕੁਲ ਜੀ, ਉਹ ਵੀ ਦੇਖੋ ਮਾਰ ਇਹ ਕਹਿੰਦੇ ਆ ਕਿ ਜਦੋਂ ਬੂਟਾ ਜਾੜ ਫੜ ਗਿਆ, ਬੂਟਾ ਤੁਰ ਪਿਆ, ਉਹਨੇ ਸਿਰ ਚੱਕ ਲਿਆ, ਅਤੇ ਫਿਰ ਤਾਂ ਉਹਨੇ ਆਪਣੀ ਤਾਕਤ ਦੇ ਨਾਲ ਹੀ ਜਿਹੜਾ ਅੱਗੇ ਲੈ ਕੇ ਜਾਣਾ ਹੈ, ਫਿਰ ਤੁਹਾਡੇ ਪਾਣੀ ਇਕੱਲਾ ਪਾਣੀ ਨਹੀਂ ਉਹਨੂੰ ਚਾਹੀਦਾ, ਫਿਰ ਉਹਨੂੰ ਹੋਰ ਵੀ ਖੁਰਾਕਾਂ ਜਿਹੜੀਆਂ ਚਾਹੀਦੀਆਂ ਨੇ। ਜੇ ਤੁਸੀਂ ਉਹਦੇ ਗੁਆਂਢ 'ਚ ਨਦੀਨਾਂ ਨੂੰ ਪਾਣੀ ਖੜਾ ਕਰ ਕਰ ਨਦੀਨਾਂ ਨੂੰ ਸੱਦਾ ਦੇਤਾ, ਅਤੇ ਫਿਰ ਉਹ ਫਸਲ ਦੇ ਉੱਤੇ ਉਹਦਾ ਮਾੜਾ ਅਸਰ ਪੈਣਾ ਹੀ ਪੈਣਾ।
0: ਨਾਲੇ ਦੇਖੋ ਆਪਣੇ ਜਦੋਂ ਬੂਟਿਆਂ ਦੀ ਗਿਣਤੀ ਵੱਲ ਖਾਸ ਧਿਆਨ ਦੇ ਜੀ,
1: ਪੱਕਾ ਪੱਕਾ ਜੀ,
0: ਇੱਕ ਥਾਂ 'ਤੇ ਘੱਟੋ ਘੱਟ 2 ਬੂਟੇ ਲੱਗ ਜਾਣ, ਤਾਂ ਕਿ 33 ਬੂਟੇ ਜਿਹੜੇ ਤੱਕ ਤਕਰੀਬਨ 20 ਵਰਗ ਮੀਟਰ
1: ਦੇ ਵਿੱਚ
0: ਹੋਣੇ ਚਾਹੀਦੇ ਆ।
1: ਇੱਕ ਸੰਧੂ ਸਾਹਿਬ ਹੋਰ ਹੈ, ਦੇਖੋ ਕੰਮ ਤਾਂ ਕਿਤੇ ਨਾ ਕਿਤੇ ਜਾ ਕੇ ਫਿਰ ਸਾਡਾ ਜਿਹੜਾ ਹੈ ਉਹ ਲੇਬਰ 'ਤੇ ਖੜਾ ਹੁੰਦਾ ਹੈ। ਪਨੀਰੀ ਦੀ ਜਿਹੜੀ ਕਾਮਯਾਬੀ ਹੈ ਖੇਤ 'ਚ ਲਾਉਣ, ਉਹ ਪਨੀਰੀ ਦੀ ਪੁਟਾਈ 'ਤੇ ਖੜੀ ਹੈ ਕਿ ਪਨੀਰੀ ਨੂੰ ਤੁਸੀਂ ਕਿਸ ਢੰਗ ਨਾਲ ਪੁੱਟਦੇ ਹੋ ਅਤੇ ਕਿਸ ਢੰਗ ਨਾਲ ਉਹਦੀ ਲੁਆਈ ਕਰਦੇ ਹੋ। ਹੁਣ ਕਈ ਹੈ ਵੀ ਉਹਨਾਂ ਨੇ ਤਾਂ ਆਪਣਾ ਰਕਬਾ ਪੂਰਾ ਕਰਨਾ ਹੈ ਵੀ ਅਸੀਂ ਲਾਤਾ ਥਾਂ ਹੈ ਕਿ ਨਹੀਂ, ਉਹਦੀ ਡੂੰਘਾਈ ਕਿੰਨੀ ਹੈ, ਬੂਟੇ ਕਿੱਦਾਂ, ਜਦ ਤੁਸੀਂ ਜ਼ਿਕਰ ਕੀਤਾ ਹੈ ਵੀ ਬੂਟੇ ਕਿੰਨੇ ਨੱਪੇ ਹੈ, ਜਦੋਂ ਪਨੀਰੀ ਪੁਟਾਈ ਕੀਤੀ ਹੈ, ਜੜ੍ਹਾਂ ਨਾਲੋਂ ਮਿੱਟੀ ਝਾੜੀ ਹੈ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਫਸਲ ਦੀ ਕਾਮਯਾਬੀ ਦੇ ਵਿੱਚ ਹਿੱਸਾ ਪਾਉਂਦੀਆਂ।
0: ਇਹ ਤਾਂ ਆਪਾਂ ਨੂੰ ਦੇਖੋ ਧਿਆਨ ਰੱਖਣਾ ਹੀ ਪਊਗਾ, ਉੱਪਰ ਖੜ੍ਹੇ ਹੋ ਕੇ ਕੰਮ ਕਰਾਉਣਾ ਪਊਗਾ,
1: ਬਿਲਕੁਲ,
0: ਕਿਉਂਕਿ ਜੇ ਸਾਰਾ ਕੁਛ ਆਪਾਂ ਉਹਨਾਂ 'ਤੇ ਹੀ ਛੱਡ ਦਿਆਂਗੇ ਲੇਬਰ 'ਤੇ, ਅਤੇ ਫਿਰ ਉਹਨੇ ਤਾਂ ਆਪਣੇ ਜੇ ਠੀਕਾ ਮੁਕਾਇਆ ਤਾਂ ਉਹਨੇ ਕੰਮ ਹੀ ਨਿਬੇੜਨਾ ਹੈ,
1: ਨਿਬੇੜਨਾ
0: ਹੈ ਜੀ, ਉਹਨੇ ਆਸੇ ਪਾਸੇ ਜਿਹੜੇ ਥਾਂ ਹੈ ਉੱਥੇ ਬੂਟੇ ਸਹੀ ਲਾ ਦੇਣੇ ਆ, ਅਤੇ ਵਿਚਕਾਰ ਫਿਰ ਉਹ ਹੀ ਆਪਣੇ ਹਿਸਾਬ ਨਾਲ ਦਵਾ ਦਵਾ ਲਾ ਦੇਣੇ
1: ਆ, ਡੱਡੂਆਂ ਵਾਂਗੂ ਤਰਦੇ ਫਿਰਦੇ ਹੁੰਦੇ ਜੀ ਕਈ ਬੂਟੇ ਤਾਂ।
0: ਹਾਂ, ਸੋ ਬੂਟੇ ਨੂੰ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਖੇਤ ਨੂੰ ਵਧੀਆ ਪੱਧਰ ਕੀਤਾ ਹੋਵੇ, ਹੁਣ ਤਾਂ ਦੇਖੋ ਬੜਾ ਵਧੀਆ ਤਕਨੀਕ ਆ ਗਈ ਕਿ ਮੈਟ ਟਾਈਪ ਨਰਸਰੀ ਜੇ ਤਿਆਰ ਕੀਤੀ ਤੁਸੀਂ, ਅਤੇ ਮਸ਼ੀਨਾਂ ਦੇ ਨਾਲ ਵੀ ਆਪਾਂ ਦੇਖੋ ਪਨੀਰੀ ਦੀ ਜਿਹੜੀ

0: ਲਵਾਈ ਹੈ ਨਾ, ਵਧੀਆ ਹੋ ਜਾਂਦੀ ਹੈ
1: ਹੋ
0: ਰੋਈ ਆਰਾਮ
1: ਜਾਂਦੀ ਹੈ,
0: ਨਾਲ।
1: ਹੋ ਜਾਂਦੀ ਹੈ ਜੀ। ਜਿਹੜੀ ਤੁਸੀਂ ਕੋਈ ਗੱਲ ਹੋਰ ਕੀਤੀ ਹੈ ਕਿ ਜੇ ਲੇਜ਼ਰ ਕਰਾ ਲਿਆ ਜਾਵੇ,
0: ਹਾਂ
1: ਉਹਦੇ ਨਾਲ ਦੇਖੋ ਆਪਾਂ ਸਾਰੇ ਜਾਣਦੇ ਹਾਂ, ਸਾਰੇ ਵੀਰ ਭਰਾ ਸਾਡੇ ਵਰਗੇ ਹੀ ਹੈ, ਤਜਰਬਾ ਹੈ ਕਿ ਲੇਜ਼ਰ ਦੇ ਨਾਲ ਸਾਡੇ ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ।
0: ਬੱਚਤ ਹੁੰਦੀ ਆ।
1: ਇੱਕ ਤਾਂ ਦੇਖੋ ਫਸਲ ਦਾ ਕੱਦ ਕਾਠ ਰੰਗ ਰੂਪ ਸਾਰਾ ਇਕਸਾਰ ਹੋਣਾ ਹੀ ਹੋਣਾ, ਕਿਉਂਕਿ ਪਾਣੀ ਦਾ ਖੜਾਅ ਜਦੋਂ ਇਕਸਾਰ ਹੋਊਗਾ ਤੇ ਪਾਣੀ ਦਾ ਦੇਖੋ ਫਸਲ ਦਾ ਰੰਗ ਰੂਪ ਵੀ। ਤੇ ਇਸ ਕਰਕੇ ਜੇ ਲੇਜ਼ਰ ਕਰਾ ਲਿਆ ਜਾਵੇ ਮੇਰੇ ਹਿਸਾਬ ਦੇ ਨਾਲ ਤੇ ਉਹ ਵੀ ਫਾਇਦੇਮੰਦ ਹੈ। ਜਿੱਦਾਂ ਤੁਸੀਂ ਹਰੀ ਖਾਦ ਦਾ ਜ਼ਿਕਰ ਕੀਤਾ,
0: ਮੈਟ ਟਾਈਪਰੀ ਤਾਂ ਬਹੁਤ ਜ਼ਰੂਰੀ ਹੈ ਜੀ,
1: ਬਹੁਤ ਜ਼ਰੂਰੀ
0: ਜੇ ਮਸ਼ੀਨ ਦੇ ਨਾਲ ਕਰਨੀ, ਕਿਉਂਕਿ ਮਸ਼ੀਨ ਦੇਖੋ ਸਿੱਧੀ ਚੱਲੇਗੀ।
1: ਹਾਂ,
0: ਤੇ ਤਾਂ ਹੀ ਬੂਟੇ ਜਿਹੜੇ ਸਹੀ ਲੱਗਣਗੇ
1: ਲੱਗਣਗੇ।
0: ਜੇ ਥੋੜ੍ਹਾ ਆਪਣਾ ਖੇਤ ਉੱਚਾ ਨੀਵਾਂ ਹੋਇਆ ਤੇ ਉਸ ਹਿਸਾਬ ਨਾਲ ਫਿਰ ਤਾਂ ਫਰਕ ਪੈ ਜਾਏਗਾ।
1: ਗੱਲ ਤਾਂ ਸੰਧੂ ਸਾਹਿਬ ਇਹ ਆ ਜਾਂਦੀ ਹੈ ਕਿ ਦੇਖੋ ਆਪਾਂ ਨੂੰ ਉਹੀ ਲਕੀਰ ਦੇ ਫਕੀਰ ਵਾਲਾ ਰਵਾਇਤੀ ਢੰਗ 'ਚ ਫਸਣਾ ਨਹੀਂ ਚਾਹੀਦਾ। ਕਈ ਵਾਰੀਆਂ ਸੁਣੇ ਸੁਣਾਏ ਆਪੋ ਫਲਾਣੇ ਲਾਈ ਸੀ ਯਾਰ ਉਹ ਫੇਲ ਹੋ ਗਿਆ। ਜਦੋਂ ਤੱਕ ਤੁਸੀਂ ਆਪ ਤਜਰਬਾ ਨਹੀਂ ਕਰਦੇ ਆਪਣੇ ਖੇਤ ਦੇ ਵਿੱਚ, ਅਸੀਂ ਇਹ ਨਹੀਂ ਕਹਿੰਦੇ ਭਾਈ ਸਾਰਾ ਰਕਬਾ ਲੈ ਕੇ ਆਓ,
0: ਥੋੜ੍ਹਾ ਕਰ ਲਓ,
1: ਥੋੜ੍ਹੇ ਰਕਬੇ ਦੇ ਵਿੱਚ ਤੁਸੀਂ ਮੈਟ ਟਾਈਪ ਵੀ ਲਾ ਕੇ ਦੇਖੋ, ਤੁਸੀਂ ਰਵਾਇਤੀ ਵੀ ਲਾ ਕੇ ਦੇਖੋ ਤੇ ਤੁਸੀਂ ਸਿੱਧੀ ਬਿਜਾਈ ਵੀ ਕਰਕੇ ਦੇਖੋ।
0: ਬਿਲਕੁਲ
1: ਕਿਉਂਕਿ
0: ਬਿਲਕੁਲ
1: ਆਉਣ ਵਾਲੇ ਸਮੇਂ ਖੇਤੀ ਤਾਂ ਛੱਡ ਕੇ ਆਪਾਂ ਭੱਜੀ ਨਹੀਂ ਨਾ ਕਿਤੇ, ਆਉਣ ਵਾਲੇ 6 ਮਹੀਨਿਆਂ ਨੂੰ ਫੇਰ ਫਸਲ ਜਿਹੜੀ ਹੈ ਸਾਡੇ ਸਾਹਮਣੇ ਖੜੀ ਹੁੰਦੀ ਹੈ। ਤੋ ਸਾਡੇ ਕੋਲ ਇੱਕ ਤਜਰਬਾ, ਨਫ਼ਾ ਨੁਕਸਾਨ ਘਾਟ ਬਾਅਦ ਹਰ ਚੀਜ਼ ਦਾ ਅਸੀਂ ਕਿਸੇ ਨਾਲ ਗੱਲ ਕਰਨ ਜੋਗੇ ਹੋ ਜਾਂਦੇ ਹਾਂ। ਐਵੇਂ ਜੋ ਕੋਈ ਆ ਕੇ ਸਾਨੂੰ ਰਾਏ ਦੇਵੇ ਅਸੀਂ ਉਹਨੂੰ ਜਵਾਬ ਦੇ ਸਕਦੇ ਹਾਂ ਵੀ ਭਰਾਵਾ ਮੈਂ ਆਹ ਕੰਮ ਕੀਤਾ ਸੀ, ਜਾਂ ਇੱਥੋਂ ਤੱਕ ਕਿ ਮਾਹਰ ਨੂੰ ਵੀ ਦੱਸਣ ਜੋਗੇ ਹੋ ਜਾਂਦੇ ਹਾਂ ਵੀ ਜੀ ਅਸੀਂ ਪਿਛਲੀ ਵਾਰੀ ਆਹ ਤਜਰਬਾ ਕੀਤਾ, ਉਸ ਨਾਲ ਸਾਨੂੰ ਆਹ ਦਿੱਕਤ ਆਈ ਹੈ, ਉਹਨੂੰ ਆਪਾਂ ਕਿੱਦਾਂ ਦੂਰ ਕਰਨਾ।
0: ਦੇਖੋ ਮਾਹਰ ਆਪਾਂ ਨੂੰ ਹੱਲ ਜਿਹੜਾ ਹੈ ਹਰ ਤਰੀਕੇ ਦਾ ਆਪਾਂ ਲੱਭ ਕੇ ਦਿੰਦੇ ਆ, ਕੋਈ ਸਮੱਸਿਆ ਆਵੇ ਤਾਂ
1: ਹੱਲ ਤਾਂ ਮਿਲੂਗਾ ਨਾ ਜੇ ਅਸੀਂ ਆਪ
0: ਕੀਤਾ ਹੋਊਗਾ ਜੀ।
1: ਜੇ ਅਸੀਂ ਕਿਸੇ ਦੀਆਂ ਗੱਲਾਂ ਨਾਲ ਕਿਸੇ ਦੇ ਹੱਲ ਲੱਭਾਂਗੇ ਉਹ ਫਿਰ ਉਹਦਾ ਕੋਈ ਹੱਲ ਸਾਨੂੰ ਲੱਭਣਾ ਨਹੀਂ ਹੈ। ਸੋ ਇਸ ਕਰਕੇ ਸਾਨੂੰ ਇਸ ਸਮੇਂ ਦੇ ਉੱਤੇ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੀ।
0: ਚੱਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਬਾਨਸ ਗਾਨ ਦਾ ਸੌਵਾਂ ਭਾਗ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪਰਿਚੈ।

ਪਰਿਚੇ ਤੇ ਤਾਂ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਸ ਦੀ। ਸਵੇਰੇ 7:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ, ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਤੁਸੀਂ ਸੁਣੋਗੇ ਸਵੇਰੇ 8:40 ਤੇ। ਉਸ ਤੋਂ ਬਾਅਦ ਸਵੇਰੇ 9:02 ਤੇ ਤੁਸੀਂ ਸੁਣੋਗੇ ਜੀ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵਿਭਾਗ ਅਤੇ ਖੇਤਰੀ ਸਮਾਚਾਰ ਇਕਾਈ ਦੀ ਸਾਂਝੀ ਪੇਸ਼ਕਸ਼ ਵਿਚਾਰ ਚਰਚਾ ਮਿਸ਼ਨ ਲਾਈਫ। ਇਸ 'ਚ ਭਾਗ ਲੈਣ ਵਾਲੇ ਨੇ ਸ਼੍ਰੀਮਤੀ ਸਵਿਤਾ ਸਿੰਘ, ਇੰਜੀਨੀਅਰ ਲੁਪਿੰਦਰ ਕੁਮਾਰ ਅਤੇ ਸੰਚਾਲਕ ਰਾਜੇਸ਼ ਚੰਦਰ ਬਾਲੀ। ਉਸ ਤੋਂ ਬਾਅਦ 9:30 ਤੁਸੀਂ ਸੁਣੋਗੇ ਜੀ ਗਜ਼ਲਾਂ। ਉਸ ਤੋਂ ਬਾਅਦ ਸਵੇਰੇ 10:02 'ਤੇ ਤੁਸੀਂ ਸੁਣੋਗੇ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 0181-4242-173। 11:05 'ਤੇ ਸਮਾਂ ਰਹੇਗਾ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ। ਉਸ ਤੋਂ ਬਾਅਦ 12:05 'ਤੇ ਪੇਸ਼ ਕਰਨਗੇ ਪ੍ਰੋਗਰਾਮ ਵਸਦੇ ਵਿਹੜੇ। ਇਸ 'ਚ ਤੁਸੀਂ ਮੇਰੀ ਕਲਮ ਤੋਂ ਕਹਾਣੀ ਸੁਣੋਗੇ ਕਿਰਨਦੀਪ ਕੌਰ ਹੋਰਾਂ ਪਾਸੋਂ। ਸਾਂਝ 'ਚ ਤੁਸੀਂ ਆਤਮ ਨਿਰਭਰ ਸੋਚ ਅਤੇ ਆਰਥਿਕ ਦਬਾਅ ਵਿਸ਼ੇ 'ਤੇ ਐਡਵੋਕੇਟ ਗੌਰਵ ਛਾਬੜਾ ਹੋਰਾਂ ਪਾਸੋਂ ਦਿੱਤੀ ਜਾਣਕਾਰੀ ਸੁਣੋਗੇ।

0: ਫੌਜੀ ਵੀਰਾਂ ਲਈ ਪ੍ਰੋਗਰਾਮ ਦੁਪਹਿਰ 1:15 ਪੇਸ਼ ਕੀਤਾ ਜਾਵੇਗਾ। ਬਾਅਦ ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਇਸ 'ਚ ਅੱਜ ਤੁਸੀਂ ਰਮਜੀਤ ਕੌਰ, ਪਰਮਜੀਤ ਕੌਰ ਦੇ ਗੀਤ ਸੁਣੋਗੇ। ਦੂਜੀ ਸਭਾ 'ਚ 4:02 'ਤੇ ਤੁਸੀਂ ਸੁਣੋਗੇ ਸਦਾ ਬਹਾਰ ਗੀਤ। ਸ਼ਾਮ 4:30 ਤੁਸੀਂ ਸੁਣੋਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ। ਸ਼ਾਮ 5:30 ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਹੋਵੇਗਾ ਜੀ ਸ਼ਾਮ 6:30। ਇਸ 'ਚ ਗੱਲ ਹੋਵੇਗੀ ਕੰਮ ਦੀਆਂ ਗੱਲਾਂ, ਅੱਜ ਦੇ ਪਾਪ ਦੀ। ਸ਼ਾਮ 7:10 'ਤੇ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਵਿਸ਼ੇਸ਼ ਕਾਰਜਕ੍ਰਮ ਇਨਫਰਾਸਟ੍ਰਕਚਰ ਸੁਣੋਗੇ। ਸ਼ਾਮ 7:50 'ਤੇ ਤੁਸੀਂ ਸੁਣੋਗੇ ਹਿੰਦੀ ਵਾਰਤਾ ਮੇਰੀ ਨਈ ਕਹਾਣੀ, ਤੇ ਪੇਸ਼ ਕਰਨਗੇ ਕਮਲੇਸ਼ ਗੁਪਤਾ, ਤੇ ਸ਼ੀਰਸ਼ਕ ਹੋਵੇਗਾ ਸਫਲਤਾ ਕੀ ਮਾਪ। ਉਸ ਤੋਂ ਬਾਅਦ 8:00 ਤੁਸੀਂ ਸੁਣੋਗੇ ਆਪਣਾ ਮਨਪਸੰਦੀਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। 9:00 ਤੁਸੀਂ ਸੁਣੋਗੇ ਨਿਊਜ਼ 8:00, 9:15 ਤੁਸੀਂ ਸੁਣੋਗੇ ਸਪੋਟਲਾਈਟ, ਅਤੇ 9:30 ਤੁਸੀਂ ਸੁਣੋਗੇ ਚਰਚਾ ਕਾ ਵਿਸ਼ੇ। ਇਹ ਤਿੰਨੋਂ ਪ੍ਰੋਗਰਾਮ ਸਾਡੀ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣਗੇ। 10:02 'ਤੇ ਤੁਸੀਂ ਸੁਣੋਗੇ ਆਪਣਾ ਮਨਪਸੰਦੀਦਾ ਪ੍ਰੋਗਰਾਮ ਤੁਹਾਡੀ ਫਰਮਾਇਸ਼। ਸੋ ਐਸੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੀ ਪ੍ਰੋਗਰਾਮਸ ਦਾ ਵੇਰਵਾ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸੰਸਕ੍ਰਿਤ 'ਚ ਸਮਾਚਾਰ।
1: ਇਯਮ ಆಕಾಶವಾಣಿ ಸಂಪ್ರತಿ ವಾರ್ತಾ ಶ್ರೂಯಂತಾಂ ಪ್ರವಾಚಿಕಾ ರಚಾ ಝಾ। प्रधानमंत्री नरेन्द्र मोदी अद्य भारतस्य दीर्घतमः निर्वाचितः प्रधानमंत्री अभवत्। श्रीमोदी 14,2000 मई मासस्य 26 दिनांके कार्यभारं स्वीकृतवान् आसीत्। असौ पंडित जवाहरलाल नेहरू इत्येतस्य समयम् अतिक्रमितवान् यः प्रथमवारं 25,1900 मई मासस्य 13 निर्वाचित प्रधानमंत्री रूपेण शपथवचनं स्वीकृतवान् तथा 64,1900 मई मासस्य 27 यावत् स्वीय सेवां प्रदत्तवान्। निर्वाचित प्रधानमंत्री रूपेण पंडित नेहरू वर्यस्य कार्यकालः 98,300,4,000 यावत् आसीत्। 14,2000 वर्षस्य मई मासस्य 26 अद्य 26,2000 वर्षस्य जून मासस्य 10 यावत् प्रधानमन्त्रिणः नरेन्द्र मोदिनः कार्यकालः निरन्तरं 99,300,4,000 दिनानि यावत् जातः, येन श्रीमोदी भारतस्य इतिहासे सर्वाधिकावधि पर्यन्तं निर्वाचित प्रधानमन्त्री अभवत्। एतस्मिन् अवसरे वैश्विक नेतारः प्रधानमन्त्रिणे नरेन्द्र मोदिने शुभकामनाः प्रदत्तवन्तः। श्रीलंकायाः राष्ट्रपतिः अनुरा कुमार दिसा नायका एकस्मिन् पत्रे लिखितवान् यत् एषा उपलब्धिः न केवलं मोदी वर्यस्य कार्यकालस्य वर्षाणां प्रमाणमस्ति अपि तु विश्वस्य बृहत्तमस्य लोकतन्त्रस्य जनानां तस्य नेतृत्वे पुनः पुनः स्थापितस्य विश्वासस्य प्रमाणमस्ति। एतदतिरिच्य पापुआ न्यूगिनी देशस्य प्रधानमन्त्री जेम्स मारापे, त्रिनिदाद टोबैगो देशस्य प्रधानमन्त्री कमला प्रसाद विसेसर च प्रधानमन्त्री नरेन्द्र मोदी वर्याय शुभकामनाः अयच्छताम्। राष्ट्रिय जनतांत्रिक संयुत्याः उपवेशनमेकम् अद्य नवदिल्ल्याम् आयोजयिष्यते, यत्र अस्याः संयुत्याः प्रशासनस्य 12 वर्षपूर्त्यवसरे

ਗੁਰਦਾਸ ਮਾਨ ਮਾਸਟਰ ਸਲੀਮ ਅਤੇ ਜਸਪਿੰਦਰ ਦੀ ਆਵਾਜ਼ ਤੁਸੀਂ ਸੁਣ ਰਹੇ ਸੀ। ਬਹੁਤ ਸੋਹਣਾ ਜਿਹਾ ਗੀਤ, ਬਹੁਤ ਸੋਹਣਾ ਸੁਨੇਹਾ ਦੋਸਤੋ। ਰੱਬ ਵਾਕਈ ਦਿਲਾਂ ਦੇ ਅੰਦਰ ਹੈ। ਕੋਸ਼ਿਸ਼ ਕਰੀਏ ਕਿ ਇੱਕ ਦੂਜੇ ਦਾ ਸਤਿਕਾਰ ਕਰੀਏ ਅਤੇ ਆਪਣੀ ਜਿਹੜੀ ਹੈ ਉਹ ਅਸੀਂ ਕੋਸ਼ਿਸ਼ ਕਰੀਏ ਕਿ ਆਪਣੀ ਸੋਚ ਨਾਲ, ਪੋਜ਼ਿਟਿਵਿਟੀ ਦੇ ਨਾਲ ਦੂਜਿਆਂ ਨੂੰ ਵੀ ਅਸੀਂ ਪੋਜ਼ਿਟਿਵ ਕਰ ਦਈਏ। ਤਾਂ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ, ਅਤੇ ਅਕਸਰ ਅਸੀਂ ਇਹ ਸੋਚਦੇ ਹਾਂ ਕਿ ਕੈਲੰਡਰ 'ਚ ਸਿਰਫ ਤਰੀਕ ਹੀ ਬਦਲਦੀ ਹੈ, ਪਰ ਹਰ ਤਰੀਕ ਦੋਸਤੋ ਆਪਣੇ ਨਾਲ ਕੋਈ ਨਾ ਕੋਈ ਖਾਸ ਸੰਦੇਸ਼, ਕੋਈ ਯਾਦ ਜਾਂ ਫਿਰ ਕਿਸੇ ਇੰਪੋਰਟੈਂਟ ਦਿਨ ਦੀ ਜਿਹੜੀ ਪਛਾਣ ਹੈ ਨਾ ਉਹ ਵੀ ਲੈ ਕੇ ਆਉਂਦੀ ਹੈ। ਅਤੇ ਅੱਜ ਦੀ ਜੇਕਰ ਅਸੀਂ ਗੱਲ ਕਰੀਏ ਦੋਸਤੋ, ਅੱਜ ਯਾਨੀ ਕਿ 10 ਜੂਨ ਇੱਕ ਖਾਸ ਦਿਨ ਵਜੋਂ ਮਨਾਇਆ ਜਾਂਦਾ ਹੈ, ਇੰਟਰਨੈਸ਼ਨਲ ਡੇ ਫੋਰ ਡਾਇਲੋਗ ਅਮੰਗ ਸਿਵਲਾਈਜੇਸ਼ਨਸ, ਯਾਨੀ ਕਿ ਸੱਭਿਆਚਾਰਾਂ ਦਰਮਿਆਨ ਸੰਵਾਦ ਦਾ ਅੰਤਰਰਾਸ਼ਟਰੀ ਦਿਵਸ ਅੱਜ ਦੇ ਦਿਨ 10 ਜੂਨ ਨੂੰ ਦੋਸਤੋ ਮਨਾਇਆ ਜਾਂਦਾ ਹੈ। ਇਹ ਦਿਨ ਜਿਹੜਾ ਹੈ ਉਹ ਸੰਯੁਕਤ ਰਾਸ਼ਟਰ ਵੱਲੋਂ 2024 ਵਿੱਚ ਐਲਾਨਿਆ ਗਿਆ ਸੀ, ਅਤੇ ਇਸ ਦਾ ਜਿਹੜਾ ਮਕਸਦ ਹੈ ਉਹ ਦੁਨੀਆ ਦੇ ਵੱਖ ਵੱਖ ਦੇਸ਼ਾਂ, ਧਰਮਾਂ, ਭਾਸ਼ਾਵਾਂ, ਸੱਭਿਆਚਾਰਾਂ ਵਿਚਕਾਰ ਆਪਸੀ ਸਮਝ, ਸਤਿਕਾਰ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਹੈ ਦੋਸਤੋ। ਅਤੇ ਅੱਜ ਜਿਹੜਾ ਉਹ ਦੁਨੀਆ ਪਹਿਲਾਂ ਨਾਲੋਂ ਕਿਤੇ ਆਪਾਂ ਜਾਣਦੇ ਹਾਂ ਕਿ ਕਿਉਂਕਿ ਡਿਜੀਟਲਾਈਜੇਸ਼ਨ ਹੈ ਅਤੇ ਗਲੋਬਲ ਲੈਵਲ 'ਤੇ ਅਸੀਂ ਜੁੜੇ ਹੋਏ ਹਾਂ। ਅੱਜ ਜੇਕਰ ਸਾਡੇ ਘਰ ਦੇ ਬਹੁਤ ਸਾਰੇ ਜੇ ਸਦੱਸਯ ਵਿਦੇਸ਼ਾਂ 'ਚ ਬੈਠੇ ਨੇ ਜਾਂ ਅਸੀਂ ਇੱਥੇ ਹਾਂ ਅਤੇ ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ, ਪਰ ਕਈ ਵਾਰੀ ਛੋਟੀਆਂ ਛੋਟੀਆਂ ਦੋਸਤੋ ਜੇਕਰ ਅਸੀਂ ਗਲੋਬਲ ਲੈਵਲ 'ਤੇ ਗੱਲ ਕਰੀਏ, ਲੋਕ ਬੇਸ਼ੱਕ ਜੁੜ ਗਏ ਨੇ ਪਰ ਅੱਜ ਵੀ ਛੋਟੀਆਂ ਛੋਟੀਆਂ ਗਲਤ ਫਹਿਮੀਆਂ, ਭੇਦਭਾਵ ਜਾਂ ਫਿਰ ਇੱਕ ਦੂਜੇ ਨਾਲ ਜਿਹੜੇ ਇੱਕ ਦੂਜੇ ਨੂੰ ਸਮਝਣ ਕਰਕੇ, ਮਾਫ਼ ਕਰਨਾ, ਨਾ ਸਮਝਣ ਕਰਕੇ ਜਿਹੜੀ ਦੂਰੀਆਂ ਨੇ ਨਾ ਦੋਸਤੋ ਉਹ ਬਣ ਜਾਂਦੀਆਂ ਨੇ। ਇਸ ਦਿਨ ਦਾ ਜਿਹੜਾ ਸੰਦੇਸ਼ ਹੈ ਉਹ ਬਹੁਤ ਸੋਹਣਾ ਦੋਸਤੋ, ਕਿ ਜੇ ਅਸੀਂ ਇੱਕ ਦੂਜੇ ਨੂੰ ਸੁਣਨਾ ਸਿੱਖ ਲਈਏ ਨਾ ਤਾਂ ਅੱਧੀਆਂ ਜਿਹੜੀਆਂ ਸਮੱਸਿਆਵਾਂ ਨੇ ਨਾ ਉਹ ਆਪਣੀ ਆਪ ਹੀ ਘੱਟ ਹੋ ਸਕਦੀਆਂ ਨੇ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰਾ ਕੰਟੈਂਟ ਹੈ ਅਤੇ ਬਹੁਤ ਸਾਰੀਆਂ ਗੱਲਾਂ ਵੀ ਨੇ ਲੋਕਾਂ ਕੋਲ, ਅਤੇ ਪਰ ਸੁਣਨਾ ਜਿਹੜਾ ਨਾ ਦੋਸਤੋ

ਉਹ ਘੱਟ ਹੋ ਗਿਆ। ਅਤੇ ਗੱਲ ਸਿਰਫ ਦੇਸ਼ਾਂ ਦੀ ਨਹੀਂ ਹੈ, ਇੱਥੇ ਸਾਡੇ ਆਪਣੇ ਘਰਾਂ, ਪਰਿਵਾਰਾਂ, ਦੋਸਤਾਂ, ਮਿੱਤਰਾਂ ਅਤੇ ਸਮਾਜ ਵਿੱਚ ਵੀ ਸੰਵਾਦ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੇ ਉਹ ਰੱਖਦਾ। ਦੋਸਤੋ, ਜਿੱਥੇ ਗੱਲਬਾਤ ਹੁੰਦੀ ਹੈ ਨਾ, ਉੱਥੇ ਰਿਸ਼ਤੇ ਮਜ਼ਬੂਤ ਹੁੰਦੇ ਨੇ, ਅਤੇ ਜਿੱਥੇ ਚੁੱਪੀਆਂ ਵੱਧ ਜਾਂਦੀਆਂ ਨੇ, ਉੱਥੇ ਦੂਰੀਆਂ ਵੀ ਫਿਰ ਵਧਣ ਲੱਗ ਪੈਂਦੀਆਂ ਨੇ। ਇਸ ਲਈ ਸੰਯੁਕਤ ਰਾਸ਼ਟਰ ਵੀ ਇਹੀ ਕਹਿੰਦਾ ਹੈ ਕਿ ਦੁਨੀਆ ਵਿੱਚ ਸ਼ਾਂਤੀ, ਭਰੋਸੇ ਅਤੇ ਆਪਸੀ ਸਤਿਕਾਰ ਲਈ ਸੰਵਾਦ ਜਿਹੜਾ ਨਾ ਉਹ ਸਭ ਤੋਂ ਵਧੀਆ ਰਹਾ ਹੈ। ਅਸੀਂ ਦੇਖਿਆ ਦੋਸਤੋ, ਹੁਣ ਜਿਹੜੇ ਇਹ ਵਾਰਸ ਚੱਲ ਰਹੇ ਨੇ, ਜਿਹੜੇ ਜੰਗ ਚੱਲ ਬੀਤੇ ਦਿਨਾਂ ਜਿਹੜੀਆਂ ਅਸੀਂ ਖਬਰਾਂ ਦੇਖੀਆਂ, ਪਰ ਜੇਕਰ ਸੰਵਾਦ ਹੋਵੇਗਾ ਨਾ ਤਾਂ ਹੀ ਕੋਈ ਹੱਲ ਹੋਵੇਗਾ। ਇਸ ਲਈ ਦੋਸਤੋ, ਅੱਜ ਦਾ ਇਹ ਜਿਹੜਾ ਖਾਸ ਦਿਨ ਹੈ ਨਾ, ਇਸ ਲਈ ਆਓ ਕੋਸ਼ਿਸ਼ ਕਰੀਏ ਕਿ ਅਸੀਂ ਸਿਰਫ ਆਪਣੀ ਗੱਲ ਹੀ ਨਾ ਕਹੀਏ, ਸਗੋਂ ਦੂਜਿਆਂ ਨੂੰ ਸਮਝਣ ਅਤੇ ਸੁਣਨ ਦੀ ਵੀ ਆਦਤ ਪਾਈਏ, ਕਿਉਂਕਿ ਕਈ ਵਾਰੀ ਇੱਕ ਚੰਗੀ ਗੱਲਬਾਤ ਉਹ ਕੰਮ ਕਰ ਜਾਂਦੀ ਹੈ ਜੋ ਵੱਡੇ ਵੱਡੇ ਤਰਕ ਵੀ ਨਹੀਂ ਕਰ ਸਕਦੇ। ਅਤੇ ਲਓ ਜੀ, ਫਿਰ ਇਸੇ ਸੋਹਣੇ ਸੰਦੇਸ਼ ਦੇ ਨਾਲ ਸੁਣਦੇ ਹਾਂ ਪ੍ਰੋਗਰਾਮ ਸੋਹਣੀ ਸਵੇਰ 'ਚ ਇੱਕ ਹੋਰ ਸੋਹਣਾ ਜਿਹਾ ਗੀਤ, ਆਸ਼ਾ ਭੋਸਲੇ, ਰਫੀ ਅਤੇ ਚੌਰਸ ਦੀ ਆਵਾਜ਼।

0: ਸ਼ਾਨ ਅਨੁਸਕਾ ਮਨਚੰਡਾ ਦੀ ਆਵਾਜ਼ 'ਚ ਤੁਸੀਂ ਸੁਣਿਆ, ਬਹੁਤ ਸੋਹਣਾ ਜਿਹਾ ਗੀਤ। ਪ੍ਰੋਗਰਾਮ ਸੋਹਣੀ ਸਵੇਰ ਇਸੇ ਤਰ੍ਹਾਂ ਜਾਰੀ ਰਹੇਗਾ, ਲੇਕਿਨ ਹੁਣ ਵੇਲਾ ਹੈ ਜੀ ਇੱਕ ਛੋਟੇ ਜਿਹੇ ਅੰਤਰਾਲ ਦਾ। ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਸਤਿੰਦਰ ਸਰਤਾਜ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਜੀ, ਬਹੁਤ ਸੋਹਣਾ ਜਿਹਾ ਗੀਤ। ਦੇ ਦੋਸਤੋ, ਅਸੀਂ ਗੱਲ ਕੀਤੀ ਸੀ ਕਿ ਕੁਦਰਤ ਜਿਹੜੀ ਹੈ ਉਹਨੇ ਤਾਂ ਸਾਨੂੰ ਬਹੁਤ ਕੁਝ ਦਿੱਤਾ, ਪਰ ਅਸੀਂ ਅੱਗੋਂ ਕੁਦਰਤ ਨੂੰ ਰਿਟਰਨ ਕੀ ਕਰ

ਰਹੇ ਹਾਂ, ਉਹ ਬਹੁਤ ਵੱਡਾ ਸਵਾਲ ਹੈ ਅੱਜ ਕੱਲ੍ਹ ਦੋਸਤੋ। ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਹੀਟ ਵੇਵ ਦਾ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ, ਅਤੇ ਜੇਕਰ ਅਸੀਂ ਧੁੱਪੇ ਵੀ ਬਾਹਰ ਨਿਕਲਦੇ ਹਾਂ ਤਾਂ ਸਾਨੂੰ ਇੰਨੀ ਗਰਮੀ ਲੱਗਦੀ ਹੈ, ਤਾਂ ਪੂਰੇ ਜ਼ੋਰ 'ਤੇ ਇਸ ਵੇਲੇ ਗਰਮੀ, ਅਤੇ ਅਸੀਂ ਤਾਂ ਘਰਾਂ 'ਚ ਪੱਖੇ, ਕੂਲਰ ਜਾਂ ਫਿਰ ਏਸੀ ਦੀ ਮਦਦ ਨਾਲ ਰਾਹਤ ਲੈ ਲੈਂਦੇ ਹਾਂ, ਪਰ ਜਿਹੜੇ ਬੇਜ਼ੁਬਾਨ ਪੰਛੀ ਨੇ ਦੋਸਤੋ, ਉਹਨਾਂ ਲਈ ਇਹ ਮੌਸਮ ਜਿਹੜਾ ਨਾ ਉਹ ਕਾਫੀ ਔਖਾ ਹੁੰਦਾ। ਇਸ ਲਈ ਅੱਜ ਇੱਕ ਅਸੀਂ ਛੋਟੀ ਜਿਹੀ ਬੇਨਤੀ ਤੁਹਾਨੂੰ ਕਰਨਾ ਚਾਹੁੰਦੇ ਹਾਂ ਕਿ ਜੇ ਹੋ ਸਕੇ ਤਾਂ ਆਪਣੇ ਘਰਾਂ ਦੀ ਛੱਤ, ਬਾਲਕਨੀ ਜਾਂ ਫਿਰ ਆਂਗਨ 'ਚ ਇੱਕ ਬਰਤਨ ਜਿਹੜਾ ਨਾ ਉਹ ਸਾਫ਼ ਪਾਣੀ ਦਾ ਜ਼ਰੂਰ ਰੱਖੋ, ਅਤੇ ਦੂਜਿਆਂ ਨੂੰ ਵੀ ਇਸ ਗੱਲ 'ਤੇ ਜਿਹੜਾ ਇਸ ਗੱਲ ਨਾਲ ਅਤੇ ਪ੍ਰੇਰਿਤ ਕਰੋ ਕਿ ਕਹੋ ਉਹਨਾਂ ਨੂੰ ਕਿ ਤੁਸੀਂ ਵੀ ਇੱਦਾਂ ਕਰੋ। ਹੋ ਸਕਦਾ ਸਾਡੇ ਜਿਹੜੇ ਤੁਹਾਡੇ ਵੱਲੋਂ ਰੱਖਿਆ ਉਹ ਇੱਕ ਜਿਹੜਾ ਕਟੋਰਾ ਪਾਣੀ ਦਾ ਨਾ ਉਹ ਕਿਸੇ ਪੰਛੀ ਦੀ ਜ਼ਿੰਦਗੀ ਦਾ ਸਹਾਰਾ ਬਣ ਜਾਵੇ। ਦੋਸਤੋ, ਨੇਕੀ ਜਿਹੜੀ ਹੈ ਨਾ ਉਹ ਹਮੇਸ਼ਾ ਵੱਡੇ ਕੰਮਾਂ ਨਾਲ ਨਹੀਂ ਹੁੰਦੀ, ਕਈ ਵਾਰੀ ਛੋਟੀਆਂ ਛੋਟੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਵੀ ਕਿਸੇ ਲਈ ਬਹੁਤ ਵੱਡੀ ਮਦਦ ਬਣ ਜਾਂਦੀਆਂ ਨੇ। ਅਤੇ ਆਓ ਫਿਰ ਇਸ ਗਰਮੀ ਦੇ ਮੌਸਮ 'ਚ ਆਪਣੇ ਨਾਲ ਨਾਲ ਕੁਦਰਤ ਅਤੇ ਇਹਨਾਂ ਬੇਜ਼ੁਬਾਨ ਜੀਵਾਂ ਦਾ ਵੀ ਆਪਾਂ ਖਿਆਲ ਰੱਖੀਏ, ਕਿਉਂਕਿ ਜਦੋਂ ਅਸੀਂ ਦੂਜਿਆਂ ਦੇ ਕੰਮ ਆਉਂਦੇ ਹਾਂ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਇਨਸਾਨ ਇਨਸਾਨ ਦੀ ਮਦਦ ਕਰੇ, ਇਹ ਜਿਹੜੇ ਬੇਜ਼ੁਬਾਨ ਨੇ ਜੇ ਇਹ ਵੀ ਇਸ ਧਰਤੀ 'ਤੇ ਨੇ ਅਤੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਇਹਨਾਂ ਦੇ ਵੀ ਕੰਮ ਆਈਏ, ਅਤੇ ਅਸੀਂ ਇਸ ਰੱਬ 'ਤੇ ਜਿਹੜੀ ਨਹਿਮਤ ਹੈ, ਇਸ ਕੁਦਰਤ ਨੇ ਜੋ ਸਾਨੂੰ ਬਖਸ਼ਿਆ, ਅਸੀਂ ਉਹਨੂੰ ਰਿਟਰਨ ਵੀ ਕਰੀਏ। ਅਤੇ ਦੋਸਤੋ, ਪ੍ਰੋਗਰਾਮ ਸੋਹਣੀ ਸਵੇਰ 'ਚ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਅਨਵਰ ਸੁਰੇਸ਼ ਵਦੇਕਾਰ ਦੀ ਆਵਾਜ਼ 'ਚ। ਲਓ ਜੀ, ਤੁਸੀਂ ਵੀ ਇੰਜੋਏ ਕਰੋ ਇਹ ਸੋਹਣਾ ਜਿਹਾ ਗੀਤ।

ਅਨਵਰ ਸੁਰੇਸ਼ ਵਧੇਕਰ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਜੀ ਇਹ ਬਹੁਤ ਸੋਹਣਾ ਜਿਹਾ ਗੀਤ। ਅਤੇ ਦੋਸਤੋ, ਪ੍ਰੋਗਰਾਮ ਸੋਹਣੀ ਸਵੇਰ 'ਚ ਹੁਣ ਵੇਲਾ ਹੋ ਚੁੱਕਿਆ ਜੀ ਇੱਕ ਛੋਟੇ ਜਿਹੇ ਤੁਹਾਨੂੰ ਟਿਪ ਦੇਣ ਦਾ, ਕਿਉਂਕਿ ਮੌਸਮ ਜਿਸ ਤਰ੍ਹਾਂ ਦੇ ਨਾਲ ਚੇਂਜ ਹੋ ਰਿਹਾ ਅਤੇ ਅਸੀਂ ਪਹਿਲਾਂ ਵੀ ਕਿਹਾ ਹੈ ਕਿ IMD ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਉਹਦੇ 'ਚ ਆਪਾਂ ਲੂ ਤੋਂ ਬਚਾਵ ਜਿਹੜਾ ਉਹ ਕਿਵੇਂ ਕਰਨਾ ਉਹ ਛੋਟੇ ਛੋਟੇ ਟਿਪਸ ਅਸੀਂ ਹਰ ਵਾਰ ਪ੍ਰੋਗਰਾਮ 'ਚ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਕੋਸ਼ਿਸ਼ ਕਰੋ ਕਿ ਜਿਹੜਾ IMD ਵੱਲੋਂ ਕਿਹਾ ਗਿਆ ਹੈ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਜਿਹੜਾ ਸਮਾਂ ਹੈ ਨਾ ਇਹ ਬਹੁਤ ਜ਼ਿਆਦਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਕ੍ਰੂਸ਼ਲ ਟਾਈਮ ਹੁੰਦਾ ਜਿਸ ਵੇਲੇ ਲੂ ਲੱਗਣ ਦਾ ਜ਼ਿਆਦਾ ਡਰ ਹੁੰਦਾ, ਅਤੇ ਕੋਸ਼ਿਸ਼ ਕਰੋ ਕਿ ਇਸ ਵੇਲੇ ਅਵੋਇਡ ਕਰੋ ਘਰੋਂ ਬਾਹਰ ਨਿਕਲਣਾ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਪਾਣੀ ਦੀ ਬੋਟਲ ਆਪਣੇ ਨਾਲ ਰੱਖੋ, ਸਿਰ ਢੱਕ ਕੇ ਜਾਣਾ ਅਤੇ ਹਾਈਡਰੇਟ ਜ਼ਰੂਰ ਰੱਖਣਾ ਆਪਣੀ ਬੋਡੀ ਨੂੰ। ਅਤੇ ਦੋਸਤੋ, ਅੱਜ ਆਪਾਂ ਇੱਕ ਹੋਰ ਤੁਹਾਨੂੰ ਛੋਟੀ ਜਿਹੀ ਟਿਪ ਦੇਵਾਂਗੇ ਕਿ ਮਖਾਣੇ ਜਿਹੜੇ ਨੇ ਉਹ ਅਕਸਰ ਸਾਡੇ ਸਾਰਿਆਂ ਦੇ ਘਰ ਹੁੰਦੇ ਨੇ, ਅਵੇਲੇਬਲ ਨੇ, ਅਤੇ ਉਹ ਜਿਹੜੇ ਲੋਕ ਖਾਂਦੇ ਨੇ ਉਹ ਬਹੁਤ ਜ਼ਿਆਦਾ, ਕਿਉਂਕਿ ਇਹਦੇ 'ਚ ਆਪਾਂ ਜਾਣਦੇ ਹਾਂ ਕਿ ਜਿਹੜੇ ਮਖਾਣੇ ਨੇ ਇਹ ਹੈਲਦੀ ਸਨੈਕ ਦੇ ਤੌਰ 'ਤੇ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ, ਇਹ 'ਚ ਘੱਟ ਕੈਲੋਰੀਜ਼ ਹੁੰਦੀਆਂ ਨੇ ਅਤੇ ਬਹੁਤ ਜ਼ਿਆਦਾ ਫਾਈਬਰ ਹੁੰਦਾ ਜਿਹਦੇ ਕਰਕੇ ਬਹੁਤ ਜ਼ਿਆਦਾ ਭਰਪੂਰ ਜਿਹੜਾ ਅਸੀਂ ਕਹਿ ਸਕਦੇ ਤੱਤਵਾਂ ਨਾਲ ਭਰਪੂਰ ਹੁੰਦਾ ਵਜ਼ਨ ਘਟਾਉਣ 'ਚ ਅਤੇ ਦਿਲ ਦੀ ਸਿਹਤ ਅਤੇ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਬਹੁਤ ਜ਼ਿਆਦਾ ਫਾਇਦੇਮੰਦ ਜਿਹੜਾ ਦੋਸਤੋ ਮੰਨਿਆ ਜਾਂਦਾ ਮਖਾਣਾ। ਅਤੇ ਜਿਹੜੇ ਪਰ ਕਈ ਵਾਰ ਅਕਸਰ ਕੀ ਹੁੰਦਾ ਕਿ ਅਸੀਂ ਇਹਨਾਂ ਨੈਚੁਰਲ ਰੈਮਡੀਜ਼ ਵੱਲ ਗੌਰ ਤਾਂ ਕਰਦੇ ਹਾਂ, ਖਾਂਦੇ ਤਾਂ ਜ਼ਰੂਰ ਹਾਂ, ਪਰ ਬਹੁਤ ਸਾਰੇ ਲੋਕ ਅਜਿਹੇ ਨੇ, ਕਿਉਂਕਿ ਸਟੱਡੀਜ਼ ਜਿਹੜੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਕਈ ਲੋਕਾਂ ਨੂੰ ਇਹਨਾਂ ਨੂੰ ਅਵੋਇਡ ਵੀ ਕਰਨਾ ਚਾਹੀਦਾ। ਕਿਹੜੇ ਲੋਕ ਸਾਵਧਾਨ ਰਹਿਣ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਪੇਟ ਦੀ ਸਮੱਸਿਆ, ਯੂਰਿਕ ਐਸਿਡ ਜਾਂ ਫਿਰ ਜਿਹੜੇ ਲੋਕ ਗਾਊਟ ਦੇ ਮਰੀਜ਼ ਨੇ, ਕਿਉਂਕਿ ਜਦੋਂ ਜ਼ਿਆਦਾ ਵੱਧ ਜਾਂਦਾ ਅਤੇ ਮਖਾਣਾ ਜਿਹੜਾ ਹੈ ਨਾ ਉਹਦੇ 'ਚ ਸੀਮਤ ਮਾਤਰਾ ਯਾਨੀ ਕਿ ਲਿਮਿਟਿਡ ਲੈਣਾ ਚਾਹੀਦਾ। ਕਿਡਨੀ ਸਟੋਨ ਦੇ ਮਰੀਜ਼ ਵੀ ਜਿਹੜਾ ਨਾ ਥੋੜ੍ਹਾ ਅਲਰਟ ਰਹਿਣ ਜੇਕਰ ਇਹਨੂੰ ਲੈਂਦੇ ਨੇ, ਅਤੇ ਅਲਰਜਿਕ ਜਿਹੜੇ ਲੋਕ ਅਲਰਜਿਕ ਨੇ ਕਿਸੇ ਚੀਜ਼ ਤੋਂ ਉਹ ਵੀ ਥੋੜ੍ਹਾ ਧਿਆਨ ਰੱਖਣ। ਦੋਸਤੋ, ਹਰ ਇੱਕ ਚੀਜ਼ ਜੇਕਰ ਲਿਮਿਟ 'ਚ ਹੋਵੇ ਤਾਂ ਉਹ ਫਾਇਦੇਮੰਦ ਹੁੰਦੀ ਹੈ। ਜੇਕਰ ਆਪਾਂ ਅਸੀਂ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਜੇਕਰ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਕਰਾਂਗੇ ਤਾਂ ਉਹ ਨੁਕਸਾਨਦਾਇਕ ਹੁੰਦੀ ਹੈ। ਅਤੇ ਦੋਸਤੋ, ਪ੍ਰੋਗਰਾਮ ਸੋਹਣੀ ਸਵੇਰ 'ਚ ਇਹ ਜਿਹੜੀ ਛੋਟੀ ਜਿਹੀ ਟਿਪ ਹੈ ਤੁਸੀਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨੀ ਹੈ। ਪ੍ਰੋਗਰਾਮ ਸੋਹਣੀ ਸਵੇਰ 'ਚ ਅਗਲਾ ਗੀਤ ਅਰਿਜੀਤ ਸਿੰਘ, ਸ਼੍ਰੇਆ ਘੋਸ਼ਾਲ ਅਤੇ ਸ਼ਬਾਤ ਫਰੀਦ ਦੀ ਆਵਾਜ਼। ਚਲੋ ਜੀ, ਤੁਸੀਂ ਵੀ ਕਰੋ ਇੰਜੋਏ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਤੁਸੀਂ ਸੁਣੋਗੇ ਮਾਰਨਿੰਗ ਨਿਊਜ਼, ਅਤੇ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।

0: प्रधानमंत्री कमला प्रसाद विशेषर ने कहा है कि प्रधानमंत्री मोदी की अगुवाई हेठ भारत आलमी मामलों से एक मोहरी आवाज वजो उभरिया है। उपराष्ट्रपति सीपी राधा कृष्णन ने प्रधानमंत्री नरेंद्र मोदी नूं देश दे सब तो लंबे समय तक लगातार सेवा निभाउण वाले चुने हुए प्रधानमंत्री बनन ते वधाई दित्ती है। एक सोशल मीडिया पोस्ट विच उपराष्ट्रपति ने कहा कि इतिहासक मील पत्थर सिर्फ अहुदे ते रहण दे समय दा माप नहीं है सगो राष्ट्रीय विकास यात्रा विच एक परिवर्तनशील युग दा झलकारा है। उन्हां कहा कि भारत ने प्रधानमंत्री नरेंद्र मोदी की दूरंदेश अगवाई हेठ हर खेतर विच शानदार तरक्की देखी है। व्यापार ते सनत मंत्री पीयूष गोयल, खजाना मंत्री निर्मला सीतारमन ते खेतीबाड़ी ते किसान भलाई मंत्री शिवराज सिंह चौहान समेत केंद्रीय मंत्रियों ने प्रधानमंत्री नरेंद्र मोदी नूं आजाद भारत दे सब तो लंबे समय तक लगातार सेवा निभाउण वाले चुने गए प्रधानमंत्री बनन ते शुभकामनावां दित्तियां ने। केंद्रीय पेट्रोलियम ते कुदरती गैस मंत्री हरदीप सिंह पुरी, चगिरदा जंगलात ते जलवायु तब्दीली बारे मंत्री भूपेंद्र यादव ते बिजली मंत्री मनोहर लाल ने भी प्रधानमंत्री मोदी नूं वधाई दित्ती है। राष्ट्रीय लोकतंत्री गठजोड़ एनडीए की अज नवी दिल्ली विच मीटिंग होगी। इस विच सरकार के 12 साल पूरे होण अते भारत के सब तो लंबे समय तक लगातार चुने गए प्रधानमंत्री वजों प्रधानमंत्री नरेंद्र मोदी के कार्यकाल का जश्न मनाया जाएगा। भारतीय जनता पार्टी के चोटी के नेता अते एनडीए गठजोड़ दिया सारिया भाईवाल पार्टिया के नेतावां दे मीटिंग विच शामिल होने की उम्मीद है। सारे 22 एनडीए शासित राज्यां ते केंद्र शासित प्रदेशां दे मुख्यमंत्री ते उप मुख्यमंत्री सारियां गठजोड़ पार्टियां दे नेता भी मौजूद रहणगे। मीटिंग विच वख-वख राष्ट्रीय विकास प्रोग्रामां, बुनियादी ढांचे दे प्रोग्रामां अते 2047 दे विकसित भारत दे सरकार दे दृष्टिकोण ते चर्चा कीती जाएगी। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ ਸ਼ੁਰੂ ਹੋ ਰਹੇ 2 ਦਿਨਾਂ ਸਰਕਾਰੀ ਦੌਰੇ ਤੇ ਬੁਲਗੇਰੀਆ ਤੇ ਫਿਨਲੈਂਡ ਜਾ ਰਹੇ ਨੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਬੁਲਗਾਰੀਆ ਦੀ ਆਪਣੀ ਯਾਤਰਾ ਦੌਰਾਨ ਡਾ. ਜੈਸ਼ੰਕਰ ਬੁਲਗਾਰੀਆ ਦੇ ਚੋਟੀ ਦੇ ਨੇਤਾਵਾਂ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਤੇ ਵਿਚਾਰ ਵਟਾਂਦਰਾ ਕਰਨਗੇ। ਦੂਜੇ ਪੜਾਅ ਵਿਚ ਡਾ. ਜੈਸ਼ੰਕਰ ਫਿਨਲੈਂਡ ਵਿਚ 14ਵੇਂ ਕੁਲਤਾਰਨਤਾ ਸੰਵਾਦ ਵਿਚ ਹਿੱਸਾ ਲੈਣਗੇ। ਇਸ ਸੰਵਾਦ ਦਾ ਵਿਸ਼ਾ ਇਕ ਬਦਲਦੀ ਦੁਨੀਆ, ਆਲਮੀ ਖੇਤਰੀ ਤੇ ਸਥਾਨਕ ਦ੍ਰਿਸ਼ਟੀਕੋਣ ਹੈ। ਡਾ. ਜੈਸ਼ੰਕਰ ਫਿਨਲੈਂਡ ਦੇ ਵਿਦੇਸ਼ ਮੰਤਰੀ ਤੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਕੇਂਦਰ ਨੇ ਦੇਸ਼ ਵਿਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਮਨਰੇਗਾ ਤਹਿਤ 30,000 ਕਰੋੜ ਰੁਪਏ ਅਲਾਟ ਕਰ ਦਿੱਤੇ ਨੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 95,692 ਕਰੋੜ ਰੁਪਏ ਦੀ ਅੰਤਰਿਮ ਅਲਾਟਮੈਂਟ ਜਾਰੀ ਕੀਤੀ ਗਈ ਏ। ਇਸ ਦੇ ਨਾਲ ਕੁੱਲ ਅਲਾਟਮੈਂਟ 1.25 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਏਗੀ। ਸ੍ਰੀ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਨੂੰ ਲਾਗੂ ਕਰਨ ਸਬੰਧੀ ਰਾਜਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਦੀ ਇਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਹ ਗੱਲ ਕਹੀ। ਇਹ ਕਾਨੂੰਨ ਅਗਲੇ ਮਹੀਨੇ ਦੀ 1 ਤਰੀਕ ਤੋਂ ਦੇਸ਼ ਭਰ ਵਿਚ ਲਾਗੂ ਹੋਏਗਾ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਜ਼ਰੂਰੀ ਤਿਆਰੀਆਂ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 26 ਰਾਜਾਂ ਨੇ ਬਜਟ ਪ੍ਰਬੰਧ ਕੀਤੇ ਨੇ, ਜਦੋਂ ਕਿ ਝਾਰਖੰਡ, ਕਰਨਾਟਕਾ, ਤੇਲੰਗਾਨਾ ਅਤੇ ਮਿਜ਼ੋਰਮ ਨੇ ਵੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਮੰਤਰੀ ਨੇ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਰਾਜ ਦੀ ਵੰਡ ਨਹੀਂ ਕਟਾਈ ਗਈ ਏ।
1: किसी भी राज्य का मैं एक बताना चाहता हूँ, ये आशंकाएं कई बार लोग व्यक्त करते थे, इसका कम हो जाएगा, उसका कम हो जाएगा, किसी का कम नहीं हुआ है। ये जो हमने दिया है 60% ही, पिछले साल मनरेगा का जो एलोकेशन था लगभग उतना तो 60% ही दिया है, मतलब 40% ये बढ़ेगा पिछले साल से, तो किसी राज्य को कमी का तो कोई सवाल ही पैदा नहीं होता।
0: ਉੱਤਰੀ ਰੇਲਵੇ ਦੇ ਜੰਮੂ ਰੇਲਵੇ ਡਿਵੀਜ਼ਨ ਨੇ ਸੋਮਵਤੀ ਅਮਾਵਸਿਆ ਦੇ ਮੌਕੇ ਤੇ ਸ਼ਰਧਾਲੂਆਂ ਦੀ ਵਾਧੂ ਭੀੜ ਨੂੰ ਦੇਖਦੇ ਹੋਏ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੇ ਹਰਿਦੁਆਰ ਵਿਚਕਾਰ ਇੱਕ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਆਕਾਸ਼ਵਾਣੀ ਜੰਮੂ ਦੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਇਸ ਵਿਸ਼ੇਸ਼ ਰੇਲ ਗੱਡੀ ਨੂੰ ਰੇਲ ਗੱਡੀ ਨੰਬਰ 04606 ਤੇ 04605 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਹਰਿਦੁਆਰ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਜੋਂ ਚਲਾਇਆ ਜਾਏਗਾ। ਗੱਡੀ ਨੰਬਰ 04606 ਐਤਵਾਰ 14 ਜੂਨ 2026 ਨੂੰ ਸ਼ਾਮ 6:15 ਤੇ ਕਟੜਾ ਤੋਂ ਰਵਾਨਾ ਹੋਏਗੀ ਅਤੇ ਅਗਲੇ ਦਿਨ ਸਵੇਰੇ 6:30 ਹਰਿਦੁਆਰ ਪਹੁੰਚੇਗੀ। ਵਾਪਸੀ ਵਿਚ ਇਹ ਟ੍ਰੇਨ ਅਗਲੇ ਦਿਨ 7 ਕਟੜਾ ਪਹੁੰਚੇਗੀ। ਇਹ ਪੂਰੀ ਤਰ੍ਹਾਂ ਰਿਜ਼ਰਵਡ ਰੇਲ ਗੱਡੀ ਹੈ। ਇਹ ਰੇਲ ਗੱਡੀ ਰਸਤੇ ਵਿਚ ਮੁੱਖ ਸਟੇਸ਼ਨਾਂ ਤੇ ਰੁਕੇਗੀ, ਜਿਨ੍ਹਾਂ ਵਿਚ ਸ਼ਹੀਦ ਕੈਪਟਨ ਤੁਸ਼ਾਰ

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਫਿਲਮ ਇੱਕ ਵਾਅਦਾ 'ਚੋਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਦੋਸਤੋ ਮਹਿਕ ਪੰਜਾਬ ਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਜਿੰਨੇ ਮੇਰਾ ਦਿਲ ਲੁੱਟਿਆ 'ਚੋਂ। ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਅਤੇ ਗੁਰਲੀਜ਼ ਅਖਤਰ ਦੀ ਆਵਾਜ਼ 'ਚ। ਲਓ ਜੀ, ਤੁਸੀਂ ਵੀ ਇੰਜੋਏ ਕਰੋ ਇਹ ਗੀਤ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੀ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਸ੍ਰੀ ਮੋਦੀ ਨੇ 26 ਮਈ 2014 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ 'ਚ ਅੱਜ ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਵਿਦੇਸ਼ ਮੰਤਰੀ ਡਾਕਟਰ SJ ਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ 'ਤੇ ਹੋਣਗੇ। ਕੇਂਦਰ ਨੇ ਦੇਸ਼ ਵਿੱਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿੱਚ ਝੋਨੇ ਦੀ ਲੁਆਈ ਲਈ 3ਜਾ ਪੜਾਅ ਕੱਲ੍ਹ ਤੋਂ ਆਰੰਭ ਹੋ ਗਿਆ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 2 ਹੈਂਡ ਗ੍ਰੇਨੇਡ ਬਰਾਮਦ ਕੀਤੇ। 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਅੱਜ 541 ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਅਤੇ ਕ੍ਰਿਕਟ ਵਿੱਚ ਰਿਤੂਰਾਜ ਗਾਇਕਵਾੜ ਦੇ ਸੈਂਕੜੇ ਦੀ ਬਦੌਲਤ ਭਾਰਤ ਏ ਨੇ ਦਾ ਬੋਲਾ 'ਚ ਤਿਕੋਣੀ 1 ਦਿਨਾਂ ਅੰਤਰਰਾਸ਼ਟਰੀ ਮੈਚ ਦੀ ਲੜੀ ਦੇ ਪਹਿਲੇ ਮੈਚ ਵਿੱਚ ਸ਼੍ਰੀਲੰਕਾ ਏ ਨੂੰ 8 ਦੌੜਾਂ ਨਾਲ ਹਰਾਇਆ ਹੈ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ।

0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਵੀ ਇੱਕ ਇਨੀਸ਼ੀਏਟਿਵ ਸਾਡੇ ਸਾਰਿਆਂ ਵਾਸਤੇ ਲਿਆ ਗਿਆ ਸੀਗਾ ਔਰ ਜਿਸ ਵਿੱਚ ਅਸੀਂ ਵਿਸ਼ਵ ਦੀ ਵੀ ਪਰਵਾਹ ਕੀਤੀ ਸੀ ਤਾਂ ਕਿ ਉਹਨੂੰ ਵੀ ਇਸ ਮਿਸ਼ਨ ਦੇ ਨਾਲ ਜੋੜਿਆ ਜਾ ਸਕੇ। ਇਸ ਬਾਰੇ ਵਿਸ਼ੇਸ਼ ਵਿਚਾਰ ਚਰਚਾ ਕਰਾਂਗੇ। ਮੈਂ ਹਾਂ ਰਾਜੇਸ਼ ਬਾਲੀ, ਆਕਾਸ਼ਵਾਣੀ ਸਮਾਚਾਰ ਵਿਭਾਗ ਪੰਜਾਬ ਦਾ ਮੁਖੀ, ਅਤੇ ਮੇਰੇ ਨਾਲ ਨੇ ਐਕਸਪਰਟਸ ਸ਼੍ਰੀਮਤੀ ਸਵਿਤਾ ਸਿੰਘ, ਉਹ ਨਬਾਰਡ ਯਾਨੀ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਦੇ ਸਹਾਇਕ ਜਨਰਲ ਮੈਨੇਜਰ ਜਲੰਧਰ ਜ਼ਿਲ੍ਹੇ ਦੇ ਹੈਗੇ ਨੇ ਔਰ ਉਹਨਾਂ ਦੇ ਨਾਲ ਨੇ ਪੰਜਾਬ ਦਾ ਪਾਣੀ ਅਤੇ ਮਿੱਟੀ ਦੀ ਸਾਂਭ ਸੰਭਾਲ ਬਾਰੇ ਵਿਭਾਗ ਹੈ ਉਹਦੇ ਸਬ ਡਿਵੀਜ਼ਨਲ ਸੋਇਲ ਕੰਜ਼ਰਵੇਸ਼ਨ ਆਫੀਸਰ ਜਲੰਧਰ ਦੇ ਇੰਜੀਨੀਅਰ ਲੁਪਿੰਦਰ ਕੁਮਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦੋਨਾਂ ਦਾ।
1: ਧੰਨਵਾਦ ਜੀ।
2: ਧੰਨਵਾਦ ਜੀ।
0: ਪਹਿਲਾਂ ਮੈਂ ਸ਼੍ਰੋਤਾ ਨੂੰ ਇਹ ਵੀ ਦੱਸਣਾ ਚਾਹਾਂਗਾ ਜੋ ਲਾਈਫ ਸ਼ਬਦ ਇਹਦੇ ਵਿੱਚ ਹੈਗਾ ਹੈ, ਇਹਦੀ ਵੀ ਇੱਕ ਫੁੱਲ ਫਾਰਮ ਹੈ। ਲਾਈਫ ਤਾਂ ਵੈਸੇ ਤਾਂ ਮਤਲਬ ਜ਼ਿੰਦਗੀ ਹੁੰਦਾ ਹੀ ਹੈ, ਪਰ ਇਹਦੇ ਵਿੱਚ ਜੋ ਇਹਦਾ ਮਤਲਬ ਹੈ ਲਾਈਫ ਸਟਾਈਲ ਫਾਰ ਐਨਵਾਇਰਮੈਂਟ, LIFE ਮਤਲਬ ਲਾਈਫ ਸਟਾਈਲ ਫਾਰ ਐਨਵਾਇਰਮੈਂਟ, ਜਿਹਦਾ ਪੰਜਾਬੀ ਚ ਸਿੱਧਾ ਮਤਲਬ ਹੈ ਵਾਤਾਵਰਨ ਲਈ ਜੀਵਨ ਸ਼ੈਲੀ। ਸੋ ਇਹ ਮਿਸ਼ਨ ਲਾਈਫ ਬਾਰੇ ਪੂਰੀ ਚਰਚਾ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਚੱਲਾਂਗੇ ਸਵਿਤਾ ਜੀ ਕੋਲ। ਸਵਿਤਾ ਜੀ, ਮਿਸ਼ਨ ਲਾਈਫ ਬਹੁਤ ਵੱਡਾ ਪ੍ਰੋਜੈਕਟ ਭਾਰਤ ਸਰਕਾਰ ਦਾ, ਜਿਹਦੇ ਚ ਨਾ ਸਿਰਫ ਭਾਰਤ ਨੂੰ ਜੋੜਿਆ ਗਿਆ ਹੈ ਬਲਕਿ ਪੂਰੇ ਵਿਸ਼ਵ ਦੀ ਚਿੰਤਾ ਕੀਤੀ ਗਈ ਹੈ ਇਹਦੇ ਵਿੱਚ ਕਿ ਕਿਸ ਤਰ੍ਹਾਂ ਅਸੀਂ ਭਾਰਤ ਜਿਹੜਾ ਸਾਡਾ ਹੈਗਾ ਅਸੀਂ ਇਸ ਮਿਸ਼ਨ ਨੂੰ ਲੀਡ ਕਰਕੇ ਸਾਰੀ ਦੁਨੀਆਂ ਲਈ ਆਪਣੇ ਦੇਸ਼ ਸਮੇਤ ਇੱਕ ਚੰਗੀ ਜੋ ਜੀਵਨ ਸ਼ੈਲੀ ਹੈ, ਜੋ ਕੁਦਰਤੀ ਜੀਵਨ ਸ਼ੈਲੀ ਹੈ, ਉਹਨੂੰ ਅਪਣਾ ਕੇ ਅਸੀਂ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਹਾਂ ਇਕੱਠੇ, ਇਸ ਬਾਰੇ ਤੁਸੀਂ ਦੱਸੋ ਸਾਨੂੰ।
1: ਧੰਨਵਾਦ ਬਾਲੀ ਜੀ। ਜਬ ਹਮ ਇਸਕੀ ਬਾਤ ਕਰਤੇ ਹੈ ਕਿ ਹਮਾਰੀ ਜੋ ਲਾਈਫ ਸਟਾਈਲ ਹੈ ਵੋ ਹਮਾਰੇ ਐਨਵਾਇਰਮੈਂਟ ਕੇ ਲਿਏ ਹੋਣੀ ਚਾਹੀਏ, ਤੋ ਜਬ ਹਮ ਐਨਵਾਇਰਮੈਂਟ ਕੀ ਬਾਤ ਕਰਤੇ ਹੈ ਤੋ ਇਸਮੇ ਸਭੀ ਚੀਜ਼ ਸ਼ਾਮਿਲ ਹੋ ਜਾਤੀ ਹੈ, ਜੈਸੇ ਕਿ ਹਮਾਰਾ ਐਨਰਜੀ ਸੇਵਿੰਗ ਕਿਆ ਹੈ, ਹਮਾਰੀ ਵਾਟਰ ਕੰਜ਼ਮਪਸ਼ਨ ਕਿਆ ਹੈ, ਯਾ ਹਮਾਰਾ ਅਡੋਪਟ ਹੈਲਦੀ ਲਾਈਫ ਸਟਾਈਲ ਕਿਆ ਹੈ, ਈ ਵੇਸਟ ਹਮੇ ਕੈਸੇ ਮੈਨੇਜ ਕਰਨਾ ਹੈ, ਯਾ ਹਮੇ ਆਪਣੇ ਘਰ ਕਾ ਸੂਖਾ ਔਰ ਗੀਲਾ ਕਚਰਾ ਕੈਸੇ ਮੈਨੇਜ ਕਰਨਾ ਹੈ। ਯੇ ਇੱਕ ਬਹੁਤ ਹੀ ਵੱਡੀ ਮਿਸ਼ਨ ਹੈ ਜਿਸਮੇ ਹਰ ਕੋਈ ਪਾਰਟੀਸਿਪੇਟ ਕਰ ਸਕਦਾ ਹੈ, ਔਰ ਮੈਂ ਆਪਣੇ ਮਾਨਨੀਏ ਪ੍ਰਧਾਨ ਮੰਤਰੀ ਜੀ ਕੋ ਧੰਨਵਾਦ ਦੇਣਾ ਚਾਹੂੰਗੀ ਕਿ ਉਹਨੇ ਇਸ ਮੁਹਿੰਮ ਕੇ ਸਾਥ ਮੇ, ਮਿਸ਼ਨ ਲਾਈਫ ਕੇ ਸਾਥ ਮੇ, ਹਮ ਸਭੀ ਕੋ ਯੇ ਮੌਕਾ ਦਿਆ ਕਿ ਹਮ ਸਭੀ ਪ੍ਰਾਊਡਲੀ ਆਪਣੇ ਇਨਵਾਇਰਮੈਂਟ ਕੇ ਲਿਏ ਕੁਛ ਨਾ ਕੁਛ ਕਰ ਸਕੇ, ਜੈਸੇ ਕਿ ਬਹੁਤ ਬੜੇ ਬਦਲਾਵ ਕੇ ਸਾਥ ਨਹੀਂ ਲੇਕਿਨ ਛੋਟੇ ਛੋਟੇ ਬਦਲਾਵ ਕੇ ਸਾਥ, ਜੈਸੇ ਕਿ ਆਪ ਕਮਰੇ ਮੇ ਬੈਠੇ ਹੈ, ਆਪ ਕਮਰੇ ਸੇ ਬਾਹਰ ਆ ਰਹੇ ਤੋ ਆਪ ਆਪਣੇ ਕਮਰੇ ਕੇ ਇਲੈਕਟ੍ਰਿਕ ਅਪਲਾਇੰਸਿਸ ਬੰਦ ਕਰਕੇ ਨਿਕਲੇ, ਬਹੁਤ ਛੋਟੀ ਸੀ ਗੱਲ ਹੈ, ਬਟ ਅਗਰ ਹਮ ਧਿਆਨ ਦੇ ਤੋ ਹਰ ਰੋਜ਼ ਹਮ ਆਪਣੀ ਬਿਜਲੀ ਬਚਾ ਸਕਤੇ ਹੈ ਔਰ ਸਾਥ ਹੀ ਸਾਥ ਆਪਣਾ ਪੈਸਾ ਵੀ ਬਚਾਏਂਗੇ, ਕਿਉਂਕਿ ਜੋ ਐਕਸਟਰਾ ਪੈਸਾ ਹਮਾਰੀ ਵੇਸਟੇਜ ਪੇ ਜਾਏਗਾ ਵੋ ਹਮਾਰਾ ਬਚੇਗਾ। ਇਸ ਕੇ ਸਾਥ ਸਾਥ ਹੀ ਅਗਰ ਹਮ ਸੋਚੇ ਕਿ ਮਤਲਬ ਇਸਕਾ ਮੇਨ ਉਦੇਸ਼ ਕਿਆ ਹੈ ਮਿਸ਼ਨ ਲਾਈਫ ਕਾ, ਤੋ ਬਿਨਾ ਸੋਚੇ ਸਮਝੇ ਹਮੇ ਉਪਯੋਗ ਨਹੀਂ ਕਰਨਾ ਹੈ, ਸੋਚ ਸਮਝ ਕਰ ਉਪਯੋਗ ਕਰਨਾ ਹੈ, ਹਮੇ ਜ਼ਿਆਦਾ ਸੇ ਜ਼ਿਆਦਾ ਰਿਡਿਊਸ ਕਰਨਾ ਹੈ, ਜ਼ਿਆਦਾ ਸੇ ਜ਼ਿਆਦਾ ਰੀਯੂਜ਼ ਕਰਨਾ ਹੈ ਔਰ ਜ਼ਿਆਦਾ ਸੇ ਜ਼ਿਆਦਾ ਰੀਸਾਈਕਲ ਕਰਨਾ ਹੈ।
0: ਬਿਲਕੁਲ ਠੀਕ ਕਿਹਾ ਸਵਿਤਾ ਜੀ ਤੁਸੀਂ, ਕਿ ਜੋ ਇਸ ਮਿਸ਼ਨ ਦਾ ਮਕਸਦ ਹੈਗਾ ਕਿ ਅਸੀਂ ਜੋ ਇਸਤੇਮਾਲ ਚੀਜ਼ਾਂ ਕਰਦੇ ਹੈਗੇ ਹਾਂ ਉਹਦੇ 'ਚ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਨੂੰ ਅਸੀਂ ਦੁਬਾਰਾ ਤੋਂ ਇਸਤੇਮਾਲ ਕਰੀਏ ਤਾਂ ਕਿ ਸਾਡੇ ਵਾਤਾਵਰਨ 'ਤੇ ਉਸਦਾ ਜਿਹੜੀਆਂ ਯੂਜ਼ਡ ਚੀਜ਼ਾਂ ਨੇ, ਵਿਸ਼ੇਸ਼ ਤੌਰ 'ਤੇ ਜਿਹੜੀਆਂ ਪਲਾਸਟਿਕ ਦੀਆਂ ਨੇ, ਸਿੰਗਲ ਯੂਜ਼ ਪਲਾਸਟਿਕ ਦੀਆਂ, ਉਹਦਾ ਦੁਬਾਰਾ ਇਸਤੇਮਾਲ ਅਸੀਂ ਕਰੀਏ ਤਾਂ ਕਿ ਨਵੀਆਂ ਚੀਜ਼ਾਂ ਨਾ ਖਰੀਦਣੀਆਂ ਪੈਣ, ਤਾਂ ਕਿ ਜਿਹੜੀਆਂ ਪਹਿਲਾਂ ਤੋਂ ਇਸਤੇਮਾਲ ਹੋ ਰਹੀਆਂ ਉਹਨਾਂ ਤਾਂ ਹੀ ਅਸੀਂ ਦੁਬਾਰਾ ਤੋਂ ਇਸਤੇਮਾਲ ਕਰ ਸਕੀਏ। ਪਾਣੀ ਬਚਾਓ, ਔਰ ਸਭ ਤੋਂ ਇੰਪੋਰਟੈਂਟ ਗੱਲ ਜੋ ਅਸੀਂ ਆਮ ਤੌਰ 'ਤੇ ਆਪਣੇ ਦਫ਼ਤਰਾਂ ਘਰਾਂ 'ਚ ਭੁੱਲ ਜਾਂਦੇ ਹਾਂ ਕਿ ਜਦੋਂ ਵੀ ਅਸੀਂ ਆਪਣੇ ਰੂਮ ਨੂੰ ਛੱਡੀਏ ਤੇ ਉੱਥੇ ਜਿਹੜੀ ਵੀ ਲਾਈਟਸ ਪੱਖੇ ਆਨ ਹੈਗੇ ਨੇ ਉਹਨਾਂ ਨੂੰ ਬੰਦ ਕਰ ਦਈਏ। ਇਹ ਸਾਡੀ ਸਾਰਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਅਸੀਂ ਐਨਰਜੀ ਅਸੀਂ ਇਸਤੇਮਾਲ ਕਰਦੇ ਹਾਂ, ਇੰਨੀ ਊਰਜਾ ਅਸੀਂ ਇਸਤੇਮਾਲ ਕਰਦੇ ਹਾਂ, ਉਹਨੂੰ ਘੱਟ ਕੀਤਾ ਜਾ ਸਕੇ। ਇਹਦੇ ਵਿੱਚ ਇੱਕ ਪਾਣੀ ਦਾ ਜਿਹੜਾ ਬਹੁਤ ਮਹੱਤਵ ਹੈ, ਸਾਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਪਾਣੀ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈਗਾ ਔਰ ਅਸੀਂ ਕਿੰਨਾ ਕੁ ਉਹਨੂੰ ਬਚਾਉਂਦੇ ਹਾਂ। ਅਸੀਂ ਆਪਣੇ ਆਪ ਵਿੱਚ ਸੋਚਾਂਗੇ, ਸਾਨੂੰ ਲੱਗੇਗਾ ਕਿ ਅਸੀਂ ਬਹੁਤ ਘੱਟ ਪਾਣੀ ਬਚਾਉਂਦੇ ਹੈਗੇ ਹਾਂ, ਵੇਸਟ ਜ਼ਿਆਦਾ ਕਰਦੇ ਹਾਂ। ਸਾਡੇ 'ਚੋਂ ਬਹੁਤ ਸਾਰੇ ਲੋਕ ਐਸੇ ਵੀ ਨੇ ਜੋ ਬਹੁਤ ਖਿਆਲ ਰੱਖਦੇ ਇਹਨਾਂ ਚੀਜ਼ਾਂ ਦਾ ਕਿ ਜਿਹੜਾ ਪਾਣੀ ਘਰ 'ਚ ਇਸਤੇਮਾਲ ਹੋ ਰਿਹਾ ਉਹ ਘੱਟ ਇਸਤੇਮਾਲ ਹੋਵੇ, ਵੇਸਟ ਨਾ ਹੋਵੇ, ਜਿਹੜਾ ਵੇਸਟੇਜ ਵਾਲਾ ਹੈਗਾ ਉਹਨੂੰ ਵੀ ਅਸੀਂ ਇਸਤੇਮਾਲ ਕਰੀਏ, ਆਪਣੇ ਭਾਵੇਂ ਲੌਨਸ ਦੇ ਵਿੱਚ ਕਰੀਏ ਜਾਂ ਗਮਲਿਆਂ ਵਿੱਚ ਪਾਣੀ ਦੇਣਾ ਹੈਗਾ ਜਾਂ ਤੁਸੀਂ ਕੱਪੜੇ ਧੋਣੇ ਨੇ, ਗੱਡੀਆਂ ਧੋਣੀਆਂ ਨੇ। ਤੇ ਇਸ ਬਾਰੇ ਸਾਡੇ ਨਾਲ ਜਿਹੜੇ ਪਾਣੀ ਵਿਭਾਗ ਤੋਂ ਆਫਿਸਰ ਜੁੜੇ ਹੋਏ ਨੇ ਇੰਜੀਨੀਅਰ ਲੁਪਿੰਦਰ ਸਿੰਘ ਜੀ, ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ, ਲੁਪਿੰਦਰ ਜੀ ਜੋ ਪਾਣੀ ਦੀ ਸੰਭਾਲ ਬਾਰੇ ਮਿਸ਼ਨ ਲਾਈਫ ਦੇ ਵਿੱਚ ਇੱਕ ਵਿਸ਼ੇਸ਼ ਤੌਰ 'ਤੇ ਗੱਲ ਕਹੀ ਗਈ ਹੈ, ਸਾਨੂੰ ਉਸ ਬਾਰੇ ਦੱਸੋ ਕਿ ਕਿਸ ਤਰ੍ਹਾਂ ਅਸੀਂ ਇਸ ਨੂੰ ਬਚਾ ਸਕਦੇ ਹੈਗੇ ਹਾਂ।
3: ਬਾਲੀ ਜੀ, ਅੱਜ ਆਪਾਂ ਗੱਲ ਕਰ ਰਹੇ ਹਾਂ ਪਾਣੀ ਨੂੰ ਬਚਾਉਣ ਦੀ, ਪਾਣੀ ਦੀ ਸੰਭਾਲ ਦੀ। ਪਹਿਲਾਂ ਆਪਾਂ ਇਹ ਦੇਖੀਏ ਕਿ ਪਾਣੀ ਦਾ ਸਾਡੀ ਜੀਵਨ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ, ਮਹੱਤਵਪੂਰਨ ਹੈ। ਪਰ ਇਹਦੇ ਨਾਲ ਆਪਾਂ ਦੇਖੀਏ ਕਿ ਜਿੰਨੀਆਂ ਸਾਡੀਆਂ ਪੁਰਾਣੀਆਂ ਸੱਭਿਅਤਾਵਾਂ ਨੇ ਉਹ ਉੱਥੇ ਪਨਪੀਆਂ ਜਿੱਥੇ ਪਾਣੀ ਸੀ, ਉੱਥੇ ਉਹ ਪੈਦਾ ਹੋਈਆਂ। ਇਸ ਦੇ ਨਾਲ ਹੀ ਜੇ ਹੋਰ ਪਿੱਛੇ ਜਾਈਏ, ਬਚਪਨ ਵਿੱਚ ਅਸੀਂ

ਜੈ ਹਿੰਦ ਦੋਸਤੋ, ਮਿਸ਼ਨ ਲਾਈਫ ਭਾਰਤ ਸਰਕਾਰ ਦੀ ਇੱਕ ਅਜਿਹੀ ਮੁਹਿੰਮ ਜਿਹੜੀ ਸਾਨੂੰ ਆਪਣੇ ਆਲੇ ਦੁਆਲੇ ਅਤੇ ਕੁਦਰਤ ਨਾਲ ਜੁੜ ਕੇ ਜੀਵਨ ਜਿਉਣ ਬਾਰੇ ਦੱਸਦੀ ਹੈ। ਭਾਰਤ ਸਰਕਾਰ ਦੇ ਬੀਤੇ 12 ਸਾਲ ਦੇ ਕਾਰਜਕਾਲ ਦੌਰਾਨ

ਸਕੂਲ 'ਚ ਪੜ੍ਹਦੇ ਹੁੰਦੇ ਸੀ ਕਿ ਮਛਲੀ ਜਲ ਕੀ ਰਾਨੀ ਹੈ, ਜੀਵਨ ਉਸਕਾ ਪਾਣੀ ਹੈ, ਸਾਡੇ ਵਾਸਤੇ ਕੀ ਰੋਟੀ ਕੱਪੜਾ ਔਰ ਮਕਾਨ, ਕਿ ਪਾਣੀ ਬਹੁਤ ਹੈ। ਪਰ ਅੱਜ ਜਦੋਂ ਜਦੋਂ ਅਸੀਂ ਇੱਕ ਹਰੀ ਕ੍ਰਾਂਤੀ ਤੋਂ ਬਾਅਦ ਅੱਜ ਸ਼ਹਿਰੀਕਰਨ ਵੱਲ ਪਹੁੰਚੇ ਹਾਂ ਕਿ ਦੇਖਿਆ ਕਿ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਖੋਰਾ ਲੱਗ ਰਿਹਾ। ਖੇਤੀਬਾੜੀ ਨੂੰ ਅਸੀਂ ਛੱਡ ਨਹੀਂ ਸਕਦੇ, ਸ਼ਹਿਰੀਕਰਨ ਨੂੰ ਅਸੀਂ ਨਹੀਂ ਰੋਕ ਸਕਦੇ, ਪਰ ਕਹਿੰਦੇ ਨੇ ਮਾਹਿਰ ਦੱਸਦੇ ਨੇ ਕਿ ਪਾਣੀ ਨੂੰ ਬਚਾਇਆ ਜਾ ਸਕਦਾ, ਪਾਣੀ ਨੂੰ ਬਣਾਇਆ ਨਹੀਂ ਜਾ ਸਕਦਾ। ਅਸੀਂ ਜਿਹੜਾ ਸਾਡੇ ਕੋਲ ਪਾਣੀ ਜੋ ਸਾਨੂੰ ਮਿਲਿਆ, ਜੇ ਭਾਰਤ ਦੀ ਗੱਲ ਕਰੀਏ ਕਿ ਦੁਨੀਆਂ ਦਾ ਸਿਰਫ ਸਾਨੂੰ 4% ਪਾਣੀ ਮਿਲਿਆ, ਸਾਡੀ ਜਨਸੰਖਿਆ ਭਾਵੇਂ 18% ਦੇ ਆਸ ਪਾਸ ਪਹੁੰਚ ਗਈ ਆ, ਪਰ ਜਿਹੜਾ ਸਾਨੂੰ ਪਾਣੀ ਮਿਲਿਆ ਉਹ 4% ਪਾਣੀ ਮਿਲਿਆ। ਤੇ ਉਸ ਪਾਣੀ ਦੀ ਸੰਜਮੀ ਵਰਤੋਂ ਦੇ ਲਈ ਸਾਨੂੰ ਇਕੱਠੇ ਹੋਣਾ ਪਵੇਗਾ, ਜਾਗਰਿਤ ਹੋਣਾ ਪਵੇਗਾ। ਭਾਰਤ ਸਰਕਾਰ ਦੇ ਵੱਲੋਂ ਅਲੱਗ ਅਲੱਗ ਮਿਸ਼ਨ ਚਲਾਏ ਜਾ ਰਹੇ ਨੇ ਪਾਣੀ ਨੂੰ ਬਚਾਉਣ ਦੇ, ਚਾਹੇ ਉਹ ਮੋਰ ਕ੍ਰੋਪ ਪਰ ਡ੍ਰੌਪ ਤੁਕਾ ਸਿੰਚਾਈ ਸਕੀਮ ਹੈ, ਚਾਹੇ ਉਹ ਆਪਣਾ ਜਲ ਜੀਵਨ ਮਿਸ਼ਨ ਹੈ। ਇਹਦੇ ਨਾਲ ਹੀ ਬਹੁਤ ਸਾਰੇ ਜਿਹੜੇ ਜਾਗ੍ਰਿਤੀ ਜਲ ਸ਼ਕਤੀ ਅਭਿਆਨ ਹੈ, ਤੇ ਹੁਣੇ ਹੀ 1 ਜੂਨ ਤੋਂ 30 ਜੂਨ ਤੱਕ

0: ਅਲੱਗ-ਅਲੱਗ ਮਿਸ਼ਨ ਚਲਾਏ ਜਾ ਰਹੇ ਨੇ ਪਾਣੀ ਨੂੰ ਬਚਾਉਣ ਦੇ, ਚਾਹੇ ਉਹ ਮੋਰ ਕ੍ਰੌਪ ਪਰ ਡ੍ਰੌਪ ਤੁਪਕਾ ਸਿੰਚਾਈ ਸਕੀਮ ਹੈ, ਚਾਹੇ ਉਹ ਆਪਣਾ ਜਲ ਜੀਵਨ ਮਿਸ਼ਨ ਹੈ। ਇਹਦੇ ਨਾਲ ਹੀ ਬਹੁਤ ਸਾਰੇ ਜਿਹੜੇ ਜਾਗ੍ਰਿਤੀ ਜਲ ਸ਼ਕਤੀ ਅਭਿਆਨ ਹੈ, ਅਤੇ ਹੁਣੇ ਹੀ 1 ਜੂਨ ਤੋਂ 30 ਜੂਨ ਤੱਕ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ਹੇਠ ਖੇਤ ਬਚਾਓ ਅਭਿਆਨ, ਬੜਾ ਵਧੀਆ ਅਭਿਆਨ 30 ਜੂਨ ਤੱਕ ਚੱਲੇਗਾ। ਇਹਦੇ ਵਿੱਚ ਅਸੀਂ ਆਪਣੀ ਮਿੱਟੀ ਦੀ ਸਿਹਤ ਕਿਵੇਂ ਬਣਾਈ ਰੱਖਣੀ, ਪਾਣੀ ਦੀ ਬੱਚਤ ਕਿਵੇਂ ਕਰਨੀ, ਅਤੇ ਸਭ ਤੋਂ ਇੰਪੋਰਟੈਂਟ ਕਿ ਸਸਟੇਨੇਬਲ ਐਗਰੀਕਲਚਰ ਟਿਕਾਊ ਖੇਤੀ ਨੂੰ ਕਿਵੇਂ ਅਸੀਂ ਕਾਮਯਾਬ ਬਣਾਉਣਾ, ਅਤੇ ਫਾਰਮਰ ਦੇ ਖਰਚੇ ਵੀ ਘਟਾਉਣੇ ਨੇ। ਔਰ ਇਹਦੇ ਨਾਲ ਇੱਕ ਬਹੁਤ ਜੁੜਿਆ ਪਹਿਲੂ ਹੈ ਕਿ ਜਿਹੜੇ ਕੁਆਲਿਟੀ ਸੀਡ ਨੇ ਉਹ ਵੀ ਅਸੀਂ ਇਹਦੇ ਵਿੱਚ ਰੱਖਣੇ ਆ। ਗੱਲ ਮੁਕਾ ਕੇ ਆਪਾਂ ਨੇੜੇ ਆਈਏ ਕਿ ਅੱਜ ਜਿਹੜਾ ਸਮਾਂ ਆ ਉਹ ਪਾਣੀ ਨੂੰ ਬਚਾਉਣ ਦਾ, ਕਿਉਂਕਿ ਜੇ ਅਸੀਂ ਮੈਮ ਸਵਿਤਾ ਹੁਣੀ ਗੱਲ ਕੀਤੀ ਹੈ ਕਿ ਰਿਡਿਊਸ ਰੀਸਾਈਕਲ ਐਂਡ ਰੀਯੂਜ਼, ਕਿ ਜੋ ਸਾਨੂੰ ਪਾਣੀ ਮਿਲ ਰਿਹਾ ਅਸੀਂ ਜਿਹੜਾ ਟ੍ਰੀਟਡ ਵਾਟਰ ਆ ਉਹਨੂੰ ਇਰੀਗੇਸ਼ਨ ਲਈ ਵਰਤੀਏ। RO ਜੇ 1 ਲੀਟਰ ਅਸੀਂ ਪਾਣੀ ਫਿਲਟਰ ਕਰਦੇ ਹਾਂ ਅਤੇ 3 ਲੀਟਰ ਪਾਣੀ ਵੇਸਟ ਹੋ ਜਾਂਦਾ, ਉਸ ਪਾਣੀ ਨੂੰ ਅਸੀਂ ਰੀਯੂਜ਼ ਵੱਲ ਲੈ ਕੇ ਚੱਲੀਏ। ਅਤੇ ਇਹਦੇ ਨਾਲ ਜੁੜੇ ਵਿਸ਼ੇ ਨੇ ਕਿ ਜੇ ਅੱਜ ਅਸੀਂ ਪਾਣੀ ਨੂੰ ਬਰਤਨ ਵਿੱਚ ਕੁਤਾਈ ਕਰ ਰਹੇ ਹਾਂ ਤਾਂ ਸਾਡੇ ਲਈ ਹੋਰ ਸਮੱਸਿਆਵਾਂ ਇਹਦੇ ਵਿੱਚ ਬਹੁਤ ਆ ਰਹੀਆਂ। ਮੈਮ ਉਹਨਾਂ ਨੇ ਗੱਲ ਕੀਤੀ ਆ ਸਿੰਗਲ ਯੂਜ਼ ਪਲਾਸਟਿਕ ਦੀ। ਦੇਖੋ, ਪਲਾਸਟਿਕ ਯੂਜ਼ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਹੈ ਪਲਾਸਟਿਕ ਦੇ ਪ੍ਰਬੰਧਨ ਵਿੱਚ, ਮੈਨੇਜਮੈਂਟ ਦੇ ਵਿੱਚ। ਜਦੋਂ ਟੈਂਪਰੇਚਰ ਜ਼ਿਆਦਾ ਹੁੰਦਾ ਕਿ ਇਹ ਜਿਹੜਾ ਆ ਘੁਲਣ ਲੱਗ ਪੈਂਦਾ, ਇਹਦੇ ਵਿੱਚੋਂ ਮਾਈਕਰੋ ਪਲਾਸਟਿਕ ਰਿਲੀਜ਼ ਹੁੰਦੇ ਨੇ। ਉਹ ਜਿਹੜੇ ਮਾਈਕਰੋ ਪਲਾਸਟਿਕ ਨੇ ਜਦੋਂ ਇਹ ਸਾਡੀ ਮਿੱਟੀ ਦੇ ਵਿੱਚ, ਸਾਡੀ ਪਾਣੀ ਦੇ ਵਿੱਚ ਆਉਂਦੇ ਨੇ ਅਤੇ ਸਾਡੀ ਫੂਡ ਚੇਨ ਦੇ ਵਿੱਚ ਆਉਂਦੇ ਨੇ, ਅਤੇ ਸਾਡੇ ਵਾਸਤੇ ਇਹ ਡੇਂਜਰਸ ਹੁੰਦੇ ਨੇ ਅਤੇ ਸਾਨੂੰ ਬਿਮਾਰੀਆਂ ਨੂੰ ਜਨਮ ਦਿੰਦੇ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਰੀਏ ਕਿ ਸਮਾਂ ਹੈ ਕਿ ਅਸੀਂ ਅੱਜ ਜਾਗੀਏ, ਪਾਣੀ ਨੂੰ ਬਚਾਈਏ। ਕਹਿੰਦੇ ਹੁੰਦੇ ਜਲ ਹੈ ਤੋ ਕੱਲ ਹੈ, ਜਲ ਹੀ ਜੀਵਨ ਹੈ, ਅਤੇ ਇਹ ਸਾਨੂੰ ਲੋੜ ਹੈ ਕਿ ਅਲੱਗ ਅਲੱਗ ਵਿਭਾਗਾਂ ਨਾਲ ਜੁੜ ਕੇ ਅਸੀਂ ਪਾਣੀ ਦੀ ਸੰਭਾਲ ਲਈ ਜਿਹੜੇ ਆ ਪ੍ਰਾਪਤ ਯਤਨ ਕਰੀਏ।
1: ਬਿਲਕੁਲ ਠੀਕ ਗੱਲ ਕਹੀਏ ਤੁਸੀਂ ਲੁਪਿੰਦਰ ਜੀ। ਜੋ ਅਸੀਂ ਐਡੀ ਵੱਡੀ ਸਾਡੀ ਪਾਪੂਲੇਸ਼ਨ ਹੈ, ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਸਾਡੀ ਪਾਪੂਲੇਸ਼ਨ ਹੈਗੀ ਹੈ 140 ਕਰੋੜ ਦੇ ਕਰੀਬ, ਔਰ ਸਿਰਫ 4% ਸਾਡੇ ਕੋਲ ਪਾਣੀ ਹੈਗਾ ਪੂਰੇ ਭਾਰਤ ਵਿੱਚ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ। ਇਹਦੇ 'ਚੋਂ ਵੀ ਪੀਣ ਵਾਲਾ ਵੱਖਰਾ ਹੈਗਾ ਅਤੇ ਜਿਹੜਾ ਸਮੁੰਦਰ ਹੈਗੇ ਨੇ, ਖਾਰੇ ਸਮੁੰਦਰ ਹੈਗੇ ਨੇ, ਉਹ ਵੱਖਰੇ ਨੇ। ਅਤੇ ਅਸੀਂ ਪੀਣ ਵਾਲੇ ਪਾਣੀ ਦੀ ਜਦ ਗੱਲ ਕਰਦੇ ਹਾਂ, ਅਸੀਂ ਪੰਜਾਬ ਨੂੰ ਹੀ ਲਈਏ ਤਾਂ ਸਾਡੇ ਬਹੁਤ ਸਾਰੇ ਜ਼ਿਲ੍ਹੇ ਇੱਥੇ ਇਸ ਤਰ੍ਹਾਂ ਦੇ ਹੋ ਗਏ ਨੇ ਜਿੱਥੇ ਪਾਣੀ ਧਰਤੀ ਦੇ ਹੇਠਾਂ ਬਹੁਤ ਘੱਟ ਗਿਆ ਹੈਗਾ, ਬਹੁਤ ਥੱਲੇ ਚਲਾ ਗਿਆ, ਬਹੁਤ ਡੂੰਘੀ ਬੋਰਿੰਗ ਕਰਨੀ ਪੈਂਦੀ ਹੈ। ਇਸ ਤਰ੍ਹਾਂ ਸਾਡੇ ਇੱਥੇ ਖੇਤੀ ਦੀ ਰਵਾਇਤ ਹੈਗੀ ਹੈ, ਝੋਨਾ ਬੀਜਣ ਦੀ ਅਤੇ ਹੋਰ ਚੀਜ਼ਾਂ ਦੀ। ਇਹਨੂੰ ਵੀ ਅਸੀਂ ਨਵੀਂ ਰਵਾਇਤ ਸ਼ੁਰੂ ਕਰੀਏ ਜਿਹਦੇ 'ਚ ਘੱਟ ਪਾਣੀ ਦਾ ਇਸਤੇਮਾਲ ਹੋਵੇ ਤਾਂ ਕਿ ਪਾਣੀ ਬਚ ਸਕੇ। ਔਰ ਇੱਥੇ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ, ਸਾਡੇ ਗੁਰਬਾਣੀ 'ਚ ਵੀ ਲਿਖਿਆ ਹੋਇਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਮਤਲਬ ਪਾਣੀ ਨੂੰ ਅਸੀਂ ਪਿਤਾ ਦਾ ਦਰਜਾ ਦਿੱਤਾ ਹੋਇਆ, ਔਰ ਪਵਨ ਹਵਾ ਨੂੰ ਅਸੀਂ ਗੁਰੂਆਂ ਦਾ ਦਰਜਾ ਦਿੱਤਾ ਹੋਇਆ। ਇਹ ਦੋਨੋਂ ਚੀਜ਼ਾਂ ਹੀ ਸਾਡੇ ਜੀਵਨ ਨੂੰ ਚਲਾਉਂਦੀਆਂ ਨੇ। ਧਰਤੀ ਸਾਡੀ ਮਾਂ, ਅਗਰ ਧਰਤੀ ਤੇ ਅਸੀਂ ਰਹਿ ਕੇ ਅਸੀਂ ਉਹਨੂੰ ਸੰਵਾਰ ਨਹੀਂ ਸਕਦੇ, ਅਸੀਂ ਪਾਣੀ ਵੀ ਗੰਦਲੇ ਕਰਦੇ ਰਹਾਂਗੇ, ਅਸੀਂ ਵਾਯੂ ਹੈਗੀ ਹੈ ਉਹਨੂੰ ਵੀ ਪੋਲਿਊਸ਼ਨ ਦੇ ਰਾਹੀਂ ਗੰਦਾ ਕਰਦੇ ਰਹਾਂਗੇ, ਤੇ ਜੀਵਾਂਗੇ ਕਿਸ ਤਰ੍ਹਾਂ? ਇਹ ਸਭ ਤੋਂ ਵੱਡਾ ਇੱਕ ਜਿਹੜਾ ਮੈਟਰ ਆਉਂਦਾ ਹੈਗਾ ਹੈ ਕਿ ਇਸ ਦੇ ਬਾਰੇ ਸਾਨੂੰ ਸਾਰਿਆਂ ਨੂੰ ਰਲ ਕੇ ਹਮਲਾ ਮਾਰਨ ਦੀ ਲੋੜ ਹੈ। ਸਵਿਤਾ ਜੀ, ਇਹਦੇ 'ਚ ਇੱਕ ਚੀਜ਼ ਹੋਰ ਆਉਂਦੀ ਹੈ ਕਿ ਜੋ ਅਸੀਂ ਅੱਜ ਕੱਲ੍ਹ ਸਾਰੇ ਜਣੇ ਟੈਕਨੋਲੋਜੀ ਵੱਧ ਗਈ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਇਸਤੇਮਾਲ ਕਰਦੇ ਹੈਗੇ, ਜੈਸੇ ਮੋਬਾਈਲ ਹੋ ਗਏ, ਤੁਹਾਡੇ ਲੈਪਟਾਪ ਹੋ ਗਏ, ਜਾਂ ਕੋਈ ਵੀ ਇਲੈਕਟ੍ਰੋਨਿਕ ਗੈਜ਼ਟ ਹੋ ਗਿਆ, ਉਹਦੇ ਵਿੱਚ ਜੋ ਬੈਟਰੀਜ਼ ਇਸਤੇਮਾਲ ਹੁੰਦੀਆਂ, ਜਿਹਨੂੰ ਅਸੀਂ ਈ ਵੇਸਟ ਵੀ ਕਹਿੰਦੇ ਹੈਗੇ ਹਾਂ, ਉਹਦੀ ਸੰਭਾਲ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਹੈਗਾ? ਅਸੀਂ ਨੋਰਮਲੀ ਕੀ ਹੁੰਦਾ ਹੈ ਕਿ ਅਸੀਂ ਘਰ ਦੀਆਂ ਜਿਹੜੀਆਂ ਟੋਰਚਾਂ ਦੀਆਂ ਬੈਟਰੀਆਂ ਵੀ ਹੁੰਦੀਆਂ ਨੇ, ਅਸੀਂ ਉਹ ਕੱਢ ਕੇ ਡਸਟਬਿਨ ਸਿੱਟ ਦਈਆਂ, ਜਾਂ ਕੋਈ ਹੋਰ ਸਾਡੇ ਮੋਬਾਈਲ ਦੀ ਖਰਾਬ ਹੋ ਗਈ, ਅਸੀਂ ਉਹ ਵੀ ਸਿੱਟ ਦਿੰਦੇ ਹੈਗੇ ਹਾਂ। ਉਹਦੀ ਸਾਂਭ ਸੰਭਾਲ ਲਈ ਵੀ ਕੁਝ ਸੈਂਟਰਸ ਇੱਥੇ ਬਣੇ ਹੋਏ ਨੇ, ਉਹਨਾਂ ਬਾਰੇ ਸਾਨੂੰ ਸਰ ਥੋੜਾ ਜਿਹਾ ਦੱਸੋ ਕਿ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਸਹੀ ਢੰਗ ਨਾਲ, ਤਾਂ ਕਿ ਉਹ ਸਾਡੀ ਧਰਤੀ ਵਿੱਚ ਨਾ ਰਲੇ, ਉਹਦੇ ਜ਼ਹਿਰ ਨਾ ਘੋਲੇ, ਉਹਦੀ ਕਿਸ ਤਰ੍ਹਾਂ ਅਸੀਂ ਸਾਂਭ ਸੰਭਾਲ ਕਰ ਸਕਦੇ ਉਹਦੇ ਇਸਤੇਮਾਲ ਦੇ ਬਾਅਦ?
2: ਬਾਲੀ ਜੀ, ਦੇਖੀਏ, ਜਬ ਹਮ ਕਭੀ ਵੀ ਇਲੈਕਟ੍ਰੋਨਿਕ ਗੈਜਟਸ ਕੇ ਬਾਰੇ ਮੇਂ ਬਾਤ ਕਰਤੇ ਹੈਂ, ਤੋ ਉਸਮੇਂ ਜੋ ਈ ਵੇਸਟ ਹੋਤਾ ਹੈ ਵੋ ਸਬਸੇ ਜ਼ਿਆਦਾ ਹਾਨੀਕਾਰਕ ਹੋਤਾ ਹੈ, ਉਸਕਾ ਡਿਸਪੋਜ਼ੇਬਲ ਵੀ ਉਤਨਾ ਹੀ ਮੁਸ਼ਕਿਲ ਹੋਤਾ ਹੈ। ਐਸੇ ਮੇਂ ਜਬ ਵੀ ਕਭੀ ਆਪ ਇਲੈਕਟ੍ਰੋਨਿਕ ਬੈਟਰੀਜ, ਯਾਨੀ ਕਿ ਜੋ ਸੈੱਲ ਹਮ ਏਸੀ ਕੇ ਰਿਮੋਟ ਮੇਂ ਯੂਜ਼ ਕਰ ਰਹੇ ਹੈਂ, ਟੀਵੀ ਕੇ ਰਿਮੋਟ ਮੇਂ ਯੂਜ਼ ਕਰ ਰਹੇ ਹੈਂ, ਯਾ ਫਿਰ ਟੋਰਚ ਮੇਂ ਯੂਜ਼ ਕਰ ਰਹੇ ਹੈਂ, ਜੈਸਾ ਆਪਨੇ ਕਹਾ, ਉਨਕੇ ਲੀਏ ਸਰ ਇੱਕ ਸੈਪਰੇਟ ਕਿਆ ਕਹਤੇ ਹੈਂ, ਹਮੇਂ ਸੋਰਟਿੰਗ ਕਰਨੀ ਪੜੇਗੀ ਉਸਕੀ, ਕਿ ਹਮੇਂ ਐਸੇ ਨਹੀਂ ਉਸੇ ਆਪਣੇ ਰੈਗੂਲਰ ਬਿਨਸ ਮੇਂ ਹਮੇਂ ਨਹੀਂ ਫੇਂਕਣਾ ਹੈ, ਕਿਉਂਕਿ ਜਨਰਲੀ ਜੋ ਯੇ ਬੈਟਰੀਜ ਬਣਾਈ ਜਾਤੀ ਹੈ ਯੇ ਮਰਕਰੀ ਔਰ ਹੈਵੀ ਮੈਟਲਸ ਕੇ ਸਾਥ ਮੇਂ, ਆਇਨਸ ਕੇ ਸਾਥ ਮੇਂ ਬਣਾਈ ਜਾਤੀ ਹੈ, ਤੋ ਅਗਰ ਹਮ ਇਨਹੇ ਆਪਣੇ ਰੈਗੂਲਰ ਬਿਨਸ ਮੇਂ ਫੇਂਕ ਦੇਂਗੇ, ਤੋ ਸਰ ਯੇ ਇਨਵਾਇਰਮੈਂਟ ਮੇਂ ਜਾ ਕੇ ਮਿਲ ਜਾਏਗੀ। ਤੋ ਇਸਕੇ ਲੀਏ ਇੱਕ ਸਪੈਸ਼ਲ ਹਰ ਸ਼ਹਿਰ ਵਿੱਚ ਡਿਸਪੋਜ਼ਲ ਕਾਊਂਟਰ ਬਣਾਏ ਗਏ ਹੈ, ਜਨਰਲੀ ਹਮੇਂ ਕਰਨਾ

0: उस वेले दी जनसंख्या जनसंख्या दे मुताबिक उस वेले दे लोग सानू लगदा शायद ज्यादा समझदार सीगे, चाहे उन्हां कोल टेक्नोलॉजी नहीं सी, पर उन्होंने बहुत ख्याल रखिया अपनियां जिहड़ियां साडियां कुदरती चीजां हैगियां ने। गल उत्थे आ जांदी है फिर, जिस तरह वायु है, पानी है, धरती है, बहुत ख्याल रखिया। सानू हुण सब नू लोड़ हैगी है, असीं उस वापिस उस काल दे विच तां नहीं जा सकदे, पर जो इस वेले जिहड़ा साडा अपना समां है, असीं उहनू किस तरह चंगा कर सकदे हैगे आ अपने वातावरण नू साफ करके। इहदे विच असीं सिंगल यूज प्लास्टिक दी वी गल कीती है पहलां वी, जिहड़ा साडा वेस्टेज हैगी है। हुण घरां विच इह बहुत छोटी छोटी चीजां ने दोस्तों, असीं इह चीजां ना असीं करदे हां, कई वारी बेध्यान नहीं करदे हां, कई वारी ध्यान नाल करदे हां, पर सिर्फ सानूं जरूरत है कि इहनां चीजां नूं अपने ध्यान विच लिआउण दी, कि असीं किस तरह अपने जिहड़ा साडी एनवायरमेंट है, वातावरण है, उहनूं किस तरह उहदी सांभ संभाल करीए। असीं रिड्यूस वेस्ट दी गल कीती सीगी। लुपिंदर जी, मैं तुहाडे तों इह दुआरा जानना चाहांगा, जो घर दे विच असीं चीजां इस्तेमाल करदे हैगे हां, जिस तरह मान लो हुण वेजिटेबल्स असीं कटदे हैगे हां, या लिफाफियां दी गल तुसीं कीती ਸੀਗੀ ਕਿ ਉਹਨੂੰ ਵੀ ਅਸੀਂ ਇਸਤੇਮਾਲ ਕਰ ਸਕਦੇ ਹਾਂ, ਅਗਰ ਬਹੁਤ ਹੀ ਗੱਲ ਲੈਣਾ ਹੀ ਪੈ ਜਾਂਦਾ ਸਾਨੂੰ ਉਹਦੇ ਬਾਰੇ, ਸਾਨੂੰ ਦੱਸੋ ਥੋੜਾ ਜਿਹਾ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਰੀਯੂਜ਼ ਕਰ ਸਕਦੇ ਹਾਂ। ਵਿਸ਼ੇਸ਼ ਤੌਰ ਤੇ ਜਿਹੜਾ ਘਰ ਦਾ ਕੂੜਾ ਹੈਗਾ, ਜਿਹੜਾ ਸਾਡਾ ਉਹ ਵੀ ਮਿਸ਼ਨ ਚੱਲਦਾ ਪਿਆ ਸਵੱਛ ਭਾਰਤ ਅਭਿਆਨ ਦਾ, ਕਿ ਸੁੱਕਾ ਕੂੜਾ ਔਰ ਗਿੱਲਾ ਕੂੜਾ ਹੋਵੇ, ਉਹਦੇ ਵਿੱਚ ਜਿਹੜਾ ਗਿੱਲਾ ਕੂੜਾ ਹੈਗਾ, ਅਸੀਂ ਉਹਨੂੰ ਕਿਸ ਤਰ੍ਹਾਂ ਸੰਭਾਲ ਕੇ ਉਹਦੀ ਖਾਦ ਬਣਾ ਸਕਦੇ ਹਾਂ, ਇਹਦੇ ਬਾਰੇ ਸਾਨੂੰ ਥੋੜਾ ਜਿਹਾ ਚਾਨਣਾ ਪਾਓ।
1: ਬਾਲੀ ਸਾਹਿਬ, ਅੱਜ ਇੱਕ ਹੋਰ ਬੜੀ ਅਹਿਮ ਗੱਲ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਆ ਰਿਡਿਊਸ ਦੀ, ਮੈਂ ਦੋ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਜਦੋਂ ਅਸੀਂ ਸ਼ੋਪਿੰਗ ਕਰਨ ਜਾਂਦੇ ਹਾਂ ਉੱਥੇ ਸੇਲ ਲੱਗੀ ਹੁੰਦੀ, ਬਾਈ ਵਨ ਗੈੱਟ ਵਨ ਫਰੀ, ਪੈਨਿਕ ਬਾਇੰਗ, ਸਾਨੂੰ ਐਂ ਲੱਗਦਾ ਵੀ ਮੈਨੂੰ 800 ਰੁਪਏ ਵਿੱਚ ਦੋ ਟੀ ਸ਼ਰਟਾਂ ਮਿਲ ਰਹੀਆਂ, ਜੇ ਮੈਂ 500 ਰੁਪਇਆ ਲਾ ਰਿਹਾ ਤਾਂ ਮੈਨੂੰ ਇੱਕ ਮਿਲ ਰਹੀ ਆ। ਗੱਲ ਇਹ ਹੈ ਕਿ ਕੀ ਸਾਨੂੰ ਲੋੜ ਹੈ, ਉਸ ਟਾਈਮ ਇਹ ਸਾਨੂੰ ਸੋਚਣਾ ਬਣਦਾ ਕਿ ਮੈਨੂੰ ਕੀ ਇਹਦੀ ਲੋੜ ਹੈ। ਜਦੋਂ ਅਸੀਂ ਪੈਨਿਕ ਬਾਇੰਗ ਕਰਦੇ ਹਾਂ, ਹੁਣ ਇਹਦੀ ਦੇਖੋ, ਜਦੋਂ ਵੀ ਅਸੀਂ ਕੋਈ ਗੱਲ ਕਰ ਰਹੇ ਹਾਂ, ਜਿਹੜਾ ਅਸੀਂ ਐਕਟੀਵਿਟੀ ਕਰਦੇ ਹਾਂ ਉਹਦੇ ਕਾਰਬਨ ਫੁੱਟਪ੍ਰਿੰਟ ਨੇ। ਜਦੋਂ ਅਸੀਂ ਉਹ ਟੀ ਸ਼ਰਟ ਬਾਈ ਕੀਤੀ ਜਿਹਦੀ ਸਾਨੂੰ ਰਿਕੁਆਇਰਮੈਂਟ ਨਹੀਂ ਸੀ, ਉਹਨੂੰ ਬਣਾਉਣ ਲਈ 1700 ਲੀਟਰ ਪਾਣੀ ਲੱਗਿਆ। ਜਦੋਂ ਅਸੀਂ ਉਹ ਸਾਡੇ ਯੂਜ਼ ਦੀ ਨਹੀਂ ਸੀ, ਅਸੀਂ ਉਹਨੂੰ ਲੈਂਡਫਿਲ ਸਾਈਟ 'ਤੇ ਸੁੱਟ ਦਿੱਤਾ। ਆਪਾਂ ਗੱਲ ਕਰ ਰਹੇ ਹਾਂ, ਇੱਕ ਸਕਿੰਟ ਬਾਅਦ ਇੱਕ ਟਰੱਕ ਢੇਰੀ ਹੋ ਰਿਹਾ ਲੈਂਡਫਿਲ ਸਾਈਟਸ 'ਤੇ ਫੈਬਰਿਕਸ ਦਾ, ਜਿਹਦੇ ਵਿੱਚ ਇਹ ਸਾਰੇ ਕੱਪੜੇ ਨੇ ਜਿਹੜੇ ਅਸੀਂ ਯੂਜ਼ ਨਹੀਂ ਕਰਦੇ, ਜਿਹੜੇ ਅਸੀਂ ਲੈ ਲਏ ਪੈਨਿਕ ਬਾਇੰਗ ਦੇ ਵਿੱਚ, ਅਸੀਂ ਪਰ ਸਾਡੇ ਲਈ ਉਹ ਜ਼ਰੂਰਤ ਨਹੀਂ ਸੀ, ਅਸੀਂ ਉਹਨੂੰ ਕੀ ਕੀਤਾ, ਲੈਂਡਫਿਲ ਸਾਈਟ 'ਤੇ ਸੁੱਟਤਾ। ਹੁਣ ਇਹਦੇ ਕਾਰਬਨ ਫੁੱਟਪ੍ਰਿੰਟਸ ਕੀ ਨੇ ਕਿ ਜਦੋਂ ਬਾਰਿਸ਼ ਆਈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਕੋਈ ਵੀ ਫੈਬਰਿਕ ਬਣਾਉਂਦੇ ਹਾਂ ਉਹਦੇ ਵਿੱਚ ਕਲਰ ਡਾਈਆਂ ਯੂਜ਼ ਹੁੰਦੀਆਂ, ਕਲਰ ਯੂਜ਼ ਹੁੰਦੇ ਨੇ, ਜਦੋਂ ਉਹ ਬਾਰਿਸ਼ ਆਉਂਦੀ ਆ ਗਿੱਲੇ ਹੁੰਦੇ ਨੇ, ਉਹ ਕਲਰ ਲੀਚ ਹੋ ਕੇ ਧਰਤੀ ਦੇ ਵਿੱਚ ਜਾਂਦੇ ਨੇ ਜਿਹੜੇ ਕਿ ਪਾਣੀ ਨੂੰ ਪਲਿਊਟ ਕਰ ਰਹੇ ਨੇ। ਸਵਾਲ ਮੈਂ ਗੱਲ ਕੀਤੀ ਸੀ ਕਿ ਅੱਜ ਮੁੱਦਾ ਇਹ ਨਹੀਂ ਹੈ ਕਿ ਪਾਣੀ ਬਚਾਓ, ਅੱਜ ਮੁੱਦਾ ਇਹ ਵੀ ਹੈ ਕਿ ਪਾਣੀ ਨੂੰ ਵੀ ਬਚਾਓ। ਮਤਲਬ ਕੀ ਕਿ ਜਿਹੜੀ ਵਾਟਰ ਕੁਆਲਿਟੀ ਆ ਉਹ ਪੂਅਰ ਹੋ ਰਹੀ ਹੈ। ਦੂਜੀ ਗੱਲ ਤੁਸੀਂ ਕੀਤੀ ਕਿ ਅਸੀਂ ਜਿਹੜੇ ਘਰਾਂ ਦੇ ਵਿੱਚ ਜਿਹੜਾ ਸਾਡਾ ਕੂੜਾ ਆ ਉਹਦਾ ਪ੍ਰਬੰਧਨ ਕਿਵੇਂ ਕਰ ਸਕਦੇ ਹਾਂ। ਇਹਦੇ ਨਾਲ ਇੱਕ ਜੁੜਿਆ ਵਿਸ਼ਾ ਹੋਰ ਹੈ, ਇੱਕ ਸਵਾਲ ਹੋਰ ਹੈ ਕਿ ਜਦ ਇੰਡੀਆ ਇੱਕ ਨੰਬਰ 1 ਤੇ ਕੰਟਰੀ ਬਣਨ ਜਾ ਰਿਹਾ ਕਿ ਜਿੱਥੇ ਫੂਡ ਵੇਸਟੇਜ ਬਹੁਤ ਜ਼ਿਆਦਾ, ਅਸੀਂ ਦੇਖਦੇ ਹਾਂ ਕਿ ਕਿਤੇ ਇਹ ਮੁੱਕ ਨਾ ਜਾਵੇ। ਅਸੀਂ ਇੱਕੋ ਹੀ ਪਲੇਟ ਵਿੱਚ ਸਬਜ਼ੀ, ਇੱਕ ਵਿੱਚ ਦਾਲ, ਇੱਕ ਵਿੱਚ ਰਸਗੁੱਲਾ, ਇੱਕ ਵਿੱਚ ਚਾਵਲ, ਇੱਕ ਵਿੱਚ ਸਲਾਦ, ਫਿਰ ਅਸੀਂ ਦੇਖਿਆ ਕਿ ਮੈਂ ਖਾਣਾ ਤਾਂ ਸਿਰਫ ਇਹ 'ਚੋਂ ਇੱਕ ਪੋਰਸ਼ਨ ਸੀ, ਬਾਕੀ ਖਾਣਾ ਮੈਂ ਕੀ ਕੀਤਾ, ਡਸਟਬੀਨ ਦੇ ਵਿੱਚ ਸੁੱਟ ਦਿੱਤਾ। ਹੋਇਆ ਕੀ ਕਿ ਜਿਹੜੀ ਉਹ ਸਬਜ਼ੀ ਪੈਦਾ ਹੋ ਕੇ ਆਈ, ਕਿ ਉਹ ਸਬਜ਼ੀ ਨੂੰ ਪੈਦਾ ਕਰਨ ਲਈ ਕਿੰਨਾ ਪਾਣੀ ਲੱਗਿਆ, ਕਿੰਨੇ ਉੱਤੇ ਸਾਡੇ ਰਿਸੋਰਸਿਸ ਲੱਗੇ, ਕਿ ਅਸੀਂ ਜਿਹੜੀ ਫੂਡ ਵੇਸਟੇਜ ਆ ਕਿ ਅਸੀਂ ਉਹਨੂੰ ਵੀ ਘਟਾਈਏ, ਤੇ ਜਿਹੜਾ ਕੌਂਸ਼ੀਅਸ ਬਾਇੰਗ ਹੈ ਅਸੀਂ ਉਹ ਕਰੀਏ ਕਿ ਸਾਨੂੰ ਇਹਦੀ ਜ਼ਰੂਰਤ ਹੈ, ਜਦ ਤੱਕ ਸਾਨੂੰ ਉਸ ਦੀ ਜ਼ਰੂਰਤ ਨੇ ਅਸੀਂ ਖਰੀਦੀਏ ਨਾ। ਗਿੱਲਾ ਕੂੜਾ ਜਿਹੜਾ ਹੈਗਾ ਬੜਾ ਸੌਖੀ ਟੈਕਨੀਕ ਆ ਕਿ ਅਸੀਂ ਉਹਦਾ ਪ੍ਰਬੰਧਨ ਕਰਨਾ, ਕਿਉਂਕਿ ਜਦੋਂ ਗਿੱਲਾ ਕੂੜਾ ਜਿਹੜਾ ਆ ਉਹ ਲੈਂਡਫਿਲ ਸਾਈਟਸ 'ਤੇ ਜਾਂਦਾ, ਉੱਥੇ ਆਵਾਰਾ ਕੁੱਤੇ ਜਾਂ ਆਵਾਰਾ ਪਸ਼ੂ ਆਉਂਦੇ ਨੇ, ਉਹ ਉਹਨੂੰ ਖਾਂਦੇ ਨੇ, ਜਦੋਂ ਉਹ ਉਹਨੂੰ ਖਾਂਦੇ ਨੇ ਨਾਲ ਉਹ ਬਹੁਤ ਸਾਰੀ ਪਲਾਸਟਿਕ ਵੀ ਨਿਗਲ ਲੈਂਦੇ ਨੇ, ਜਿਹਦੇ ਨਾਲ ਉਹਨਾਂ ਨੂੰ ਪ੍ਰੋਬਲਮਸ ਆਉਂਦੀ ਔਰ ਬਹੁਤ ਸਾਰੀਆਂ ਜਿਹੜੀਆਂ ਅਣਸੁਖਾਵੀਆਂ ਘਟਨਾਵਾਂ ਵੀ ਹੋ ਜਾਂਦੀਆਂ। ਉਹਦੇ ਲਈ ਕੀ ਹੈ ਕਿ ਬੜਾ ਸਿੰਪਲ ਟੈਕਨੀਕ ਹੈ ਕਿ ਉਹਦਾ ਅਸੀਂ ਕੰਪੋਸਟ ਬਣਾਈਏ, ਬੜੀ ਸੌਖੀ ਟੈਕਨੀਕ ਦਿੱਤੀ ਹੋਈ ਹੈ। ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਅਲੱਗ ਅਲੱਗ ਯੂਨਿਟ ਤੇ ਪ੍ਰਦਰਸ਼ਨੀ ਪ੍ਰੋਜੈਕਟ ਵੀ ਲਗਾਏ ਹੋਏ ਨੇ, ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ, ਕਿ ਅਸੀਂ ਜਿਹੜਾ ਉਹ ਗਿੱਲਾ ਕੂੜਾ ਆ ਛਿਲਕੇ ਨੇ ਫਲਾਂ ਦੇ ਉਹਦਾ ਪ੍ਰਬੰਧਨ ਜਿਹੜਾ ਕਰਕੇ, ਚਾਹੇ ਉਹ ਅਸੀਂ ਗੋਬਰ ਜਿਹੜਾ ਆ ਉਹਨੂੰ ਉੱਥੇ ਨਾਲ ਗਡੋਆ ਖਾਦ ਅਸੀਂ ਬਣਾ ਸਕਦੇ ਹਾਂ, ਤੇ ਉਹਨੂੰ ਅਸੀਂ ਖੇਤੀ ਦੇ ਵਿੱਚ ਕੈਮੀਕਲ ਫਰਟੀਲਾਈਜ਼ਰ ਦੇ ਇਲਾਵਾ ਅਸੀਂ ਜਿਹੜਾ ਇਹ ਔਰਗੈਨਿਕ ਖਾਦ ਆ ਉਹਨੂੰ ਉੱਥੇ ਪਾਈਏ, ਤੇ ਅਸੀਂ ਜਿਹੜਾ ਉਹਦਾ ਡਿਸਪੋਜ਼ਲ ਆ ਇਸ ਢੰਗ ਨਾਲ ਕਰੀਏ ਕਿ ਉੱਥੇ ਸਾਨੂੰ ਕਿ ਜਿਹੜੀਆਂ ਰਸਾਇਣਾਂ ਰਹਿਤ ਖੇਤੀ ਆ ਉਹਦੇ ਵੱਲ ਤੁਰੀਏ। ਔਰ ਬੜਾ ਸੌਖਾ ਕੰਮ ਹੈ ਕਿ ਅਸੀਂ ਇਹਨਾਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਲੈਂਡਫਿਲ ਸਾਈਟਸ ਨਾ ਬਣ ਦਈਏ, ਕਿਉਂਕਿ ਜਦੋਂ ਵੀ ਅਸੀਂ ਕਿਤੇ ਸ਼ਹਿਰ 'ਚ ਪਹੁੰਚਦੇ ਹਾਂ ਕਿ ਸਾਨੂੰ ਉੱਚੇ ਉੱਚੇ ਜਿਹੜੇ ਕੂੜੇ ਦੇ ਢੇਰ ਦਿਖਾਈ ਦਿੰਦੇ ਨੇ। ਸੋਲਿਡ ਵੇਸਟ ਮੈਨੇਜਮੈਂਟ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਹੈ ਸਾਡੇ ਵਾਸਤੇ ਬਣਨੀ ਜਾ ਰਹੀ ਹੈ। ਅੱਜ ਤੋਂ 40 ਸਾਲ ਪਿੱਛੇ ਚੱਲੀਏ ਆਪਾਂ, ਸਾਡੇ ਘਰਾਂ 'ਚ ਡਸਟਬਿਨ ਨਹੀਂ

0: ਦੇ ਸੀ। ਪਰ ਅੱਜ ਦੇਖੋ ਹਰ ਇੱਕ ਘਰ 'ਚ ਤਿੰਨ ਤਿੰਨ ਚਾਰ ਚਾਰ ਡਸਟਬੀਨ ਹੈ ਕਿ ਅਸੀਂ ਇੰਨਾ ਜ਼ਿਆਦਾ ਜਿਹੜਾ ਆ ਕੂੜਾ ਇਕੱਠਾ ਕਰ ਰਹੇ ਹਾਂ, ਅਤੇ ਫਿਰ ਅਸੀਂ ਉਹਨੂੰ ਇਹ ਹੁੰਦਾ ਕਿ ਫਟਾਫਟ ਬਾਹਰ ਸੁੱਟ ਦਈਏ ਤਾਂ ਕਿ ਜਿਹੜਾ ਸਾਡੇ ਘਰ ਤੋਂ ਬਾਹਰ ਹੋ ਜਾਵੇ। ਬਟ ਅਗਰ ਉਹ ਚੀਜ਼ ਬਾਹਰ ਪਈ ਆ, ਕਲਾਈਮੇਟ ਦੇ ਵਿੱਚ ਆ ਰਹੀ ਆ, ਇਨਵਾਇਰਮੈਂਟ ਦੇ ਵਿੱਚ ਆ ਰਹੀ, ਜਿੱਥੇ ਅਸੀਂ ਸਾਹ ਲੈ ਰਹੇ ਹਾਂ, ਉਹ ਸਾਡੇ ਲਈ ਵੀ ਡੇਂਜਰਸ ਆ, ਜੀਵ ਜੰਤੂਆਂ ਲਈ ਵੀ ਡੇਂਜਰਸ ਆ, ਔਰ ਸਾਡੀ ਸਮੁੱਚੀ ਬਾਇਓਡਾਇਵਰਸਿਟੀ ਲਈ ਉਹ ਜਿਹੜੀ ਆ ਖਤਰਨਾਕ ਹੈ।
1: ਲੁਪਿੰਦਰ ਜੀ, ਜਦੋਂ ਅਸੀਂ ਵਿਆਹਾਂ ਵਿੱਚ ਜਾਂਦੇ ਹਾਂ, ਅਸੀਂ ਬਹੁਤ ਸਾਰੇ ਤਰ੍ਹਾਂ ਦੇ ਖਾਣੇ ਜਿਹੜੇ ਉੱਥੇ ਬਣੇ ਹੁੰਦੇ ਨੇ ਉਹਨੂੰ ਕੋਸ਼ਿਸ਼ ਕਰਦੇ ਹਾਂ ਇਕੱਠਾ ਇੱਕੋ ਵਾਰੀ ਪਾ ਕੇ ਮੁਕਾ ਲਈਏ ਇਸ ਤੋਂ ਪਹਿਲਾਂ ਕੋਈ ਹੋਰ ਖਾ ਲਵੇ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਤੋਂ ਵੀ ਨਹੀਂ ਖਾਧਾ ਜਾਣਾ ਹੈਗਾ ਹੈ, ਔਰ ਅਸੀਂ ਉਹਨੂੰ ਵੇਸਟ ਕਰਕੇ ਸਿੱਟ ਦਿੰਦੇ ਹਾਂ। ਮੈਂ ਤੁਹਾਨੂੰ ਇੱਕ ਫਿਗਰ ਦੱਸਣਾ ਚਾਹੁੰਦਾ, ਜਿਹੜਾ ਯੂਨਾਈਟਿਡ ਨੇਸ਼ਨਜ਼ ਹੈ, ਸੰਯੁਕਤ ਰਾਸ਼ਟਰ ਦੀ ਇੱਕ ਸੰਸਥਾ ਹੈਗੀ ਹੈ, ਉਹਨਾਂ ਦਾ ਅਦਾਰਾ ਹੈ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ। ਇਹਨਾਂ ਦੇ ਜਿਹੜੇ ਵੇਰਵੇ ਹੈਗੇ ਨੇ, ਪੂਰੇ ਵਿਸ਼ਵ ਵਿੱਚ ਜਿਹੜਾ ਵੀ ਖਾਣਾ ਤਿਆਰ ਹੁੰਦਾ ਹੈ ਉਹਦੇ ਚੋਂ ਜਿਹੜਾ ਅਸੀਂ ਮਤਲਬ ਅਨਾਜ ਪ੍ਰੋਡਿਊਸ ਵੀ ਕਰਦੇ ਹਾਂ ਔਰ ਜੋ ਖਾਣਾ ਵੀ ਤਿਆਰ ਕਰਦੇ ਹਾਂ ਉਹਦਾ ਇੱਕ ਤਿਹਾਈ ਹਿੱਸਾ ਅਸੀਂ ਵੇਸਟ ਕਰ ਦਿੰਦੇ ਹੈਗੇ ਹਾਂ, ਜੋ ਕਿ ਬਹੁਤ ਵੱਡੀ ਮਾਤਰਾ ਹੈਗੀ ਹੈ। ਤੁਸੀਂ ਦੇਖੋ ਕਿ ਕਈ ਵਾਰੀ ਹੁੰਦਾ ਕਿ ਉਹ ਵਿਆਹ ਹੋਣ ਜਾਂ ਕੋਈ ਮੇਲਾ ਹੋਵੇ, ਅਸੀਂ ਦੇਖਦੇ ਹਾਂ ਬਾਹਰ ਬੱਚੇ ਜਾਂ ਬਜ਼ੁਰਗ ਜਾਂ ਕੋਈ ਵੀ ਭੁੱਖੇ ਵਿਚਾਰੇ ਜਿਹੜੇ ਬੈਠੇ ਹੁੰਦੇ ਹੈ। ਕੋਸ਼ਿਸ਼ ਕਰੀਏ ਕਿ ਜਿਹੜਾ ਇਹ ਖਾਣਾ ਅਸੀਂ ਇੱਕੋ ਵਾਰੀ ਸੋਚਦੇ ਹਾਂ ਕਿ ਖਾ ਲਾਂਗੇ ਔਰ ਸਾਡੇ ਤੋਂ ਨਹੀਂ ਖਾਇਆ ਜਾਂਦਾ, ਅਸੀਂ ਉਹਨੂੰ ਬਿਨ ਕਰ ਦਿੰਦੇ ਹਾਂ, ਡਸਟਬਿਨ ਸਿੱਟ ਦਿੰਦੇ ਹਾਂ, ਉਸ ਦਾ ਸਭ ਤੋਂ ਅੱਛਾ ਇਲਾਜ ਹੈ ਘੱਟ ਖਾਣਾ ਪਾਓ ਤਾਂ ਕਿ ਜਿਹੜਾ ਬਚ ਜਾਵੇ, ਕੋਈ ਬੰਦਾ ਰਹਿ ਗਿਆ ਜਾਂ ਕੋਈ ਆਸ ਪਾਸ ਜਿਹੜੇ ਐਸੇ ਭੁੱਖੇ ਹੈਗੇ ਨੇ ਵਿਚਾਰੇ ਜਿਹੜੇ ਖਾਣਾ ਆਪਣੇ ਆਪ ਨਹੀਂ ਲਿਆ ਸਕਦੇ, ਉਹਨਾਂ ਨੂੰ ਦਿੱਤਾ ਜਾ ਸਕੇ। ਉਹ ਇੱਕ ਸਮਾਜ ਦੀ ਸੇਵਾ ਵੀ ਹੁੰਦੀ ਹੈ ਇਸ ਦੇ ਨਾਲ ਨਾਲ। ਸਵਿਤਾ ਜੀ, ਇਹਦੇ ਵਿੱਚ ਕਿਉਂਕਿ ਇਹ ਸਾਰਾ ਹੀ ਜਿਹੜਾ ਮਿਸ਼ਨ ਲਾਈਫ ਹੈ, ਇਹ ਇੱਕ ਵਾਤਾਵਰਨ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਮਿਸ਼ਨ ਹੈ ਜਿਹਦੇ ਵਿੱਚ ਅਸੀਂ ਰਹਿ ਕੇ ਜਿਉਣੇ ਹੈਗੇ ਹਾਂ, ਸਾਡਾ ਜੀਵਨ ਹੀ ਵਾਤਾਵਰਨ ਦੇ ਨਾਲ ਚੱਲਦਾ ਹੈਗਾ। ਉਹਦੇ ਵਿੱਚ ਜੋ ਵਾਤਾਵਰਨ ਦੀ ਸੰਭਾਲ ਹੈ, ਤੁਸੀਂ ਇੱਕ ਮਦਰ ਵੀ ਹੈਗੇ ਹੋ, ਕਿਉਂਕਿ ਉਹ ਕਹਿੰਦੇ ਨੇ ਚੈਰਿਟੀ ਬਿਗਨਸ ਐਟ ਹੋਮ। ਜੋ ਪੇਰੈਂਟਸ ਹੈਗੇ ਨੇ ਉਹ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਇਹ ਟੀਚ ਕਰ ਸਕਦੇ ਨੇ, ਸਿਖਾ ਸਕਦੇ ਨੇ ਕਿ ਅਸੀਂ ਆਪਣੇ ਵਾਤਾਵਰਨ ਦੀ ਸੰਭਾਲ ਕਿਸ ਤਰ੍ਹਾਂ ਕਰੀਏ। ਐਜ਼ ਅ ਮਦਰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਸਾਨੂੰ ਐਜ਼ ਅ ਪੇਰੈਂਟਸ ਕੀ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਸਿਖਾਉਣ ਵਾਸਤੇ ਕਿ ਅਸੀਂ ਆਪਣੀ ਧਰਤੀ ਦੀ ਸੰਭਾਲ ਕਿਸ ਤਰ੍ਹਾਂ ਕਰ ਸਕੀਏ?
2: ਧੰਨਵਾਦ ਵਾਲੀ ਸਾਹਿਬ, ਮੈਂ ਇਸਮੇ ਇੱਕ ਚੀਜ਼ ਆਪਣੇ ਸੇ ਹੀ ਬਤਾਨੇ ਕੀ ਸ਼ੁਰੂਆਤ ਕਰੂੰਗੀ। ਜੈਸੇ ਕਿ ਆਜ ਕਲ ਸਕੂਲੋਂ ਮੇ ਜਬ ਕੋਰਸ ਕੇ ਸਾਥ ਮੇ ਕਾਪੀਆਂ ਮਿਲਤੀ ਹੈ ਤੋ ਸਰ ਪਾਂਚ ਸਬਜੈਕਟ ਹੋਤੇ ਹੈ ਯਾ ਛੇ ਸਬਜੈਕਟ ਹੋਤੇ ਹੈ ਬੱਚੋਂ ਕੇ ਪਾਸ, ਬਟ ਅਗਰ ਉਨਕੀ ਕਾਪੀਜ਼ ਦੇਖੋਗੇ ਆਪ ਤੋ ਛੇ ਸਬਜੈਕਟ ਤੋ 24 ਕਾਪੀਜ਼ ਮਿਲ ਰਹੀ ਹੈ, ਔਰ ਅਗਰ ਪਾਂਚ ਸਬਜੈਕਟ ਹੈ ਤੋ 20 ਕਾਪੀਜ਼ ਮਿਲ ਰਹੀ ਹੈ, ਔਰ ਉਸਮੇ ਕਿਆ ਕਰਤੇ ਹੈ ਕਿ ਟੀਚਰ ਹਰ ਵਾਰ ਇੱਕ ਟਰਮ ਕਾ ਸਿਲੇਬਸ ਕੰਪਲੀਟ ਹੁਆ ਚਾਹੇ ਕਾਪੀ ਕਿਤਨਾ ਵੀ ਭਰਾ ਹੋ ਕਿਤਨਾ ਵੀ ਖਾਲੀ ਹੋ ਵੋ ਕਾਪੀ ਚੇਂਜ ਕਰਾ ਦੇਤੇ ਹੈ। ਸਰ ਜੋ ਪੇਪਰ ਇੰਡਸਟਰੀ ਹੈ ਵੋ ਸਬਸੇ ਜ਼ਿਆਦਾ ਪਾਣੀ ਔਰ ਸਬਸੇ ਜ਼ਿਆਦਾ ਟ੍ਰੀਜ਼ ਇਨ ਦੋ ਚੀਜ਼ੋਂ ਕਾ ਇਸਤੇਮਾਲ ਕਰਤੀ ਹੈ। ਹਮ ਆਪਣੇ ਘਰ ਸੇ ਹੀ ਸ਼ੁਰੂਆਤ ਕਰਤੇ ਹੈ। ਸਟਾਰਟਿੰਗ ਮੇ ਮੇਰੇ ਬੱਚੇ ਵੀ ਸਰ ਬੋਲਤੇ ਥੇ ਕਿ ਨਹੀਂ ਨਹੀਂ ਮੰਮਾ ਸਭ ਬੱਚੇ ਨਈ ਕਾਪੀ ਲੈ ਕੇ ਆ ਰਹੇ ਹੈ ਔਰ ਆਪ ਹਮੇ ਪੁਰਾਣੀ ਕਾਪੀ ਮੇ ਕਾਮ ਕਰਨੇ ਕੇ ਲਈ ਬੋਲ ਰਹੇ ਹੋ, ਤੇ ਮੈਂ ਉਹਨਾਂ ਨੇ ਸਮਝਾਈ ਕਿ ਦੇਖੋ ਤੁਸੀਂ ਜੇ ਆਪਣੀ ਕਾਪੀ ਵੇਸਟ ਕਰੋਗੇ ਤੋ ਹੋ ਸਕਦਾ ਹੈ ਕਿ ਤੁਸੀਂ ਇੱਕ ਪੇੜ ਔਰ ਕਟਵਾ ਦੋ। ਤੇ ਮੈਂ ਇਹ ਲਗਭਗ 2 ਸਾਲ ਤੱਕ ਸਕੂਲ ਸੇ ਵੀ ਬਹੁਤ ਮੈਨੇ ਝਗੜਾ ਕੀਆ ਇਸ ਬਾਰੇ ਮੇ, ਝਗੜਾ ਵੀ ਨਹੀਂ ਕਹਿ ਸਕਤੇ ਬਟ ਬਹੁਤ ਰਿਕੁਐਸਟ ਕਿ ਆਪਣੀ ਬਾਤ ਰੱਖੀ ਮੈਨੇ ਔਰ ਮੈਨੇ ਕਿਹਾ ਕਿ ਮੈਂ ਜਬ ਤੱਕ ਟਿਲ ਲਾਸਟ ਪੇਜ ਕਾਪੀ ਨਹੀਂ ਭਰੇਗੀ ਆਈ ਵਿਲ ਨੋਟ ਗਿਵ ਯੂ ਦ ਨੈਕਸਟ ਕਾਪੀ। ਤੋ ਐਸੇ ਮੇ ਟੀਚਰਸ ਨੇ ਲਗਭਗ 2 ਸਾਲ ਬਾਅਦ ਮੇਰੀ ਬਾਤ ਕੋ ਅੰਡਰਸਟੈਂਡ ਕੀਆ ਔਰ ਮੇਰੇ ਬੱਚੇ ਪੂਰੇ ਸਾਲ ਭਰ ਉਸ ਕਾਪੀ ਮੇ ਲਿਖਤੇ ਹੈ ਜਿਸਮੇ ਇੱਕ ਪੇਜ ਵੀ ਖਾਲੀ ਨਹੀਂ ਰਹਿਤਾ ਹੈ। ਤੋ ਐਸੇ ਮੇ ਮੈਨੇ ਬਹੁਤ ਸਾਰੀ ਕਾਪੀਆਂ ਬਚਾਈ, ਫਸਟ ਈਅਰ, ਸੈਕਿੰਡ ਈਅਰ, ਔਰ ਵੋ ਕਾਪੀਜ਼ ਮੈਨੇ ਕਿਆ ਕੀਆ ਜੋ ਸਰਕਾਰੀ ਸਕੂਲ ਮੇ ਪੜ੍ਹਨੇ ਵਾਲੇ ਬੱਚੇ ਥੇ ਉਨਕੋ ਬਚਾ ਕੇ ਦੀ, ਕਿਉਂਕਿ ਯੇ ਵੀ ਕੰਪਲਸ਼ਨ ਹੈ ਹਮਾਰੇ ਯਹਾਂ ਮਾਰਕੀਟ ਮੇ ਅਬ ਕਿ ਜੋ ਸੈਟ ਹੈ ਵੋ ਪੂਰਾ ਖਰੀਦਣਾ ਪੜੇਗਾ, ਅਗਰ ਆਪ ਕਾਪੀਆਂ ਨਿਕਲਵਾਓਗੇ ਤੋ ਆਪਕੋ ਕਿਤਾਬ ਵੀ ਨਹੀਂ ਮਿਲੇਗੀ। ਦੈਨ ਉਸੀ ਕੇ ਸਾਥ ਸਾਥ ਸਰ ਮੈਂ ਇੱਕ ਔਰ ਚੀਜ਼ ਕਹਿਣਾ ਚਾਹੂੰਗੀ ਐਜ਼ ਏ ਮਦਰ ਵੀ ਐਜ਼ ਏ ਪੇਰੈਂਟਸ ਵੀ ਸਰ, ਐਂਡ ਐਜ਼ ਏ ਅਗਰ ਬਾਤ ਕਰੇ ਇਨਵਾਇਰਮੈਂਟ ਦੀ ਸਾਂਭ ਸੰਭਾਲ ਕੇ ਲੀਏ ਸਰ, ਹਮ ਹਰ ਸਾਲ ਆਪਣੀ ਬੁੱਕਸ ਬਦਲ ਰਹੇ ਹੈ। ਵੋ ਵੀ ਸਰ ਇੱਕ ਰੀਜ਼ਨ ਹੈ ਕਿ ਬਹੁਤ ਸਾਰੇ ਪੇੜੋਂ ਕੀ ਕਟਾਈ ਜ਼ਬਰਦਸਤੀ ਹਮ ਕਰਦੇ ਰਹੇ ਬਿਕੋਜ਼ ਕੰਟੈਂਟ ਸੇਮ ਹੈ। ਜੈਸੇ ਕਿ ਮੰਨ ਲੀਜੀਏਗਾ ਕਿ ਅਗਰ ਫੂਡ ਚੇਨ ਪੜ੍ਹਾਨੀ ਹੈ ਬੱਚੇ ਕੋ ਤੋ ਫੂਡ ਚੇਨ ਤਬ ਵੀ ਹੋਗੀ ਬਟ ਵੋ 3rd chapter ਕੀ ਬਜਾਏ 7th chapter ਮੇ ਹੋ ਜਾਏਗੀ ਯਾ 7th ਕੀ ਜਗ੍ਹਾ 5th chapter ਮੇ ਹੋ ਜਾਏਗੀ, ਬਟ ਫੂਡ ਚੇਨ ਹਮੇ ਪੜ੍ਹਾਨੀ ਹੈ ਤੋ ਪੜ੍ਹਾਨੀ ਹੈ ਸਰ। ਐਸੇ ਮੇ ਸਰ ਜੋ ਬੁੱਕਸ ਕੀ ਹਮ ਰੀ ਅਰੇਂਜਿੰਗ ਕਰਤੇ ਹੈ ਬਾਰ ਬਾਰ ਔਰ ਉਸੇ ਨਯਾ ਕਿਤਾਬ ਕਾ ਨਾਮ ਦੇ ਰਹੇ ਹੈ ਤੋ ਵੋ ਵੀ ਆਪਣੇ ਆਪ ਮੇ ਸਰ ਕਹੀਂ ਨਾ ਕਹੀਂ ਇਨਵਾਇਰਮੈਂਟ ਪੇ ਚੋਟ ਹੈ।
1: ਅੱਛੀ ਗੱਲ ਦੱਸੀ ਹੈ ਸਵਿਤਾ ਜੀ ਨੇ, ਬੜਾ ਅੱਛਾ ਇਨੀਸ਼ੀਏਟਿਵ ਵੀ ਇਹਨਾਂ ਨੇ ਲਿਆ ਕਿ ਜੋ ਇਹਨਾਂ ਦੇ ਬੱਚਿਆਂ ਦੇ ਸਕੂਲ ਸੀਗੇ ਉਹਨਾਂ ਦੇ ਟੀਚਰਸ ਨੂੰ ਕਿਹਾ ਕਿ ਜਦ ਤੱਕ ਇੱਕ ਕਾਪੀ ਮੇਰੇ ਬੱਚਿਆਂ ਦੀ ਪੂਰੀ ਨਹੀਂ ਭਰ ਜਾਏਗੀ, ਵੀ ਪੂਰੀ ਨਹੀਂ ਭਰ ਜਾਵੇਗੀ, ਮੈਂ ਉਸ ਨੂੰ ਚੇਂਜ ਨਹੀਂ ਕਰਾਂਗੀ। ਮੈਨੂੰ ਲੱਗਦਾ ਕਿ ਇਹਨਾਂ ਦੀ ਗੱਲ ਤੋਂ ਇੱਕ ਚੀਜ਼ ਜੋ ਨਵੀਂ ਅੱਗੇ ਆਈ ਹੈ ਉਹ ਇਹ ਕਿ ਜਿਹੜੇ ਸਾਡੇ ਐਜੂਕੇਸ਼ਨਿਸਟ ਹੈਗੇ ਨੇ ਉਹਨਾਂ ਨੂੰ ਵੀ ਇਸ ਬਾਰੇ ਇਸ ਮਿਸ਼ਨ ਦੇ ਵਿੱਚ ਆਪਣਾ ਹਿੱਸਾ ਪਾਉਣ ਦੀ ਲੋੜ ਹੈਗੀ ਹੈ, ਤਾਂ ਕਿ ਜੋ ਇਹਨਾਂ ਨੇ ਗੱਲ ਦੱਸੀ ਹੈ ਕਿ ਇੱਕ ਸਬਜੈਕਟ ਦੀਆਂ 5 ਕਾਪੀਆਂ ਸਾਨੂੰ ਮਿਲਦੀਆਂ ਨੇ ਤੇ ਅਗਰ 6 ਸਬਜੈਕਟ ਹੋ ਗਏ ਤੇ 20-24 ਕਾਪੀਆਂ ਉਹ ਵੀ ਹੋ ਗਈਆਂ, ਔਰ ਹਰੇਕ ਜਦੋਂ ਇੱਕ ਖਤਮ ਹੁੰਦੀ ਹੈ ਚਾਹੇ ਭਾਵੇਂ ਉਹ ਅੱਧੀ ਖਤਮ ਹੋਈ ਹੋਵੇ ਟੀਚਰ ਕਹਿੰਦਾ ਕਿ ਨਵੀਂ

0: ਲਗਾ ਦਿੱਤੀ ਜਾਵੇ। ਅਲਟੀਮੇਟਲੀ ਜੋ ਉਹਦਾ ਅਸਰ ਪੈ ਰਿਹਾ ਹੈ ਉਹ ਸਾਡੇ ਪੇੜਾਂ ਦੇ ਉੱਤੇ ਪੈ ਰਿਹਾ, ਕਿ ਜਿਹੜਾ ਕਾਗਜ਼ ਬਣੂਗਾ ਉਹ ਤੋਂ ਪੇੜਾਂ ਨੂੰ ਹੀ ਕੱਟ ਕੇ ਬਣੇਗਾ। ਔਰ ਪੇੜਾਂ ਨੂੰ ਕੱਟਣ ਦਾ ਮਤਲਬ ਹੈ ਕਿ ਅਸੀਂ ਆਪਣੇ ਜਿਹੜੀ ਸਾਡਾ ਵਾਤਾਵਰਨ ਹੈ, ਜਿਹੜੀ ਸਾਡੀ ਧਰਤੀ ਮਾਂ ਹੈਗੀ ਹੈ, ਅਸੀਂ ਉਹਨੂੰ ਬਿਲਕੁਲ ਨਸ਼ਟ ਕਰ ਰਹੇ ਹੈਗੇ ਹਾਂ। ਉਹਨੇ ਪੇੜ ਜਿੰਨੇ ਕੱਟਦੇ ਨੇ ਉਹਦੇ ਮਤਲਬ ਇਹੀ ਹੈ ਕਿ ਅਸੀਂ ਕਿੱਥੇ ਨਾ ਕਿਸੇ ਉਹਨਾਂ ਦਾ ਇਸਤੇਮਾਲ ਕਰ ਰਹੇ ਹੈਗੇ ਹਾਂ। ਇਹਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਐਜੂਕੇਸ਼ਨ ਵਾਲੇ ਹੈਗੇ ਨੇ ਇਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਔਰ ਇਹ ਬੜਾ ਅੱਛਾ ਇੱਕ ਇਨੀਸ਼ੀਏਟਿਵ ਹੈਗਾ ਕਿ ਕਾਪੀਆਂ ਦੇ ਪੂਰੇ ਇਸਤੇਮਾਲ ਦੇ ਬਾਅਦ ਹੀ, ਭਾਵੇਂ ਅਗਰ ਅੱਧੀ ਕਾਪੀ ਕਿਸੇ ਇੱਕ ਸਬਜੈਕਟ ਦੀ ਮੁੱਕ ਗਈ ਹੈ, ਉਹਨੂੰ ਉੱਥੇ ਸਟੈਪਲ ਕਰਕੇ ਜਾਂ ਬੰਦ ਕਰਕੇ ਉਸਦੇ ਕਾਪੀ ਦੇ ਅੱਧੇ ਹਿੱਸੇ ਨੂੰ ਹੀ ਅਸੀਂ ਦੂਸਰੇ ਸਬਜੈਕਟ ਦੇ ਨਾਲ ਜੋੜ ਦਈਏ, ਅਸੀਂ ਕਿੱਥੇ ਤਾਂ ਬੱਚਿਆਂ ਨੂੰ ਸਿਖਾਵਾਂਗੇ ਨਾ ਕਿ ਤੁਸੀਂ ਵੀ ਇਹ ਚੀਜ਼ ਕਰੋਗੇ ਤਾਂ ਹੀ ਸਾਡਾ ਇਹ ਸਾਂਭ ਸੰਭਾਲ ਹੋਣੀ ਹੈ। ਇਹਦੇ 'ਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਦੋਸਤੋ, ਕਿ ਗੱਲ ਉੱਥੇ ਆਉਂਦੀ ਜਿਹੜਾ ਸਾਡਾ ਮਿਸ਼ਨ ਲਾਈਫ ਹੈਗਾ, ਇਹ ਸਾਡੀ ਜੀਵਨ ਸ਼ੈਲੀ ਨਾਲ ਹੀ ਜੁੜਿਆ ਹੋਇਆ। ਜਦ ਤੱਕ ਅਸੀਂ ਜੈਵ ਵਿਭਿੰਨਤਾ ਦੀ ਸੰਭਾਲ ਨਹੀਂ ਕਰਾਂਗੇ, ਇਹਦਾ ਮਤਲਬ ਇਹ ਹੈ ਕਿ ਜਿਹੜੇ ਅਸੀਂ ਜਿਹੜੇ ਘਰ ਵੀ ਆਪਣੇ ਬਣਾਉਂਦੇ ਹਾਂ, ਅਸੀਂ ਆਮ ਤੌਰ 'ਤੇ ਵੇਖਦੇ ਹਾਂ ਕਿ ਕੋਈ ਅਸੀਂ ਖਾਲੀ ਜਗ੍ਹਾ ਨਹੀਂ ਛੱਡੀ ਦੀ, ਕੋਈ ਉੱਥੇ ਗ੍ਰੀਨ ਸਪੇਸ ਨਹੀਂ ਰੱਖੀ ਦੀ, ਕੋਈ ਪੇੜ ਨਹੀਂ ਉਗਾਈ ਦਾ, ਕੋਈ ਪੌਦੇ ਨਹੀਂ ਉਗਾਈ ਦਾ। ਇਹ ਬਹੁਤ ਜ਼ਰੂਰੀ ਹੈ ਸਾਡੇ ਜੀਵਨ ਸ਼ੈਲੀ ਨੂੰ ਅੱਗੇ ਵਧਾਉਣ ਲਈ, ਸਾਡੇ ਵਾਤਾਵਰਨ ਨੂੰ ਸੰਭਾਲਣ ਲਈ। ਮਿਸ਼ਨ ਲਾਈਫ ਦੇ ਵਿੱਚ ਅਸੀਂ ਸਾਰੇ ਜਣੇ, ਤੁਸੀਂ ਵੀ ਅਸੀਂ ਵੀ ਰਲ ਕੇ ਜਦ ਤੱਕ ਆਪਣਾ ਹਿੱਸਾ ਨਹੀਂ ਪਾਵਾਂਗੇ, ਸਾਡਾ ਇਹ ਮਿਸ਼ਨ ਜੋ ਲਾਈਫ ਹੈ ਇਹ ਸਫਲ ਨਹੀਂ ਹੋਵੇਗਾ। ਔਰ ਇਹਦੇ ਸਫਲ ਨਾ ਹੋਣ ਦਾ ਮਤਲਬ ਇਹ ਹੈ ਕਿ ਸਾਨੂੰ ਚੰਗੀ ਜੀਵਨ ਸ਼ੈਲੀ ਜਿਉਣ ਨੂੰ ਸਾਡੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਵਾਸਤੇ ਕੁਛ ਵੀ ਅਸੀਂ ਛੱਡ ਕੇ ਨਹੀਂ ਜਾਵਾਂਗੇ ਜਿਹਦੇ ਵਾਸਤੇ ਖੁਸ਼ ਹੋ ਸਕਣ ਇੱਕ ਚੰਗੇ ਵਾਤਾਵਰਨ 'ਚ ਰਹਿਣ ਲਈ।
1: ਵਾਲੀ ਸਾਹਿਬ, ਰੀਯੂਜ਼, ਰਿਡਿਊਸ ਐਂਡ ਰੀਸਾਈਕਲ ਕੇ ਬਾਰੇ ਮੇਂ ਬਹੁਤ ਸਾਰੀ ਬਾਤ ਕੀ, ਉਸੀ ਪੇ ਮੈਨੇ ਇੱਕ ਕਵਿਤਾ ਆਪਣੀ ਲਿਖੀ ਥੀ, ਪਰਿਆਵਰਣ ਮਿਸ਼ਨ ਲਾਈਫ ਕੋ ਸੰਬੋਧਿਤ ਕਰਤੇ ਹੋਏ ਇਹ ਮੈਨੇ ਆਪਣੀ ਕਵਿਤਾ ਲਿਖੀ ਥੀ। ਇੱਕ ਤਰ੍ਹਾਂ ਸੇ ਗੁਜ਼ਾਰਿਸ਼ ਹੈ ਸਭੀ ਮੇਰੇ ਭਾਰਤ ਵਾਸੀਓ ਕੇ ਸਾਥ ਮੇਂ, ਅਗਰ ਪੋਸੀਬਲ ਹੋ ਤੋ ਇਸਕੋ ਪਲੀਜ਼ ਅਪਲਾਈ ਕਰੋ। ਅਭੀ ਵਕਤ ਹੈ ਥੋੜਾ ਬਾਕੀ, ਅਭੀ ਵਕਤ ਹੈ ਥੋੜਾ ਬਾਕੀ, ਪ੍ਰਣ ਤੁਮ ਯੇ ਲੈ ਲੋ ਸਾਥੀ, ਕਿਆ ਜੋ ਅਤੀਤ ਮੇਂ ਉਸਕੋ ਛੋੜੋ, ਬਚੀ ਕੁਚੀ ਜੋ ਧਰਤੀ ਬਾਕੀ, ਮੇਰੇ ਯਾਰੋ ਉਸੇ ਸੰਭਾਲੋ, ਖਤਮ ਕਰੋ ਯੇ ਚੱਕਰ ਯਹੀ ਪਰ, ਨਹੀਂ ਕਿਤਾਬ ਮੇਂ ਅਧਿਆਇ ਯੇ ਜੋੜੋ, ਅਗਲੀ ਪੀੜ੍ਹੀ ਤੁਮੇ ਪੜ੍ਹ ਕਰ ਫਿਰ ਸੇ ਯੇ ਨਾ ਕਹਿ ਪਾਏਗੀ, ਗਰ ਕਿਆ ਹੋਤਾ ਪੁਰਖੋ ਨੇ ਪ੍ਰਕਿਰਤੀ ਕਾ ਸਮਾਨ, ਤੋ ਖੋਜਨਾ ਨਾ ਪੜਤਾ ਹਮੇ ਯੇ ਜੰਗਲ ਔਰ ਮੈਦਾਨ।
0: ਬਹੁਤ ਅੱਛੀ ਤੁਸੀਂ ਇਹ ਪੰਕਤੀਆਂ ਪੇਸ਼ ਕੀਤੀਆਂ ਨੇ ਸਵਿਤਾ ਜੀ। ਇਸ ਪ੍ਰੋਗਰਾਮ ਨੂੰ ਖਤਮ ਕਰਨ ਵੇਲੇ ਮੈਂ ਇੱਕ ਤੁਹਾਨੂੰ ਪ੍ਰਧਾਨ ਮੰਤਰੀ ਜੀ ਦਾ ਇੱਕ ਕੋਟ ਜਿਹੜਾ ਸੀਗਾ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਕਿ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਇੱਕ ਮੰਤਰ ਜਿਹੜਾ ਕਿ ਸੰਸਕ੍ਰਿਤ ਹੈਗਾ, ਪ੍ਰਕਿਰਤੀ ਰਕਸ਼ਤੀ ਰਕਸ਼ਿਤਾ, ਜਿਸ ਦਾ ਮਤਲਬ ਹੈ ਦੋਸ ਹੂ ਪ੍ਰੋਟੈਕਟ ਨੇਚਰ, ਨੇਚਰ ਪ੍ਰੋਟੈਕਟਸ ਦੈਮ। ਪੰਜਾਬੀ ਵਿੱਚ ਇਹਦਾ ਮਤਲਬ ਹੈ ਕਿ ਜੋ ਕੁਦਰਤ ਨੂੰ ਸਾਂਭ ਸੰਭਾਲ ਕਰਦੇ ਨੇ, ਕੁਦਰਤ ਉਹਨਾਂ ਦੀ ਸੰਭਾਲ ਆਪਣੇ ਆਪ ਕਰ ਦਿੰਦੀ ਹੈਗੀ ਹੈ। ਇਹ ਬੜੀ ਵੱਡੀ ਗੱਲ ਹੈ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਅਸੀਂ ਸਾਰੇ ਜਣੇ ਮਿਲ ਕੇ ਇਸ ਮਿਸ਼ਨ ਲਾਈਫ ਵਾਸਤੇ ਹਮਲਾ ਮਾਰੀਏ, ਤਾਂ ਕਿ ਜਿੱਥੇ ਸਾਡੀ ਆਪਣੀ ਇਸ ਵੇਲੇ ਜੋ ਜੀਵਨ ਸ਼ੈਲੀ ਉਹਨੂੰ ਅਸੀਂ ਚੰਗਾ ਕਰ ਸਕੀਏ, ਇਹਦੇ ਨਾਲ ਨਾਲ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਵਾਸਤੇ ਵੀ ਇੱਕ ਚੰਗੀ ਜੀਵਨ ਸ਼ੈਲੀ, ਚੰਗਾ ਸਾਫ਼ ਸੁਥਰਾ ਵਾਤਾਵਰਨ, ਚੰਗਾ ਪੀਣ ਦਾ ਪਾਣੀ, ਸਾਫ਼ ਸੁਥਰੀ ਧਰਤੀ ਛੱਡ ਕੇ ਜਾਈਏ। ਔਰ ਜਿਹੜੀ ਸਾਡੀਆਂ ਆਦਤਾਂ ਨੇ ਪਲਾਸਟਿਕ ਇਸਤੇਮਾਲ ਕਰਨ ਦੀਆਂ, ਕੂੜਾ ਸੁੱਟਣ ਦੀਆਂ, ਉਹਦੀ ਅਸੀਂ ਸਾਂਭ ਸੰਭਾਲ ਚੰਗੀ ਤਰ੍ਹਾਂ ਕਰੀਏ। ਲੁਪਿੰਦਰ ਕੁਮਾਰ ਜੀ ਔਰ ਸਵਿਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਸਾਰੀ ਚਰਚਾ ਵਿੱਚ ਤੁਸੀਂ ਆਪਣਾ ਯੋਗਦਾਨ ਬਹੁਤ ਅੱਛੇ ਤਰੀਕੇ ਨਾਲ ਪਾਇਆ। ਦੋਸਤੋ, ਇਸ ਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਖਤਮ ਕਰਦੇ ਹਾਂ। ਅਗਲੀ ਵਾਰੀ ਇੱਕ ਹੋਰ ਨਵੇਂ ਪ੍ਰੋਗਰਾਮ ਵਿੱਚ ਤੁਹਾਡੇ ਵਾਸਤੇ ਨਵੀਂ ਜਾਣਕਾਰੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਜੈ ਹਿੰਦ।
2: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵਿਭਾਗ ਅਤੇ ਖੇਤਰੀ ਸਮਾਚਾਰ ਇਕਾਈ ਦੀ ਸਾਂਝੀ ਪੇਸ਼ਕਸ਼ ਵਿਚਾਰ ਚਰਚਾ ਮਿਸ਼ਨ ਲਾਈਫ। ਇਸ 'ਚ ਭਾਗ ਲੈਣ ਵਾਲੇ ਸਨ ਸ਼੍ਰੀਮਤੀ ਸਵਿਤਾ ਸਿੰਘ, ਇੰਜੀਨੀਅਰ ਰੁਪਿੰਦਰ ਕੁਮਾਰ ਅਤੇ ਸੰਚਾਲਕ ਰਾਜੇਸ਼ ਚੰਦਰ ਬਾਲੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਗਜ਼ਲਾਂ।

ਦੋਸਤੋ, ਗੱਲ ਜਦੋਂ ਦਿਲ ਦੀ ਹੋਵੇ ਤਾਂ ਅਲਫਾਜ਼ ਘੱਟ ਪੈ ਜਾਂਦੇ ਨੇ, ਕਈ ਜਜ਼ਬਾਤ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿ ਜਾਂਦੇ ਨੇ। ਗਜ਼ਲਾਂ ਵੀ ਦੋਸਤੋ ਉਹੀ ਕਹਾਣੀ ਸੁਣਾਉਂਦੀਆਂ ਨੇ ਜੋ ਅਸੀਂ ਕਹਿ ਨਹੀਂ ਸਕਦੇ, ਉਹ ਸੁਰਾਂ ਵਿੱਚ ਵਹਿ ਜਾਂਦੇ ਨੇ। ਗਜ਼ਲਾਂ ਦੀ ਇਸ ਖੂਬਸੂਰਤ ਮਹਿਫਿਲ 'ਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡੀ ਦੋਸਤ ਸ਼ੁਭਤਾ,

ਦੋਸਤੋ, ਯਾਦਾਂ ਵੀ ਕਮਾਲ ਦੀਆਂ ਹੁੰਦੀਆਂ ਨੇ। ਨਾ ਉਹ ਪੂਰੀ ਤਰ੍ਹਾਂ ਸਾਡੇ ਕੋਲ ਹੁੰਦੀਆਂ ਨੇ, ਨਾ ਹੀ ਕਦੇ ਸਾਡੇ ਤੋਂ ਦੂਰ ਜਾਂਦੀਆਂ ਨੇ। ਕਈ ਵਾਰੀ ਇੱਕ ਧੁਨ, ਇੱਕ ਸ਼ੇਰ ਜਾਂ ਫਿਰ ਇੱਕ ਗਜ਼ਲ ਪੁਰਾਣੇ ਸਮੇਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਅੱਖਾਂ ਸਾਹਮਣੇ ਲਿਆ ਕੇ ਖੜੀਆਂ ਕਰ ਦਿੰਦੀਆਂ ਨੇ। ਅਤੇ ਕੁਛ ਇਹ ਗਜ਼ਲ ਵੀ ਇਸ ਔਰ ਹੀ ਇਸ਼ਾਰਾ ਕਰ ਰਹੀ ਸੀ। ਦਿਲਾਂ ਦੇ ਇਸ ਅਹਿਸਾਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਆਓ ਸੁਣਦਿਆਂ ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲੀ ਗਜ਼ਲ।

ਦੋਸਤੋ, ਦੁਆਵਾਂ ਦੀ ਖੂਬਸੂਰਤੀ ਵੀ ਇਹ ਹੁੰਦੀ ਹੈ ਕਿ ਉਹ ਦਿਲ ਤੋਂ ਨਿਕਲਦੀਆਂ ਨੇ ਅਤੇ ਰਾਹ ਆਪਣਾ ਆਪ ਬਣਾ ਲੈਂਦੀਆਂ ਨੇ। ਕਈ ਵਾਰੀ ਜਿਨ੍ਹਾਂ ਗੱਲਾਂ ਨੂੰ ਅਸੀਂ ਸ਼ਬਦਾਂ ਵਿੱਚ ਨਹੀਂ ਕਹਿ ਪਾਉਂਦੇ, ਉਹ ਵੀ ਰੱਬ ਤੱਕ ਪਹੁੰਚ ਜਾਂਦੀਆਂ ਨੇ। ਅਲਫਾਜ਼ਾਂ ਅਤੇ ਅਹਿਸਾਸਾਂ ਦੇ ਇਸ ਸਫ਼ਰ ਨੂੰ ਜਾਰੀ ਰੱਖਦਿਆਂ ਹੋਇਆਂ ਸੁਣਦਿਆਂ ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲੀ ਗਜ਼ਲ।

ਆਮ ਦਿੰਦੇ ਹਾਂ। ਉਮੀਦ ਹੈ ਕਿ ਅੱਜ ਦੇ ਅਲਫਾਜ਼ ਅਤੇ ਸੁਰ ਤੁਹਾਡੇ ਦਿਲ ਨੂੰ ਛੂ ਕੇ ਗਏ ਹੋਣਗੇ। ਹੁਣ ਮੈਨੂੰ ਆਪਣੀ ਦੋਸਤ ਸ਼ੁਭਿਤਾ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਭਾਰਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ।

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੀ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਹੈ ਹੈਲੋ ਫਰਮਾਇਸ਼। ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ
3: ਸੁਬਿਦਾ ਮੈਮ ਜੀ, ਗੁੱਡ ਮਾਰਨਿੰਗ ਜੀ।
2: ਗੁੱਡ ਮਾਰਨਿੰਗ ਜੀ, ਨਮਸਕਾਰ, ਕੌਣ ਬੋਲ ਰਹੇ ਨੇ?
3: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
2: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
3: ਤੁਹਾਡਾ ਵੀ ਮੁੱਲਾਪੁਰ ਦਾਖਾ ਮੰਡੀ ਵਿੱਚ ਬਹੁਤ ਬਹੁਤ ਸਵਾਗਤ ਆ। ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ, ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ।
2: ਬਹੁਤ ਬਹੁਤ ਸ਼ੁਕਰੀਆ ਜੀ। ਬਲੇਸਿੰਗਸ ਜਿਹੜੀਆਂ ਨੇ, ਜਿਹੜੀਆਂ ਦੁਆਵਾਂ ਨੇ, ਉਹ ਬਹੁਤ ਜ਼ਰੂਰੀ ਹੁੰਦੀਆਂ ਨੇ, ਅਤੇ ਨਾਲ ਦੇ ਨਾਲ ਸਰਾਹਨਾ ਵੀ, ਕਿਉਂਕਿ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਅਸੀਂ ਕਿਸ ਔਰ ਅੱਗੇ ਵੱਧ ਰਹੇ ਹਾਂ
3: ਜੀ।
2: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਫਿਰ ਅੱਜ ਕਿਹੜਾ ਗੀਤ ਸੁਣੋਗੇ ਪ੍ਰੋਗਰਾਮ 'ਚ?
3: ਗੀਤ ਸੁਣਨਾ ਜੀ, ਮੇਰੀ ਲਾਟਰੀ ਲੱਗੀ ਹੈ ਜੀ, ਫਿਲਮ ਹੋਲੀ ਆਈ ਰੇ ਦਾ।
2: ਵਾਹ ਜੀ ਵਾਹ, ਤੁਹਾਡੀ ਲਾਟਰੀ ਸੱਚੀ ਲੱਗੀ ਹੈ? ਵਾਹ ਜੀ ਵਾਹ। ਸਰੋਤੇ ਇੰਨਾ ਜ਼ਿਆਦਾ ਜੁੜੇ ਹੋਏ ਨੇ ਰੇਡੀਓ ਦੇ ਨਾਲ, ਆਕਾਸ਼ਵਾਣੀ ਰੇਡੀਓ ਨਾਲ, ਕਿ ਇਹਨੂੰ ਲਾਟਰੀ ਲੱਗਣਾ ਹੀ ਮੰਨਦੇ ਨੇ ਜਦੋਂ ਪ੍ਰੋਗਰਾਮ 'ਚ ਫੋਨ ਲੱਗ ਜਾਂਦਾ। ਚਲੋ, ਓਹੋ ਚਲੋ, ਤੁਹਾਡੀ ਇਹ ਜਿਹੜਾ ਮੈਸੇਜ ਹੈ, ਤੁਹਾਡੀ ਜਿਹੜੀ ਸ਼ਿਕਾਇਤ ਹੈ, ਉਹਨਾਂ ਤੱਕ ਪਹੁੰਚ ਗਈ ਹੋਵੇਗੀ, ਅਤੇ ਉਹ ਵੀ ਕੋਸ਼ਿਸ਼ ਕਰਨਗੇ ਕਿ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ।
3: ਮੈਡਮ, ਐਫਐਮ ਰੇਨਬੋ ਚੈਨਲ ਦੇ ਵੀ ਇੱਧਰ ਵੀ ਸਾਰੇ ਪਾਸੇ ਉਹੀ ਸਰੋਤੇ ਆ। ਲੋਕ ਸਾਨੂੰ ਕਹਿੰਦੇ ਕੈਸਟ ਚੱਲਦੀ ਹੈ ਕਿ ਰੇਡੀਓ ਚੱਲਦਾ, ਇਹਨਾਂ ਦੇ ਪੈਸੇ ਲੈਂਦੇ ਆ। ਅਸੀਂ ਕਿਹਾ ਨਹੀਂ ਵੀ ਡੇਲੀ ਡੇਲੀ ਕਾਲਾਂ ਆਉਂਦੇ ਆ।
2: ਚਲੋ,
3: ਇਹਨਾਂ ਤੁਹਾਨੂੰ ਕੇਅਰ ਕਰਾਂ, ਮੈਂ ਡਾਕਟਰ ਸਾਹਿਬ ਨੂੰ ਚਿੱਠੀ ਪਾਈ ਹੋਈ ਆ।
2: ਅੱਛਾ ਜੀ, ਚਲੋ, ਅੱਜ ਤੁਹਾਡੀ ਫਿਰ ਕਾਲ ਲੱਗ ਗਈ, ਤੁਹਾਡੀ ਲਾਟਰੀ ਲੱਗ ਗਈ ਹੈ, ਤੇ ਤੁਹਾਨੂੰ ਗੀਤ ਵੀ ਅਸੀਂ ਫਿਰ ਇਹੋ ਜਿਹੇ ਸੁਣਾਉਣਾ।
3: ਠੀਕ ਹੈ ਜੀ ਮੈਡਮ।
2: ਕਿਸ਼ੋਰ ਕੁਮਾਰ ਦਾ ਗਾਇਆ। ਬਹੁਤ ਬਹੁਤ ਸ਼ੁਕਰੀਆ। ਲਓ ਜੀ, ਹੋਲੀ ਆਈ ਰੇ ਫਿਲਮ 'ਚੋਂ ਕਿਸ਼ੋਰ ਕੁਮਾਰ ਦਾ ਗਾਇਆ ਗੀਤ, ਇਹਨਾਂ ਦੀ ਫਰਮਾਇਸ਼ ਤੁਸੀਂ ਵੀ ਸੁਣੋ ਅਤੇ ਆਪਣੀ ਫਰਮਾਇਸ਼ ਵੀ ਸਾਨੂੰ ਦੱਸੋ।

0: होली आई रे फिल्म चो किशोर कुमार का गाया गीत तुसी सुन रहे से। तो दोस्तों साढ़े जो लिसनर्स ने उन्हों का फोन लगना इस प्रोग्राम च, उन्हों का कहना है कि लॉटरी लगे दे बराबर ही है। तो आओ जानते हैं फिर लॉटरी अगली कि लगी, यानी कि अगली इस प्रोग्राम च कॉल किन्हां दी लगी है। हैलो,
1: ਸੁਭਦਾ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਮੈਂ ਕੁਲਦੀਪ ਸਿੰਘ ਬੋਲਦਾ ਜੀ, ਪਿੰਡ ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਕੀ
1: ਹਾਂਜੀ
0: ਹਾਲ
1: ਮੈਮ,
0: ਚਾਲ ਨੇ?
1: ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਮੇਰੇ ਦੋਸਤਾਂ ਨੂੰ ਗੱਲਾਂ ਨਹੀਂ ਕਰਨਾ ਚਾਹੀਦਾ, ਇਹ ਕੌਲ ਬਹੁਤ ਮਿਹਨਤ ਦਾ ਲੱਗਦੀ ਹੈ ਮੈਮ,
0: ਹਾਂਜੀ,
1: ਐਵੇਂ ਨਹੀਂ ਕੌਲ ਲੱਗਦੀ ਜੀ।
0: ਚਲੋ ਅੱਜ ਤੁਹਾਡੀ ਕਾਲ ਲੱਗ ਗਈ ਹੈ, ਫਿਰ ਕਿਹੜਾ
1: ਹਾਂਜੀ
0: ਗੀਤ
1: ਹਾਂਜੀ
0: ਸੁਣੋਗੇ
1: ਮੈਮ,
0: ਤੁਸੀਂ?
1: ਬਹੁਤ ਬਹੁਤ ਤੁਹਾਨੂੰ ਪਰਮਾਤਮਾ ਤਰੱਕੀਆਂ ਪਾ ਕੇ ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ।
0: ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀਆਂ ਦੁਆਵਾਂ ਜਿਹੜੀਆਂ ਨੇ, ਤੁਹਾਡੀਆਂ ਬਲੇਸਿੰਗਸ ਜਿਹੜੀਆਂ ਨੇ, ਉਹ ਇੰਝ ਹੀ ਬਣੀਆਂ ਰਹਿਣ ਅਤੇ ਅਸੀਂ ਸਰਬੱਤ ਦੇ ਭਲੇ ਦੀ ਕਾਮਨਾ ਕਰੀਏ, ਬਸ ਅਸੀਂ
1: ਹਾਂਜੀ
0: ਇਹੀ
1: ਹਾਂਜੀ,
0: ਚਾਹੁੰਦੇ
1: ਬਹੁਤ
0: ਹਾਂ।
1: ਵਧੀਆ ਵਿਚਾਰ ਆ ਜੀ।
0: ਹਾਂਜੀ, ਕਿਹੜਾ ਗੀਤ ਸੁਣੋਗੇ ਫਿਰ ਤੁਸੀਂ ਅੱਜ?
1: ਅੱਜ ਗਾਣਾ ਆਪਾਂ ਸੁਣਨਾ ਜੀ, ਆਹਦਾ ਮੋਹਰਾ ਮੂਵੀ ਦਾ ਜੀ, ਤੂੰ ਚੀਜ਼ ਬੜੀ ਹੈ ਮਸਤ ਮਸਤ।
0: ਠੀਕ ਹੈ ਜੀ, ਉਦਿਤ ਨਾਰਾਇਣ ਕਵਿਤਾ ਅਤੇ ਕ੍ਰਿਸ਼ਨ ਮੂਰਤੀ ਦੀ ਆਵਾਜ਼ ਚ।
1: ਧੰਨਵਾਦ ਮੈਮ, ਬਹੁਤ
0: ਧੰਨਵਾਦ
1: ਬਹੁਤ
0: ਜੀ,
1: ਤਰੱਕੀਆਂ ਵਾਸਤੇ ਸਾਨੂੰ।
0: ਧੰਨਵਾਦ ਜੀ। ਮੋਹਰਾ ਫਿਲਮ ਸੰਨ 1994 'ਚ ਇਹ ਫਿਲਮ ਆਈ। ਇਸ ਫਿਲਮ 'ਚੋਂ ਉਦਿਤ ਨਾਰਾਇਣ ਕਵਿਤਾ ਅਤੇ ਕ੍ਰਿਸ਼ਨ ਮੂਰਤੀ ਦਾ ਗਾਇਆ ਇਹ ਗੀਤ, ਤੁਸੀਂ ਵੀ ਸੁਣੋ।

0: ਫਿਲਮ ਮੋਹਰਾ ਦਾ ਗੀਤ ਤੁਸੀਂ ਸੁਣ ਰਹੇ ਸੀ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਆਓ ਜਾਣਦੇ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ,
1: ਹੈਲੋ,
0: ਹਾਂਜੀ,
1: ਮੈਂ ਸੁਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਠੀਕ ਠਾਕ।
0: ਹਾਂਜੀ, ਫਿਰ ਕਿਹੜਾ ਗੀਤ ਸੁਣੋਗੇ ਜੀ ਅੱਜ ਪ੍ਰੋਗਰਾਮ 'ਚ? ਤੁਹਾਡਾ ਕਾਲ ਲੱਗ ਗਿਆ, ਕਿੰਨੀ ਦੇਰ ਬਾਅਦ ਕਾਲ ਲੱਗਾ?
1: ਕਾਲ ਨੂੰ ਵੈਸੇ ਤਾਂ ਹੋ ਗਏ ਹੋਣੇ 10-12 ਦਿਨ।
0: ਚਲੋ 10-12 ਦਿਨ ਬਾਅਦ ਕਾਲ ਲੱਗਿਆ। ਫਿਰ ਅੱਜ ਕਿਹੜਾ ਗੀਤ ਸੁਣਨਾ ਤੁਸੀਂ?
1: ਗੀਤ ਮੈਨੂੰ ਸੁਣਾ ਦਿਓ, ਫਿਲਮ ਹੈ ਸ਼ੋਰ,
0: ਠੀਕ ਹੈ
1: ਅਤੇ
0: ਜੀ,
1: ਗੀਤ ਦੇ ਬੋਲ ਹਨ ਜੀਵਨ ਚੱਲਣੇ ਕਾ ਨਾਮ।
0: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਥੈਂਕ ਯੂ ਜੀ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ

ਜੀ ਹੈਲੋ ਫਰਮਾਇਸ਼, ਅਤੇ ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਹੁਣ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ, ਸ਼ਾਇਦ ਕੁਛ ਟੈਕਨੀਕਲ ਐਰਰ ਕਰਕੇ ਸਾਡੀ ਜਿਹੜੀ ਕਾਲ ਹੈ ਜਾਂ ਸਾਡੀ ਆਵਾਜ਼ ਜਿਹੜੀ ਉਹ ਇਹਨਾਂ ਤੱਕ ਨਹੀਂ ਪਹੁੰਚ ਪਾ ਰਹੀ। ਕੋਸ਼ਿਸ਼ ਕਰ ਰਹੇ ਹਾਂ। ਹੈਲੋ ਹੈਲੋ, ਸ਼ਾਇਦ ਕੁਛ ਟੈਕਨੀਕਲ ਐਰਰ ਕਰਕੇ ਸਾਡੀ ਆਵਾਜ਼ ਜਿਹੜੀ ਹੈ ਸ਼ਾਇਦ ਕਾਲ ਕਨੈਕਟ ਨਹੀਂ ਹੋ ਪਾ ਰਹੀ ਹੈ, ਲੇਕਿਨ ਕੋਈ ਗੱਲ ਨਹੀਂ, ਪ੍ਰੋਗਰਾਮ ਚੱਲਦਾ ਰਹੇਗਾ ਅਤੇ ਤੁਸੀਂ ਆਪਣੀ ਫਰਮਾਇਸ਼ ਦੱਸਣ ਲਈ ਸਾਨੂੰ ਕਾਲ ਕਰੋ 0181 23 42 173। ਅਤੇ ਫਿਲਹਾਲ ਨਾਮ ਫਿਲਮ ਸਨ 1986 'ਚ ਫਿਲਮ ਆਈ ਸੀ। ਇਸ ਫਿਲਮ 'ਚੋਂ ਪੰਕਜ ਉਦਾਸ ਅਤੇ ਸਾਥੀਆਂ ਦੀ ਆਵਾਜ਼ 'ਚ ਇਹ ਗੀਤ ਸੁਣੋ।

0: ਜ਼ੰਜੀਰ ਫਿਲਮ ਦਾ ਇਹ ਗੀਤ ਤੁਸੀਂ ਇੰਜੋਏ ਕਰ ਰਹੇ ਸੀ। ਪ੍ਰੋਗਰਾਮ ਹਲੋ ਫਰਮਾਇਸ਼, ਘੜੀ ਦੀ ਸੂਈਆਂ ਜਿਹੜੀਆਂ ਨੇ ਉਹ ਪ੍ਰੋਗਰਾਮ ਨੂੰ ਖਤਮ ਕਰਨ ਵੱਲ ਇਸ਼ਾਰਾ ਕਰ ਰਹੀਆਂ ਨੇ, ਲੇਕਿਨ ਕੁਝ ਸਮਾਂ ਬਾਕੀ ਹੈ ਤੇ ਆਓ ਜਾਣਦੇ ਹਾਂ ਆਖਰੀ ਕਾਲਰ ਕਿਹੜੇ ਨੇ। ਹੈਲੋ,
1: ਹੈਲੋ, ਨਮਸਕਾਰ ਮੈਡਮ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ, ਤੁਹਾਡੀ ਕਾਲ ਲੱਗ ਗਈ ਹੈ। ਜਿਹੜੇ ਲਾਸਟ ਅਸੀਂ ਦੋ ਵਾਰ ਟਰਾਈ ਕੀਤਾ ਉਸ ਟਾਈਮ ਕਨੈਕਟ ਨਹੀਂ ਹੋ ਰਹੀ ਸੀ, ਤੇ ਸ਼ਾਇਦ ਤੁਸੀਂ
1: ਬਹੁਤ
0: ਤੁਹਾਡੇ
1: ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਫਿਰ ਸਮਾਂ ਘੱਟ ਹੈ ਤੇ ਤੁਸੀਂ ਫਟਾਫਟ ਦੱਸ ਦਿਓ ਕਿ ਕਿਹੜੀ ਫਰਮਾਇਸ਼ ਹੈ ਤੇ ਕਿਹੜਾ ਗੀਤ ਸੁਣਨਾ।
1: ਹਾਂਜੀ ਮੈਡਮ ਜੀ, ਸੁਣਨਾ ਕੀ ਗੀਤ ਗਾਤਾ ਚੱਲ ਉਹਦਾ ਗਾਣਾ ਜੀ, ਬਚਪਨ ਹਰ ਗਮ ਸੇ ਬੇਗਾਨਾ ਹੋਤਾ ਹੈ।
0: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਅਸੀਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਥੈਂਕ ਯੂ ਜੀ। ਓਕੇ ਜੀ, ਬਾਏ ਬਾਏ
0: ਬਾਏ। ਓਕੇ, ਸੋ ਗੀਤ ਗਾਤਾ ਚੱਲ ਇਸ ਫਿਲਮ 'ਚੋਂ ਕਿਸ਼ੋਰ ਕੁਮਾਰ ਅਤੇ ਸਾਥੀਆਂ ਦਾ ਗਾਇਆ ਗੀਤ, ਇਹਨਾਂ ਦੀ ਫਰਮਾਇਸ਼ ਜਾਂਦੇ ਜਾਂਦੇ ਇਸ ਪ੍ਰੋਗਰਾਮ 'ਚ ਪੂਰੀ ਕਰਦੇ ਹਾਂ, ਅਤੇ ਆਸ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਦਿਨ ਜਿਹੜਾ ਹੈ ਉਹ ਸੋਹਣਾ ਬੀਤੇ, ਚੜ੍ਹਦੀ ਕਲਾ 'ਚ ਰਹੋ ਸਾਰੇ। ਅਤੇ ਇਸ ਦੇ ਨਾਲ ਹੀ ਮੈਨੂੰ ਆਪਣੀ ਦੋਸਤ ਸ਼ੁਭਤਾ ਨੂੰ ਹੁਣ ਪ੍ਰੋਗਰਾਮ 'ਚੋਂ ਇਸ ਆਖਰੀ ਗੀਤ ਦੇ ਨਾਲ ਇਜਾਜ਼ਤ ਰਹੋ ਅਤੇ ਬਣੇ ਰਹੋ ਆਕਾਸ਼ਵਾਣੀ ਰੇਡੀਓ ਦੇ ਨਾਲ।

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਸਾਡੇ ਇਸ ਪ੍ਰੋਗਰਾਮ 'ਚ ਸਾਨੂੰ ਬਹੁਤ ਸਾਰੇ ਸਰੋਤਿਆਂ ਨੇ ਕਈ ਸਾਰੇ ਮੈਸੇਜਸ ਭੇਜੇ ਨੇ ਕਿ ਉਹਨਾਂ ਦੀ ਕੀ ਫਰਮਾਇਸ਼ ਹੈ, ਉਹ ਕਿਹੜੇ ਗੀਤ ਸੁਣਨਾ ਚਾਹੁੰਦੇ ਨੇ। ਆਓ ਫਿਰ ਦੇਖਦੇ ਹਾਂ ਕਿ ਪਹਿਲਾ ਵਟਸਐਪ ਮੈਸੇਜ ਕਿਹਦਾ ਆਇਆ ਹੈ। ਪਹਿਲਾ ਮੈਸੇਜ ਆਇਆ ਜੀ SM ਜਾਵੇਦ ਗੁਮਲਾ ਦਾ ਝਾਰਖੰਡ ਤੋਂ, ਅਤੇ ਅਗਲਾ ਮੈਸੇਜ ਲਿਖਦੇ ਨੇ ਚਾਂਦਮਾਰੀ ਪਿੰਡ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਧਾ, ਮਮਤਾ ਰਾਣੀ, ਅਭਿਸ਼ੇਕ ਮਿੱਧਾ ਅਤੇ ਦਿਵਿਆ। ਅਗਲੇ ਸਾਥੀ ਨੇ ਟਾਣੀ ਲਾਲ ਖਾਂ, ਜਾਵੇਦ ਖਾਂ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ, ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ, ਵਿਸ਼ਾਲ, ਸ਼ਾਲਨੀ, ਟਿਵਾਂਸ਼ੀ, ਬਠਿੰਡਾ ਰੋਡ, ਮੰਡੀ ਡੱਬਵਾਲੀ ਤੋਂ ਰਾਜੇਂਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ। ਅਤੇ ਅਗਲੇ ਸਾਥੀ ਨੇ ਸੁਚੇਨ ਸਿੰਘ ਪਵਾਰ ਸਨੋਰ ਤੋਂ, ਪ੍ਰਵੀਨ ਕੌਰ, ਹਰਮਨਜੋਤ ਕੌਰ, ਮਨਜੋਤ ਕੌਰ, ਜੋਬਨਪ੍ਰੀਤ ਸਿੰਘ, ਰਕੇਸ਼, ਨਰੇਸ਼, ਜਗਦੀਸ਼, ਅੰਗਰੇਜ਼।

ਪੱਟੀ। ਨਛੱਤਰ ਸਿੰਘ ਜੀ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ, ਜ਼ਰੂਰ ਸੁਣਾਵਾਂਗੇ। ਇਹ ਲਿਖਦੇ ਨੇ ਜੀ ਜੰਡਵਾਲਾ, ਜੰਡਵਾਲਾ ਤੋਂ। ਅਤੇ ਅਗਲਾ ਮੈਸੇਜ ਆਇਆ ਜੀ, ਗ੍ਰਾਮ ਪੀਪਲ ਰੋਡ ਸਰਗਾਓਂ ਛੱਤੀਸਗੜ੍ਹ ਤੋਂ, ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਂਸ਼ ਵਰਮਾ ਦਾ। ਅਗਲੇ ਸਾਥੀ ਨੇ ਪਿੰਡ ਬਿੱਲੀਮਾਰ ਤੋਂ ਪ੍ਰੇਮ ਕੁਮਾਰ, ਪਰਵੀਨ ਰਾਣੀ, ਅਲੀਸ਼ਾ, ਅਰਮਾਨ, ਰਕੇਸ਼ ਕੁਮਾਰ, ਮਮਤਾ ਰਾਣੀ, ਗ੍ਰਾਮ ਕੋਹਰਾ, ਜ਼ਿਲ੍ਹਾ ਰਾਜਨਾਥ ਗਾਓਂ ਛੱਤੀਸਗੜ੍ਹ ਤੋਂ, ਬਬਲੂ ਸਾਹੂ, ਜਾਮੁਨ ਦੇਵੀ ਸਾਹੂ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ ਅਤੇ ਆਰਾਧਿਆ ਸਾਹੂ।

ਕਹਾਣੀ ਰਾਘਵ ਹਰਮਨ ਇਹ ਲਿਖਦੇ ਨੇ ਜੀ ਗਾਓਂ ਉਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ। ਟਾਲੀਵਾਲਾ ਬੋਦਲਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤੁਰਥ, ਅਰਨਵ ਚਤੁਰਥ, ਲਾਜਵੰਤੀ ਅਤੇ ਅਨੀਤਾ ਰਾਣੀ। ਅਗਲੇ ਸਾਥੀ ਨੇ ਵਾਸੁਦੇਵ ਛਾਬੜਾ, ਅੰਸ਼ ਦਿਵਾਂਸ਼ੀ, ਚਿਰਾਗ, ਸਾਜਨ ਛਾਬੜਾ, ਲਾਲਰੂ ਮੰਡੀ ਤੋਂ। ਜਗਦੀਸ਼ ਧਾਕੜ, ਨਾਇਮਾ, ਰੰਜੂ ਭਾਈ ਧਾਕੜ, ਯੁਵਰਾਜ ਸਿੰਘ ਅਤੇ ਸ਼ਿਵਾਂਗੀ ਧਾਕੜ ਇਹ ਲਿਖਦੇ ਨੇ ਜੀ ਰਤਲਾਮ MP ਤੋਂ। ਅਗਲੇ ਸਾਥੀ ਨੇ ਪਿੰਡ ਕੁਲਾਰਾ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਤੋਂ ਸਰਵਨ ਟੇਲਰ, ਬਲਦੇਵ ਟੇਲਰ, ਰਾਜੂ ਟੇਲਰ, ਪਵਨ, ਲਵ, ਹਨੀ, SBS ਨਗਰ, ਜਾਡਲਾ ਟਾਊਨ ਤੋਂ ਲਿਖਦੇ ਨੇ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਕਸ਼ਾ ਸੰਧੂ ਅਤੇ ਭਾਰਸ਼ ਭੂਸ਼ਣ ਸੰਧੂ। ਅਤੇ ਅਗਲੇ ਸਾਥੀ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਭੱਟਾ, ਨੀਲਮ ਭੱਟਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਭੱਟਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਕਲੇ ਕੰਠ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਸਾਡੇ ਬਹੁਤ ਸਾਰੇ ਸਰੋਤਿਆਂ ਨੇ ਕਈ ਮੈਸੇਜਸ ਕੀਤੇ ਨੇ। ਸਾਡਾ ਨੰਬਰ ਤੁਸੀਂ ਵੀ ਨੋਟ ਕਰ ਲਓ, ਨੰਬਰ ਹੈ ਜੀ 94-650-3607। ਤੁਸੀਂ ਵੀ ਇਸ ਨੰਬਰ 'ਤੇ ਵਟਸਐਪ ਮੈਸੇਜ ਕਰ ਸਕਦੇ ਹੋ ਅਤੇ ਫਰਮਾਇਸ਼ ਕਰ ਸਕਦੇ ਹੋ ਕਿ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ। ਆਓ ਫਿਰ ਵੇਖਦੇ ਹਾਂ ਕਿ ਅਗਲਾ ਮੈਸੇਜ ਕਿਹਦਾ ਆਇਆ ਜੀ। ਅਗਲਾ ਮੈਸੇਜ ਹੈ ਚੰਡੀਗੜ੍ਹ ਤੋਂ, ਨਿਸ਼ਚਲ ਰਿਸ਼ੀ, ਰੰਜੂ ਰਿਸ਼ੀ, ਸੌਰਵ ਰਿਸ਼ੀ, ਕ੍ਰਿਤਿਕਾ ਲੱਡੂ, ਅਮਰਜੀਤ ਰਿਸ਼ੀ, ਨੀਲਮ, ਰਾਹੁਲ ਅਤੇ ਰਿਸ਼ਿਕਾ ਰਿਸ਼ੀ ਦਾ। ਆਓ ਦੇਖਦੇ ਹਾਂ ਜੀ ਅਗਲੇ ਸਾਥੀ ਕਿਹੜੇ ਨੇ। ਅਗਲੇ ਸਾਥੀ ਨੇ ਗਾਓਂ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ, ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਅਗਲਾ ਮੈਸੇਜ ਹੈ ਹਰਜਿੰਦਰ ਸਿੰਘ ਬਰਾੜ ਦਾ, ਵੀ ਪੀ ਓ ਜੀੜਾ, ਜ਼ਿਲ੍ਹਾ ਬਠਿੰਡਾ ਤੋਂ। ਅਗਲੇ ਸਾਥੀ ਨੇ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਵਰਮਾ ਅਤੇ ਸੋਨਮ ਵਰਮਾ। ਅਗਲਾ ਮੈਸੇਜ ਲਿਖਦੇ ਨੇ ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅਕਸ਼ੂ, ਖਿਲੇਰੀ, ਹਰੀਪੁਰਾ, ਅਬੋਹਰ ਤੋਂ। ਅਗਲੇ ਸਾਥੀ ਨੇ ਮਲੇਕਾ ਸਿਰਸਾ ਤੋਂ ਰਾਮ ਸਵਰੂਪ ਲੋਹਾਨੀ, ਪਰਮਜੀਤ ਪੰਮੀ, ਪੂਜਾ ਵਰਮਾ ਦਾ ਗੀਤ ਸੁਣਨਾ ਚਾਹੁੰਦੇ ਨੇ। ਅਤੇ ਅਗਲਾ ਮੈਸੇਜ ਹੈ ਜੀ ਸਤਨਾਮ ਸਿੰਘ ਰੱਖਰਾ ਤੋਂ, ਅਮਰਜੀਤ ਕੌਰ ਰੱਖਰਾ ਤੋਂ, ਤੇਗ ਫਤਿਹ ਸਿੰਘ ਰੱਖਰਾ ਤੋਂ, ਜਸਗੁਣ ਰੱਖਰਾ, ਅਮਰ ਨੂਰੀ, ਮਾਫ ਕਰਨਾ, ਇਹ ਪਿੰਡ ਬਾਘਾ ਪੁਰਾਣਾ ਤੋਂ ਲਿਖਦੇ ਨੇ ਜੀ। ਅਤੇ ਅਗਲੇ ਸਾਥੀ ਨੇ ਰਿਆਸਤ ਹੁਸੈਨ ਸਿੱਦੀਕੀ, ਨਾਜ਼ਮਾ ਬੇਗਮ ਸਿੱਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ ਪਰਵੀਨ, ਮਾਹਿਰਾ ਨੂਰ, ਜਸਪੁਰ ਉੱਤਰਾਖੰਡ ਤੋਂ। ਅਗਲਾ ਮੈਸੇਜ ਹੈ ਛੋਟੀ ਬਲੀਆ ਮੁੰਬਈ ਕਰਜਤ ਤੋਂ, ਅਹਿਮਦ ਭਾਈ ਫੂਲਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ, ਆਮਨਾ ਨਸਰੀਨ, ਆਸਮਾ ਪਰੀ, ਰਾਬੀਆ ਅਤੇ ਆਸ਼ੂਦ ਅਹਿਮਦ। ਪਿੰਡ ਜਿਹੜੀ ਤਹਿਸੀਲ ਖਰੜ, ਜ਼ਿਲ੍ਹਾ SES ਨਗਰ ਤੋਂ, ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਮੋਡਲ ਟਾਊਨ ਕਰਨਾਲ ਤੋਂ ਲਿਖਦੇ ਨੇ ਸੁਧੀਰ ਨੂਤਨ, ਸੰਦੀਪ ਬੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਹਰੀਪਾਲ ਕੌਰ, ਸੋਨੀਆ, ਕਾਲਕਾ, ਕਿਰਨ, ਸੇਫ ਵਾਟ। ਲਖਨਊ ਉੱਤਰ ਪ੍ਰਦੇਸ਼ ਤੋਂ ਲਿਖਦੇ ਨੇ ਮਾਸਟਰ ਖਿੱਲੂ, ਪਰਵੇਜ਼ ਬੇਗਮ, ਇਮਰਾਨਾ ਨਾਜ਼, ਨਵਾਜ਼ਿਸ਼ ਸ਼ੇਖ, ਦਾਨਿਸ਼ ਸ਼ੇਖ ਅਤੇ ਅਮਨ ਆਫਰੀਦੀ। ਅਗਲੇ ਸਾਥੀ ਨੇ ਜੀ ਗੁਰਚਰਨ ਸਿੰਘ, ਗੁਰਲਾਲਬੀਰ ਸਿੰਘ, ਪਰਵਨ ਸਿੰਘ, ਹਿਰਦਿਆ ਸਿੰਘ, ਫਾਜ਼ਿਲਕਾ, ਪਿੰਡ ਡੱਬਵਾਲਾ ਕਲਾਂ ਤੋਂ, ਸੁਖਦੇਵ ਕਲੇਰ, ਨਰੇਸ਼ ਕਲੇਰ, ਸੰਤੋਸ਼ ਰਾਣੀ, ਪੂਜਾ ਰਾਣੀ, ਪੁਨੀਤ ਨਿਗਾਹ, ਸ਼ੁਭਦੀਪ ਕਲੇਰ, ਬਲਾਚੌਰ ਤੋਂ। ਅਗਲਾ ਮੈਸੇਜ ਆਇਆ ਜੀ ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ, ਤਨਵੀਰ ਕੌਰ, ਪਿੰਡ ਪਹੇੜੀ, ਜ਼ਿਲ੍ਹਾ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਲਿਖਦੇ ਨੇ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਹੈ ਜੀ ਕਵਰ ਗਰੇਵਾਲ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਝਾਜਲੀ ਜ਼ਿਲ੍ਹਾ ਸੰਗਰੂਰ ਤੋਂ, ਅਤੇ ਅਗਲਾ ਮੈਸੇਜ ਲਿਖਦੇ ਨੇ ਗੰਜ ਟੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੌਸੀਫ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ ਅਤੇ ਮੁਹੰਮਦ ਕਲੀਮ ਅੰਸਾਰੀ। ਅਗਲੇ ਸਾਥੀ ਨੇ ਜੀ

ਕਾਸਗੰਜ ਤੋਂ, ਬਿਲਰਾਮ ਗੇਟ ਕਾਸਗੰਜ ਤੋਂ ਲਿਖਦੇ ਨੇ। ਅਗਲੇ ਸਾਥੀ ਨੇ ਜੀ ਪਿੰਡ ਕਕਰਾਲੀ ਜ਼ਿਲ੍ਹਾ ਪੰਚਕੂਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਯ, ਏਂਜਲ, ਨੇਹਾ, ਅੰਜਲੀ, ਗੁਰਮੀਤ ਕੌਰ, ਸ਼ੁਭਮ, ਲਵਲੀ ਅਤੇ ਅਗਲੇ ਸਾਥੀ ਨੇ ਦੀਵਾਨ ਰੇਡੀਓ ਗਾਜ਼ੀਪੁਰ ਯੂਪੀ ਤੋਂ ਸੁਰੇਸ਼ ਜੈਸਵਾਲ, ਉਰਮਿਲਾ ਜੈਸਵਾਲ, ਦੀਪਕ ਜੈਸਵਾਲ, ਸਵਾਤੀ ਜੈਸਵਾਲ, ਗਮਹੀਆਂ ਜਮਸ਼ੇਦਪੁਰ ਤੋਂ ਬਿਪਿਨ ਜੈਸਵਾਲ, ਸਵਾਤੀ ਜੈਸਵਾਲ, ਦੇਵ ਕੁਮਾਰ ਅਤੇ ਆਰਿਆ ਕੁਮਾਰ। ਅਗਲਾ ਮੈਸੇਜ ਆਇਆ ਜੀ ਮੁਜ਼ੱਫਰਨਗਰ ਬਿਹਾਰ ਤੋਂ ਆਰਿਅਨ ਰਾਜ, ਰੋਹਿਤ ਰਾਜ ਅਤੇ ਪਿਯੂਸ਼ ਕੁਮਾਰ ਦਾ। ਅਤੇ ਅਗਲਾ ਮੈਸੇਜ ਹੈ ਜਸਵੰਤ ਸਿੰਘ, ਸਰਪੰਚ ਗੁਰਤੇਜ ਸਿੰਘ, ਲਾਲਚੰਦ, ਦਵਿੰਦਰ ਸਿੰਘ, ਮਲਕੀਤ ਸਿੰਘ ਅਤੇ ਡਰਾਈਵਰ ਮਹਿਕਮਾ ਦਾ ਜੀਦਾਬਾਦ ਤੋਂ। ਅਗਲੇ ਸਾਥੀ ਨੇ ਮੂੰਗੀ ਪੈਠਣ ਮਹਾਰਾਸ਼ਟਰ ਤੋਂ ਬਾਬਾ ਸਾਹਿਬ ਕੰਗਣਕਰ, ਸਾਖਰਬਾਈ ਕੰਗਣਕਰ, ਪਰਮੇਸ਼ਵਰ ਰੋਹਿਣੀ, ਸ਼੍ਰਾਵਣੀ ਈਸ਼ਵਰੀ ਅਤੇ ਕੰਗਣਕਰ ਪਰਿਵਾਰ ਜੀ। ਅਤੇ ਅਗਲੇ ਮੈਸੇਜ ਦੇ ਸਾਥੀ ਨੇ ਜੀ ਮਿਹਰਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗੋਹਾਨਕਰ ਰਾਹੀ, ਸਿਧਾਂਤ ਗਾਵਣਕਰ, ਪ੍ਰਿੰਸ ਏਕਾਂਸ਼, ਟੁਕਟੁਕ ਅਤੇ ਸਰੀਤਾ। ਮੇਰਠ ਕੈਂਟ ਤੋਂ ਲਿਖਦੇ ਨੇ ਦਿਗਦਰਸ਼ਨ ਅਤੇ ਕਵਿਤਾ ਗੌੜ, ਫਤਿਹਾਬਾਦ ਹਰਿਆਣਾ ਪੁਰਾਣੀ ਤਹਿਸੀਲ ਚੌਂਕ ਤੋਂ ਇੰਦਰਪਾਲ ਬਿੱਟੂ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਜੀਵਨ ਸਿੰਘ ਬੂਕ। ਅਗਲੇ ਸਾਥੀ ਨੇ ਜੀ ਧਮਦਾ ਗ੍ਰਾਮ ਸੁਖਰੀ ਕਲਾ ਤੋਂ ਅਮਿਤ ਜੰਗੇਲ, ਸ਼ਕੁਨ ਜੰਗੇਲ, ਆਰੁਸ਼ੀ ਓਸ਼ਿਕਾ, ਆਦਿਤਯ ਜੰਗੇਲ ਅਤੇ ਅੰਜਲੀ ਜੰਗੇਲ, ਆਰਿਆਨਗਰ ਕੋਹਕਾ ਭਿਲਾਈ ਤੋਂ ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ, ਆਯੁਸ਼ ਅਤੇ ਨੰਦਨੀ। ਅਕਰਮ ਹੁਸੈਨ ਪ੍ਰਿੰਸ, ਇਸ਼ਰਤ ਅਕਰਮ, ਵਸੀਮ ਅਕਰਮ, ਰੁਬੀਨਾ ਵਸੀਮ, ਆਰਿਜ ਵਸੀਮ, ਨਦੀਨ ਅਕਰਮ, ਸ਼ਮੀਮ ਅਕਰਮ, ਮਮਤਾ ਰਾਣੀ ਸ਼ਰਮਾ ਅਤੇ ਪੂਨਮ ਕੁਮਾਰੀ ਸ਼ਰਮਾ ਲਿਖਦੇ ਨੇ ਕਲੇਰ ਬਿਹਾਰ ਤੋਂ। ਇਹ ਸਾਥੀ ਨੇ ਜੀ ਨਾਜ਼ ਮੰਜ਼ਿਲ ਮਹਿਸੌਲੀ ਸੀਤਾਮੜੀ ਤੋਂ, ਅਤੇ ਕਲੇਰ ਬਿਹਾਰ ਤੋਂ ਲਿਖਦੇ ਨੇ ਮੁਹੰਮਦ ਆਸਿਫ ਖਾਨ, ਨਿਖਤ ਪਰਵੀਨ। ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ। ਪਿੰਡ ਨੰਗਲਖੇੜਾ ਨੇੜੇ ਫਗਵਾੜਾ ਤੋਂ ਬਾਲਕ੍ਰਿਸ਼ਨ ਸ਼ਰਮਾ, ਪਰਵੀਨ ਸ਼ਰਮਾ, ਮੁਨੀਸ਼ ਸ਼ਰਮਾ, ਰਾਹੁਲ ਸ਼ਰਮਾ, ਨਰਿੰਦਰ ਚਾਵਲਾ। ਪਿੰਡ ਮੁਕਰਾਮਪੁਰ ਤਹਿਸੀਲ ਬੱਸੀ ਪਠਾਣਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼ ਪ੍ਰਿੰਸ, ਮੁਸਕਾਨ ਪ੍ਰਾਚੀ, ਮਿਹਕ ਧਨਮੀਤ, ਮਨੀ ਅਤੇ ਪਿਯੂਸ਼, ਨੇਹਾ ਅਤੇ ਓਮ। ਆਸ਼ੂ ਚੁੱਕ, ਅਸ਼ਮਨੀ ਚੁੱਕ, ਗੋਵਿੰਦ ਚੁੱਕ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਵਿਕ ਟਿੰਗਰਾ ਲਿਖਦੇ ਨੇ ਜੀ ਪੰਚਕੂਲਾ ਤੋਂ। ਅਤੇ ਅਗਲੇ ਸਾਥੀ ਨੇ ਪਿੰਡ ਬਸੌਲੀ ਨੇੜੇ ਲਾਲਰੂ ਮੰਡੀ ਤੋਂ ਸੂਬੇਦਾਰ ਸਾਧੂ ਸਿੰਘ ਪੱਟੀ, ਆਰਵ ਪੱਟੀ, ਸਕੀਲਾ ਪੱਟੀ, ਕੁਲਵੰਤ ਕਲਾ, ਤੀਨੂ ਪੱਟੀ। ਅਗਲਾ ਮੈਸੇਜ ਆਇਆ ਜੀ ਮੱਖੂ ਤੋਂ, ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ ਦਾ। ਅਗਲੇ ਸਾਥੀ ਨੇ ਜ਼ਿਲ੍ਹਾ ਬਰੇਲੀ ਗ੍ਰਾਮ ਕਰੇਲੀ ਤੋਂ ਮੁਹੰਮਦ ਆਮਿਰ ਅੰਸਾਰੀ, ਨਸਰੀਨ ਅੰਸਾਰੀ, ਸਮਾ ਅੰਸਾਰੀ, ਸ਼ਮੀਮ ਅਤੇ ਮਾਹਿਨੂਰ ਅੰਸਾਰੀ। ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਅਲੋੜਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ, ਗਿੱਦੜਬਾਹਾ ਤੋਂ ਮਨਜੀਤ ਤਨੇਜਾ ਅਤੇ ਪਰਵੀਨ ਤਨੇਜਾ, ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ, ਬਲਕਾਰ ਸਿੰਘ ਬੱਧਨ, ਅਰਸ਼ਦੀਪ ਸਿੰਘ ਬੱਧਨ, ਵਿਜੇ ਕੁਮਾਰ, ਕੰਡੋਲ, ਸੋਨੂ, ਪ੍ਰਧਾਨ ਪ੍ਰੀਤਮ ਸਿੰਘ, ਨੇੜੇ ਘੁਮਿਆਰ ਦੇਵੀ ਮਾਤਾ ਮੰਦਿਰ, ਹਾਜੀਪੁਰ ਤੋਂ ਹੀ ਵਿਜੇ, ਸੋਨੂ, ਪ੍ਰੀਤ, ਤਨੂ, ਗਣੇਸ਼, ਗੀਤ, ਦਲਜੀਤ ਸਿੰਘ, ਅਨੂ, ਰਿਤੂ ਦੀਵਾਨ, ਭੁਵਨੇਸ਼ਵਰੀ ਰਾਣਾ, ਪੂਜਾ ਦੀਵਾਨ, ਸੋਨੂ ਮੋਨੂ,

ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਅਗਲਾ ਮੈਸੇਜ ਆਇਆ ਜੀ, ਮਲਿਆਨ ਸਰਧਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ ਅਤੇ ਮਾਸਟਰ ਜੀਵੀਅਮ ਜੈਨ ਦਾ। ਅਗਲੇ ਸਾਥੀ ਨੇ ਵਿਜੇ ਕੁੰਡਿਆਲ, ਪੂਜਾ ਕੁੰਡਿਆਲ, ਅਲੀਸ਼ਾ ਕੁੰਡਿਆਲ, ਆਦਰਸ਼ ਨਗਰ, ਹਾਜੀਪੁਰ ਤੋਂ ਅਗਲਾ ਮੈਸੇਜ ਲਿਖਦੇ ਨੇ ਜੀ, ਕਿ ਕਸਬਾ ਚਿਲਕਾਨਾ, ਜ਼ਿਲ੍ਹਾ ਸਹਾਰਨਪੁਰ ਤੋਂ ਜ਼ਰੀਫ ਅੰਸਾਰੀ, ਨੈਮ ਅੰਸਾਰੀ ਅਤੇ ਡਾਕਟਰ ਅਮੀਰ ਮੁੰਨਾ ਨਜ਼ੀਮ। ਅਗਲੇ ਸਾਥੀ ਨੇ ਕਰਨਵੀਰ ਹਾਊਸ, ਬੁੱਚਾ ਕੈਂਚੀਆ ਤੋਂ, ਬਠਿੰਡਾ ਪੰਜਾਬ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਕਸਬਾ ਚਿਲਕਾਨਾ ਤੋਂ ਨਦੀਮ ਅੰਸਾਰੀ, ਆਇਸ਼ਾ, ਨਦੀਮ, ਅਜ਼ੀਮ ਸ਼ਾਨ, ਆਲੀਆ ਅੰਸਾਰੀ, ਅਰਮਨ ਅੰਸਾਰੀ। ਗਾਓ ਬਾਂਡੀਵਾਲਾ, ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਗਰਿਮਾ ਬਗੜੀਆ, ਰਜਤ ਅਤੇ ਮਨੀਸ਼ ਚੌਧਰੀ। ਅਗਲੇ ਸਾਥੀ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਸ਼ੇਰਵਾਨੀ ਸਕੂਲ, ਗੰਜ ਟੁਡਵਾਰਾ ਉੱਤਰ ਪ੍ਰਦੇਸ਼ ਤੋਂ ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਨਵਰ ਮਾਸਟਰ, ਲੁਬਨਾ ਅੰਸਾਰੀ, ਆਲੀਆ ਅੰਸਾਰੀ, ਮੋਤਾ ਸਿੰਘ ਨਗਰ, ਜਲੰਧਰ ਤੋਂ ਮਨੋਜ, ਸਮਤਾ ਜੈਨ, ਅਰਸ਼ ਜੈਨ, ਵਾਸਲ ਜੈਨ, ਅਰਿਹੰਤ ਜੈਨ, ਸੁਰਭੀ, ਬਿੱਟੂ ਰਾਜਾ, ਸੁੰਦਰਨਗਰ ਲੁਧਿਆਣਾ ਤੋਂ ਰਮੇਸ਼ ਜੈਨ, ਬਿੱਟਾ, ਰਾਕੇਸ਼ ਜੈਨ, ਸੀਮਾ ਜੈਨ, ਨਿਰਵੈ ਜੈਨ, ਦਿਵਿਆ, ਜੀਵਨ, ਵੰਦਨਾ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਮੇਸ਼ ਕਾਲਰਾ, ਪ੍ਰੇਮਿੰਦਰ, ਕ੍ਰਿਸ਼ਨ ਗੋਪਾਲ ਸ਼ਰਮਾ, ਮਾਧੋ ਰਾਮ ਸ਼ਰਮਾ, ਜੰਗ ਬਹਾਦੁਰ ਰਾਓ, ਸੰਜੀਵ ਜੈਨ, ਰਾਜੇਸ਼ ਜੈਨ, ਨਗੀਨਾ ਜੈਨ, ਤਾਲੂ ਰਾਮ ਬੰਸਲ ਅਤੇ ਸੰਦੀਪ ਸੰਧੂ। ਅਗਲੇ ਸਾਥੀ ਨੇ ਜੀ, ਹਨੂਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ, ਵਿਜੇ ਕੌਂਡਲ, ਅਲਿਸ਼ ਕੌਂਡਲ, ਪੂਜਾ ਕੌਂਡਲ, ਹਾਜੀਪੁਰ ਪੰਜਾਬ ਤੋਂ, ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਅਤੇ ਸੋਨੂ ਭਾਟੀਆ, ਬਲਜਿੰਦਰ ਸਿੰਘ ਟੇਲਰ ਮਾਸਟਰ, ਗਾਂਧੀਨਗਰ, ਹਨੂਮਾਨਗੜ੍ਹ ਜੰਕਸ਼ਨ ਤੋਂ ਲਿਖਦੇ ਨੇ, ਚਕਲਾ ਬਾਜ਼ਾਰ, ਸਮਾਣਾ ਸ਼ਹਿਰ ਤੋਂ ਪੱਪੂ ਰਾਜਾ, ਖੁਸ਼ਦਿਲ, ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਲਿਖਦੇ ਨੇ ਜੀ, ਰੰਮੀ ਹੈਬੋਵਾਲ। ਅਤੇ ਅਗਲੇ ਸਾਥੀ ਨੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ, ਪਿੰਡ ਲੱਖੇਵਾਲ ਨੇੜੇ ਚੰਨੋ ਭਵਾਨੀਗੜ੍ਹ ਤੋਂ ਲਿਖਦੇ ਨੇ, ਪਾਲ ਸਿੰਘ ਚਈਵਰ, ਜਸਵੰਤ, ਜਸਵਿੰਦਰ ਕੌਰ, ਸੰਦੀਪ ਸਿੰਘ, ਸ਼ਿੰਦਰਪਾਲ ਕੌਰ, ਰਵਨੀਤ ਕੌਰ, ਗੁਰਲੀਨ ਕੌਰ। ਅਗਲੇ ਸਾਥੀ ਨੇ ਜੀ, ਗਾਓ ਜੋਗੀਵਾਲਾ, ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ, ਮਨੀਸ਼ ਸਹਾਰਨ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਆ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ। ਇਹ ਗੀਤ ਗਾਇਆ ਜੀ ਸਰਦੂਲ ਸਿਕੰਦਰ ਨੇ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਮੰਡੀ ਅਰਨੀਵਾਲਾ ਤੋਂ ਬਲਵਿੰਦਰ ਬੁਟੇਰ ਗੁੱਗਾ ਬੁਟੇਰ ਬੁੱਟਰ ਗੁਰਸਰਾਜ ਬੁੱਟਰ ਕੁਲਦੀਪ ਭੁੱਲਰ ਮਕੈਨਿਕ ਅਗਲਾ ਮੈਸੇਜ ਲਿਖਦੇ ਨੇ ਮੁਹੰਮਦ ਯਾਸੀਨ ਅਨਜਾਨ ਸਾਈਮਾ ਨਵਾਜ਼ ਹਸਨ ਨਵਾਜ਼ ਬਾਬੂ ਅਹਿਦ ਮਿਰਫਾ ਨਾਜ਼ ਅਤੇ ਬੇਬੀ ਚਾਹਤ ਦਾਦਾ ਬਾਬੂ ਰੋਡ ਗਿਰੀਹਿੜ ਝਾਰਖੰਡ ਤੋਂ ਅਰਸ਼ਦੀਪ ਸੁਰਜੀਤ ਸਿੰਘ ਲਿਖਦੇ ਨੇ ਅਮਰਕੋਟ ਤੋਂ ਅਤੇ ਤਾਜ ਮੁਹੰਮਦ ਅੰਸਾਰੀ ਗੁਲਾਬ ਸਬੀਰ ਰਾਹੀ ਮਹਿਰਾਜ ਜਹਾਨ ਆਜ਼ਾਦ ਨਾਗਾਰਜੁਨ ਹਰਿਦੁਆਰ ਉੱਤਰਾਖੰਡ ਤੋਂ ਜ਼ਿਆਦਾ ਸਮੇਂ ਨਹੀਂ ਰਹਿ ਗਿਆ ਜੀ ਸਮਾਂ ਜ਼ਿਆਦਾ ਨਹੀਂ ਹੈ ਇਸ ਕਰਕੇ ਅਸੀਂ ਹੋਰ ਮੈਸੇਜ ਤਾਂ ਨਹੀਂ ਲੈ ਪਾਵਾਂਗੇ ਇਸ ਲਈ ਚਲਦੇ ਚਲਦੇ ਇੱਕ ਹੋਰ ਗੀਤ ਜ਼ਰੂਰ ਤੁਹਾਨੂੰ ਸੁਣਾ ਦਿੰਦੇ ਹਾਂ ਇਹ ਗੀਤ ਹੈ ਜੀ ਮੈਨੂੰ ਪੁਰਸ਼ੋਤਮ ਦਿਲਰਾਜ ਕੌਰ ਅਤੇ ਵਿਨੋਦ ਸਹਿਗਲ ਦੀ ਆਵਾਜ਼ ਵਿੱਚ ਇਸ ਗੀਤ ਦੇ ਨਾਲ ਹੀ ਮੈਨੂੰ ਨਿਧੀ ਚੁੱਕ

0: ਨਿਕਲਦੇ ਆ ਨਾ, ਅਤੇ ਗਰਮ ਹਵਾਵਾਂ ਵੀ ਸਾਨੂੰ ਮਹਿਸੂਸ ਹੁੰਦੀਆਂ ਨੇ, ਜਿਹਨੂੰ ਅਸੀਂ ਕਹਿੰਦੇ ਕਿ ਭਾਈ ਲੂ ਵਗਦੀ ਪਈ ਹੈ।
1: ਬਿਲਕੁਲ ਜੀ, ਅੱਜ ਕੱਲ੍ਹ ਜਿਹੜੀ ਗਰਮੀ ਆ ਨਾ ਆਪਣੀ ਚਰਮ ਸੀਮਾ 'ਤੇ ਹੈ। ਲਗਾਤਾਰ ਵੱਧ ਰਹੇ ਤਾਪਮਾਨ ਦੇ ਕਾਰਨ ਜਿਹੜਾ ਮਨੁੱਖ, ਪਸ਼ੂ, ਪੰਛੀ ਸਾਰੇ ਬੇਹਾਲ ਹੋਏ ਨੇ, ਹੈ ਨਾ। ਫਿਰ ਵੀ ਆਪਾਂ ਜਦੋਂ ਆਪਣੇ ਘਰਾਂ ਦੇ ਅੰਦਰ ਬੈਠੇ ਹੁੰਦੇ ਹਾਂ, ਫਿਰ ਵੀ ਅਸੀਂ ਪੱਖੇ ਚਲਾਉਂਦੇ ਹਾਂ, ਏਸੀ ਚਲਾਉਂਦੇ, ਕੂਲਰ ਚਲਾਉਂਦੇ ਹਾਂ, ਤਾਂ ਕਿਤੇ ਨਾ ਕਿਤੇ ਗਰਮੀ ਤੋਂ ਅਸੀਂ ਬਚਾਵ ਕਰ ਲੈਂਦੇ ਹਾਂ। ਪਰ ਉਹ ਜੀਵ ਜੰਤੂ ਜਿਹੜੇ ਬਾਹਰ ਪੇੜਾਂ ਦੇ ਥੱਲੇ ਬੈਠੇ ਨੇ, ਦਰਖਤਾਂ ਦੇ ਥੱਲੇ ਬੈਠੇ ਨੇ, ਜਾਂ ਧੁੱਪੇ ਕਿਤੇ ਇੱਧਰ ਉੱਧਰ ਬਿਲਕਦੇ ਫਿਰਦੇ ਨੇ, ਉਹਨਾਂ ਨੂੰ ਦੇਖ ਕੇ ਤਾਂ ਬੜਾ ਹੀ ਤਰਸ ਆਉਂਦਾ ਹੈ।
0: ਔਰ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਤਾਂ ਧਿਆਨ ਰੱਖਣਾ ਹੈ, ਨਾਲ ਨਾਲ ਇਹ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਨੂੰ ਵੀ ਰਾਹਤ ਦੇਣ ਲਈ ਉਹਨਾਂ ਦੇ ਦਾਣਾ ਪਾਣੀ ਜਿਹੜਾ ਵੀ ਹੈ ਉਹਦਾ ਵੀ ਅਸੀਂ ਇੰਤਜ਼ਾਮ ਕਰੀਏ।
1: ਬਿਲਕੁਲ ਜੋਤੀ, ਆਪਾਂ ਕਹਿ ਤਾਂ ਦਿੰਦੇ ਘਰਾਂ ਦੀਆਂ ਦੀਵਾਰਾਂ ਦੇ ਉੱਤੇ ਅਸੀਂ ਪਾਣੀ ਰੱਖਦੇ ਹਾਂ, ਤਾਂ ਘੰਟੇ ਬਾਅਦ ਦੇਖਦੇ ਪਾਣੀ ਬਿਲਕੁਲ ਗਰਮ ਹੋਇਆ ਹੁੰਦਾ, ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿਸੇ ਛਾਂ ਵਾਲੀ ਜਗ੍ਹਾ 'ਤੇ, ਖੁੱਲ੍ਹੇ ਦੇ ਵਿੱਚ ਹੀ ਛਾਂ ਵਾਲੀ ਜਗ੍ਹਾ ਦੇ ਵਿੱਚ ਪਾਣੀ ਦਾਣਾ ਵਗੈਰਾ ਰੱਖੋ, ਤਾਂ ਕਿ ਜਿਹੜੇ ਪੰਛੀ ਆਉਣ ਅਤੇ ਉਹ ਉਸ ਦਾਣੇ ਨੂੰ ਜਾਂ ਪਾਣੀ ਨੂੰ ਪੀ ਕੇ ਥੋੜ੍ਹੀ ਜਿਹੀ ਰਾਹਤ ਮਹਿਸੂਸ ਕਰ ਸਕਣ।
0: ਵੈਸੇ ਅਲਕਾ ਜੀ, ਇਸ ਵੇਲੇ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ, ਚਾਹੇ ਪਸ਼ੂ ਪੰਛੀ ਵੀ ਨੇ ਜਾਂ ਹਰ ਇਨਸਾਨ ਹੈ, ਆਪਣੇ ਆਪਣੇ ਤਰੀਕੇ ਨਾਲ ਬਚਾਵ ਕਰ ਰਿਹਾ ਹੋਣਾ ਹੈ, ਪਰ ਫਿਰ ਵੀ ਮਾਹਰਾਂ ਦੀ ਵੀ ਕੁਝ ਰਾਏ ਹੈ ਕਿ ਅਸੀਂ ਲੂ ਤੋਂ ਕਿਸ ਤਰੀਕੇ ਬਚ ਸਕਦੇ ਹਾਂ। ਔਰ ਅਸੀਂ ਹਮੇਸ਼ਾ ਸਾਂਝ ਆਪਣੇ ਸਰੋਤਿਆਂ ਨਾਲ ਪਾਉਂਦੇ ਹੀ ਰਹਿੰਦੇ ਹਾਂ ਇਸ ਵਿਸ਼ੇ 'ਤੇ ਕਿ ਕੋਸ਼ਿਸ਼ ਇਹੀ ਕਰੋ ਕਿ ਘਰੋਂ ਬਾਹਰ ਨਾ ਜਾਈਏ। ਖਾਸ ਤੌਰ 'ਤੇ ਅਲਕਾ ਜੀ, 11-12 ਤੋਂ ਲੈ ਕੇ 6 ਵਜੇ ਤੱਕ ਜਿਹੜਾ ਪੀਕ 'ਤੇ ਧੁੱਪ ਹੁੰਦੀ ਹੈ ਉਸ ਵੇਲੇ
1: 43 ਡਿਗਰੀ ਤੱਕ ਦਾ ਟੈਂਪਰੇਚਰ ਤਾਂ ਜੀ ਸ਼ਾਮ ਦੇ 6-6:30 ਵਜੇ ਤੱਕ ਆਪਾਂ ਦੇਖਦੇ ਹਾਂ। ਕੱਲ੍ਹ 7 ਵਜੇ ਤੱਕ ਵੀ ਟੈਂਪਰੇਚਰ ਬਹੁਤ ਜ਼ਿਆਦਾ, ਮਤਲਬ ਇੰਨੀ ਜ਼ਿਆਦਾ ਗਰਮੀ ਸੀ ਕਿ ਬਾਹਰ ਨੂੰ ਮੂੰਹ ਕਰਨ ਨੂੰ ਦਿਲ ਨਹੀਂ ਕਰਦਾ, ਜਦਕਿ ਸਰਦੀਆਂ ਦੇ ਵਿੱਚ ਆਪਾਂ ਦੇਖਦੇ 7 ਵਜੇ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ। ਪਰ ਗੱਲ ਇਹ ਹੈ ਕਿ ਰੁੱਤ ਦੇ ਇਹ ਸਾਰੇ ਨਜ਼ਾਰੇ ਨੇ, ਪਰਮਾਤਮਾ ਨੇ ਹਰ ਤਰ੍ਹਾਂ ਦੀ ਰੁੱਤ ਬਣਾਈ ਹੈ, ਅਤੇ ਅਸੀਂ ਹਮੇਸ਼ਾ ਇਸ ਰੁੱਤ ਦੇ ਨਾਲ ਕਹਿੰਦੇ ਸਰਵਾਈਵ ਕਰਦੇ ਹੋਏ ਅੱਗੇ ਵੱਧਦੇ ਰਹਿੰਦੇ ਹਾਂ, ਅਤੇ ਸਾਨੂੰ ਵਧਣਾ ਵੀ ਚਾਹੀਦਾ ਔਰ ਆਪਣੀ ਸਿਹਤ ਦਾ ਧਿਆਨ ਰੱਖਣਾ ਸਾਡੀ ਆਪਣੀ ਜ਼ਿੰਮੇਦਾਰੀ ਹੈ।
0: ਕੋਸ਼ਿਸ਼ ਕਰੋ ਜੀ, ਖਾਲੀ ਪੇਟ ਘਰੋਂ ਬਾਹਰ ਨਾ ਨਿਕਲੋ, ਖਾਣਾ ਖਾ ਕੇ ਨਿਕਲੋ ਜਾਂ ਫਰੂਟਸ ਲਓ, ਸਲਾਦ ਲਓ, ਅਤੇ ਫਿਰ ਨਿਕਲੋ ਬਾਹਰ ਔਰ ਨਾਲ ਲੈ ਕੇ ਜਾਓ ਜੀ ਆਪਣੀ ਪਾਣੀ ਦੀ ਬੋਤਲ। ਔਰ ਦੇਖੋ ਜੀ, ਇਸ ਗਰਮੀ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਆ ਉਹ ਕੰਮਾਂ ਕਾਜਾਂ ਤੋਂ, ਉਹਨਾਂ ਨੂੰ ਅਲਕਾ ਜੀ ਕੋਈ ਰਾਹਤ ਨਹੀਂ ਹੈ, ਕੰਮਾਂ ਕਾਜਾਂ 'ਚ ਲੱਗੀਆਂ ਰਹਿੰਦੀਆਂ, ਨਾ ਕੋਈ ਛੁੱਟੀ ਹੈ। ਬੱਚਿਆਂ ਦੀ ਛੁੱਟੀਆਂ ਦੇ ਵਿੱਚ ਉਹਨਾਂ ਨੂੰ ਦੁੱਗਣਾ ਕੰਮ ਵੀ ਕਰਨਾ ਪੈਂਦਾ ਹੈ,
1: ਜਦੋਂ ਘਰਾਂ ਦੇ ਵਿੱਚ ਮਹਿਮਾਨ ਆ ਜਾਂਦੇ ਨੇ
0: ਬਿਲਕੁਲ ਉਸ ਵੇਲੇ ਜ਼ਿਆਦਾ ਕੰਮ ਕਰਨਾ ਪੈਂਦਾ ਹੈ।
1: ਪਰ ਜੋਤੀ, ਗੱਲ ਇੱਦਾਂ ਆ ਕਿ ਮਹਿਮਾਨਾਂ ਦੀ ਗੱਲ ਜੇ ਕਰੀਏ ਕਿ ਸਦੀਆਂ ਤੋਂ ਜਿਹੜੀ ਗਰਮੀਆਂ ਦੀਆਂ ਛੁੱਟੀਆਂ ਜਦੋਂ ਤੋਂ ਚੱਲੀਆਂ ਆਉਂਦੀਆਂ ਪਈਆਂ ਨਾ, ਉਦੋਂ ਤੋਂ ਹੀ ਬੱਚਿਆਂ ਨੂੰ ਵੀ ਉਮੀਦ ਹੁੰਦੀ ਆ ਕਿ ਇਹਨਾਂ ਛੁੱਟੀਆਂ ਦੇ ਵਿੱਚ ਅਸੀਂ ਨਾਨਕੇ ਦਾਦਕੇ ਜਾਣਾ, ਹੈ ਨਾ। ਅਤੇ ਅੱਗੇ ਹੁੰਦੇ ਸੀ ਪਰਿਵਾਰ, ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਇੱਕ ਪਰਿਵਾਰਾਂ ਦੇ ਵਿੱਚ ਕਾਫੀ ਲੋਕ ਹੁੰਦੇ ਸੀ, ਮਿਲ ਜੁਲ ਕੇ ਕੰਮ ਕਰ ਲੈਂਦੇ ਸੀ। ਪਰ ਹੁਣ ਲੋਕਾਂ ਨੇ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ, ਜੋ ਕਿਤੇ ਜਾਂਦੇ ਵੀ ਨਾ ਉੱਥੋਂ ਇਕੱਠੇ ਹੋ ਕੇ ਕਿਤੇ ਬਾਹਰ ਘੁੰਮਣ ਫਿਰਨ ਚਲੇ ਜਾਂਦੇ, ਜਦਕਿ ਉਹ ਬਹੁਤ ਵਧੀਆ ਗੱਲ ਹੈ, ਤਾਂ ਕਿ ਜਿਨ੍ਹਾਂ ਦੇ ਘਰ ਜਾਣਾ ਉਹਨਾਂ ਨੂੰ ਵੀ ਤਾਂ ਉਦੋਂ ਹੀ ਛੁੱਟੀਆਂ ਹੋਈਆਂ ਹੁੰਦੀਆਂ, ਅਤੇ ਸਾਰੇ ਰਲ ਮਿਲ ਕੇ ਇਸ ਛੁੱਟੀਆਂ ਨੂੰ ਇੰਜੋਏ ਵੀ ਕਰਦੇ ਨੇ, ਅਤੇ ਜਿਹੜਾ ਮੌਸਮ ਦਾ ਆਨੰਦ ਵੀ ਲੈਂਦੇ ਨੇ, ਮੌਸਮ ਦਾ ਆਨੰਦ ਲੈਂਦੇ ਜਦੋਂ ਕਿਤੇ ਨਾ ਕਿਤੇ ਹਿੱਲ ਸਟੇਸ਼ਨ ਵੱਲ ਜਾਂ ਠੰਡੇ ਇਲਾਕਿਆਂ ਵੱਲ ਘੁੰਮਣ ਚਲੇ ਜਾਂਦੇ ਨੇ।
0: ਔਰ ਦੇਖੋ ਜੀ, ਮਹਿਮਾਨਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਸਾਡੇ ਸੱਭਿਆਚਾਰ 'ਚ, ਇਸ ਲਈ ਬਹੁਤ ਜ਼ਰੂਰੀ ਹੈ ਕਿ ਮਹਿਮਾਨਾਂ ਨੂੰ ਅਸੀਂ ਖਿੜੇ ਮੱਥੇ ਹੱਸ ਕੇ ਹੀ ਮਿਲੀਏ, ਤਾਂ ਕਿ ਆਏ ਮਹਿਮਾਨਾਂ ਨੂੰ ਇਹ ਨਾ ਲੱਗੇ ਕਿ ਤੁਸੀਂ ਉਹਨਾਂ ਦੇ ਆਏ 'ਤੇ ਨਾ ਖੁਸ਼ ਨਹੀਂ ਹੋਏ, ਹੈ ਨਾ। ਅਤੇ ਕੰਮਕਾਜ ਤਾਂ ਇਹ ਚੱਲਦੇ ਹੀ ਰਹਿਣੇ ਆ, ਔਰ ਇਹ ਵੀ ਨਹੀਂ ਅਸੀਂ ਭੁੱਲਣਾ ਕਿ ਇਸ ਮਹਿਮਾਨ ਨਵਾਜ਼ੀ ਕਰਦੇ ਕਰਦੇ ਅਸੀਂ ਵੀ ਉਹਨਾਂ ਦੇ ਘਰ ਮਹਿਮਾਨ ਬਣ ਕੇ ਜਾਣਾ ਹੈ। ਸੋ ਮਹਿਮਾਨ ਨਵਾਜ਼ੀ ਕਰਦੇ ਰਹੋ ਔਰ
1: ਛੁੱਟੀਆਂ ਦਾ ਵੀ ਆਨੰਦ ਲੈਂਦੇ ਰਹੋ
0: ਔਰ ਹੱਸਦੇ ਰਹੋ ਹਮੇਸ਼ਾ। ਔਰ ਇੱਕ ਪਿਆਰਾ ਜਿਹਾ ਗੀਤ ਵੀ ਸੁਣਾ ਦਿੰਦੇ ਹਾਂ, ਫਿਰ ਚੱਲਦੇ ਆਪਣੇ ਸਿਲਸਿਲਿਆਂ ਵੱਲ
1: ਜੀ।

0: ਬਿਲਕੁਲ ਜੀ, ਅੱਜ ਕੋਈ ਸਾਡੇ ਵਿਹੜੇ ਵੀ ਆਇਆ ਸਾਡੇ ਵਿਹੜੇ ਆਏ ਸਨ ਕਿਰਨਦੀਪ ਕੌਰ ਜੀ, ਜਿਨ੍ਹਾਂ ਨੇ ਆਪਣੀ ਕਹਾਣੀ ਸੁਣਾਈ ਸੀ ਸਾਨੂੰ। ਔਰ ਮੇਰੀ ਕਲਮ ਤੋਂ ਉਨਵਾਨ ਤਹਿਤ ਉਹਨਾਂ ਦੀ ਕਹਾਣੀ ਦਾ ਸਿਰਲੇਖ ਹੈ ਵਾਰਿਸ, ਅਤੇ ਆਓ ਸੁਣਦੇ ਹਾਂ ਕਹਾਣੀ ਵਾਰਿਸ।
1: ਮੇਰੀ ਕਹਾਣੀ ਦਾ ਨਾਂ ਹੈ ਵਾਰਿਸ। ਬਾਂਝ ਹੋਣ ਦੇ ਅਹਿਸਾਸ ਨੇ ਧੁਰ ਅੰਦਰ ਤੱਕ ਉਸਨੂੰ ਖੋਰ ਦਿੱਤਾ ਸੀ, ਤਾਂ ਹੀ ਤਾਂ ਉਹਨੇ ਇਹ ਕਦਮ ਚੱਕਿਆ ਸੀ। ਮਰਦੀ ਕੀ ਨਾ ਕਰਦੀ, ਘਰ ਨੂੰ, ਵੰਸ਼ ਨੂੰ, ਜ਼ਮੀਨ ਜਾਇਦਾਦ ਨੂੰ ਸਾਂਭਣ ਲਈ ਵਾਰਿਸ ਤਾਂ ਚਾਹੀਦਾ ਹੀ ਸੀ ਧਨੂ ਨੂੰ। ਸਾਰੀ ਉਮਰ ਜਿਸ ਪੁੱਤਰ ਨੂੰ ਆਪਣਾ ਬਣਾਉਣ ਵਿੱਚ ਲਾ ਦਿੱਤੀ ਸੀ, ਉਸੇ ਪੁੱਤ ਨੇ ਉਹਨਾਂ ਨੂੰ ਇਹ ਕਹਿ ਕੇ ਬੇਗਾਨਾ ਕਰ ਦਿੱਤਾ ਕਿ ਉਹ ਉਸ ਦੇ ਅਸਲੀ ਮਾਪੇ ਨਹੀਂ ਹਨ। ਉਸ ਦੇ ਸਕੇ ਮਾਪੇ ਤਾਂ ਤਾਇਆ ਤਾਈ ਹਨ, ਜਿਨ੍ਹਾਂ ਨੇ ਉਸ ਨੂੰ ਉਹਨਾਂ ਦੀ ਝੋਲੀ ਪਾਇਆ ਹੈ। ਜੇਕਰ ਉਹ ਉਸ ਨੂੰ ਆਪਣਾ ਪੁੱਤ ਮੰਨਦੇ ਤਾਂ ਹਿੱਸੇ ਆਉਂਦੀ ਪੈਲੀ ਹੁਣ ਤੱਕ ਉਸ ਦੇ ਨਾਂ ਕਰਦੇ। ਗੁਰਦਿੱਤ ਬੈਠਦਿਆਂ ਉੱਠਦਿਆਂ ਇਹੀ ਗੱਲਾਂ ਕਰਦਾ। ਧਨੂ ਅਤੇ ਕੁਲਤਾਰ ਦੇ ਵਿਆਹ ਨੂੰ 10 ਸਾਲ ਹੋ ਗਏ ਸਨ, ਪਰ ਉਸ ਦੀ ਕੁੱਖ ਹਰੀ ਨਹੀਂ ਹੋਈ ਸੀ। ਹਾਰ ਕੇ ਧਨੂ ਦੇ ਪਤੀ ਨੇ ਆਪਣੇ ਵੱਡੇ ਭਰਾ ਦਾ ਪੁੱਤ ਇਸ ਉਮੀਦ ਨਾਲ ਝੋਲੀ ਪਵਾ ਲਿਆ ਕਿ ਕੱਲ੍ਹ ਨੂੰ ਉਹਨਾਂ ਦੇ ਜਿਉਣ ਦਾ ਸਹਾਰਾ ਬਣੇਗਾ। ਧਨੂ ਵੀ ਇਸ ਗੱਲ ਵਿੱਚ ਖੁਸ਼ ਸੀ ਕਿ ਉਸ ਨੂੰ ਮਾਂ ਕਹਿਣ ਵਾਲਾ ਕੋਈ ਆ ਗਿਆ। ਗੁਰਦਿੱਤ ਇਹ ਗੱਲ ਜਾਣਦਾ ਸੀ ਧਨੂ ਅਤੇ ਕੁਲਤਾਰ ਉਸਦੇ ਅਸਲੀ ਮਾਪੇ ਨਹੀਂ ਹਨ, ਕਿਉਂਕਿ ਜਿਸ ਵੇਲੇ ਗੁਰਦਿੱਤ ਧਨੂ ਦੀ ਝੋਲੀ ਪਾਇਆ ਗਿਆ ਉਸ ਵੇਲੇ ਉਹ 6 ਸਾਲਾਂ ਦਾ ਸੀ। ਕੁਲਤਾਰ ਨੂੰ ਪਿਓ ਦੀ ਵੰਡ ਵਿੱਚੋਂ 3 ਮੁਰੱਬੇ ਆਉਂਦੇ ਸਨ ਅਤੇ ਧਨੂ ਦੀ ਵੀ ਇੱਕ ਭੈਣ ਹੀ ਸੀ, ਕੋਈ ਭਰਾ ਨਹੀਂ ਸੀ। ਪਿਓ ਦੇ 8 ਮੁਰੱਬਿਆਂ ਵਿੱਚੋਂ 4 ਮੁਰੱਬੇ ਧਨੂ ਦੇ ਹੱਕ ਵਿੱਚ ਸਨ। ਧਨੂ ਚੰਗੇ ਘਰ ਦੀ ਧੀ ਅਤੇ ਨੂੰਹ ਸੀ। ਜ਼ਮੀਨ ਜਾਇਦਾਦ ਖੁੱਲ੍ਹੀ ਸੀ, ਪਰ ਉਸਨੂੰ ਸਾਂਭਣ ਵਾਲਾ ਅੱਗੇ ਕੋਈ ਨਹੀਂ ਸੀ। ਪੇਕਿਆਂ ਵੱਲੋਂ 4 ਮੁਰੱਬੇ ਧਨੂ ਦੇ ਹੱਕ ਵਿੱਚ ਭੁਗਤਦੇ ਸਨ। ਇਹ ਗੱਲ ਗੁਰਦਿੱਤ ਦੇ ਜੰਮਣ ਵਾਲੇ ਮਾਂ ਪਿਓ ਨੂੰ ਭਲੀ ਭਾਂਤ ਪਤਾ ਸੀ, ਜ਼ਮੀਨ ਘਰੋਂ ਬਾਹਰ ਨਾ ਚਲੀ ਜਾਵੇ। ਇਸ ਕਰਕੇ ਕੁਲਤਾਰ ਦਾ ਭਰਾ ਆਪਣਾ ਪੁੱਤ ਉਸਨੂੰ ਦੇਣ ਲਈ ਤਿਆਰ ਹੋ ਗਿਆ ਸੀ, ਪਰ ਉਹ ਗੁਰਦਿੱਤ ਉੱਪਰ ਹੱਕ ਤਾਏ ਤਾਈ ਵਾਲਾ ਨਹੀਂ, ਮਾਂ ਪਿਓ ਵਾਲਾ ਹੀ ਰੱਖਣਾ ਚਾਹੁੰਦੇ ਸਨ। ਧਨੂ ਅਤੇ ਕੁਲਤਾਰ ਦੋਵੇਂ ਨੇਕ ਦਿਲ ਸਨ, ਉਹਨਾਂ ਇਸ ਗੱਲ ਨੂੰ ਕਦੇ ਆਪਣੇ ਰਿਸ਼ਤਿਆਂ ਦੇ ਅੜਿੱਕੇ ਨਹੀਂ ਸੀ ਆਉਣ ਦਿੱਤਾ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੁਰਦਿੱਤ ਬੇਸ਼ੱਕ ਸਰਕਾਰੀ ਕਾਗਜ਼ਾਂ ਵਿੱਚ ਧਨੂ ਅਤੇ ਕੁਲਤਾਰ ਦਾ ਪੁੱਤਰ ਬਣ ਗਿਆ ਸੀ, ਪਰ ਦਿਲੋਂ ਨਾ ਤਾਂ ਉਸਨੂੰ ਧਨੂ ਕੁਲਤਾਰ ਦਾ ਪੁੱਤਰ ਬਣਨ ਦਿੱਤਾ ਗਿਆ ਅਤੇ ਨਾ ਹੀ ਉਹ ਬਣ ਸਕਿਆ। ਪਰ ਕੁਦਰਤ ਨੇ ਸ਼ਾਇਦ ਧਨੂ ਅਤੇ ਕੁਲਤਾਰ ਦੀ ਜ਼ਿੰਦਗੀ ਵਿੱਚ ਕੁਝ ਹੋਰ ਹੀ ਲਿਖ ਦਿੱਤਾ ਸੀ। ਜਿਸ ਵੇਲੇ ਗੁਰਦਿੱਤ ਦਾ ਰਿਸ਼ਤਾ ਤੈਅ ਕੀਤਾ ਗਿਆ ਤਾਂ ਕੁੜੀ ਵਾਲਿਆਂ ਨੂੰ ਇਹ ਕਿਹਾ ਗਿਆ ਕਿ ਧਨੂ ਅਤੇ ਕੁਲਤਾਰ ਉਸਦੇ ਅਸਲੀ ਮਾਪੇ ਨਹੀਂ, ਬਲਕਿ ਸਿਰਫ ਪਾਲਣਹਾਰ ਹਨ। ਕੱਲ੍ਹ ਨੂੰ ਧਨੂ ਦੇ ਮਾਪਿਆਂ ਵੱਲੋਂ ਆਉਂਦੀ ਪੈਲੀ ਅਤੇ ਕੁਲਤਾਰ ਦੇ ਹਿੱਸੇ ਆਉਂਦੀ ਪੈਲੀ ਦਾ ਵਾਰਿਸ ਇਹੀ ਬਣੇਗਾ। ਜਿਸ ਬੱਚੇ ਲਈ ਉਹਨਾਂ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ, ਉਹੀ ਬੱਚਾ ਅੱਜ ਉਹਨਾਂ ਦੇ ਹੱਕ ਵਿੱਚ ਨਹੀਂ ਭੁਗਤਿਆ। ਇਹ ਗੱਲ ਧਨੂ ਅਤੇ ਕੁਲਤਾਰ ਲਈ ਸਹਿਣੀ ਮੁਸ਼ਕਲ ਸੀ। ਸਾਰੀ ਉਮਰ ਦੀ ਕੀਤੀ ਕਮਾਈ ਉਹਨਾਂ ਨੂੰ ਇੱਕੋ ਝਟਕੇ ਵਿੱਚ ਗੁਰਦਿੱਤ ਦੇ ਰੂਪ ਵਿੱਚ ਰੇਤ ਵਾਂਗ ਕਿਰਦੀ ਵਿਖਾਈ ਦੇਣ ਲੱਗੀ। ਧਨੂ ਸਿਆਣੀ ਅਤੇ ਸਮਝਦਾਰ ਤੀਵੀਂ ਸੀ। ਉਸਨੂੰ ਆਉਣ ਵਾਲੇ ਤੂਫਾਨ ਦਾ ਅਹਿਸਾਸ ਵੀ ਸ਼ਾਇਦ ਕੁਲਤਾਰ ਤੋਂ ਪਹਿਲਾਂ ਹੋ ਗਿਆ ਸੀ ਅਤੇ ਧਨੂ ਸ਼ਾਇਦ ਉਸੇ ਵੇਲੇ ਮਨ ਵਿੱਚ ਇਹ ਫੈਸਲਾ ਕਰ ਲੈਂਦੀ ਹੈ ਕਿ ਉਹ ਕੁਝ ਅਜਿਹਾ ਕਰੇਗੀ ਜਿਸ ਨਾਲ ਉਸਦੀ ਜ਼ਮੀਨ ਵੀ ਬਾਹਰ ਨਾ ਜਾਵੇ ਅਤੇ ਉਸਨੂੰ ਕੁਲਤਾਰ ਦਾ ਅਗਲਾ ਵਾਰਿਸ ਵੀ ਮਿਲ ਜਾਵੇ। ਕੁਲਤਾਰ ਧਨੂ ਦਾ ਫੈਸਲਾ ਸੁਣ ਕੇ ਹੈਰਾਨ ਰਹਿ ਜਾਂਦਾ ਹੈ। ਕੀ ਗੱਲਾਂ ਕਰਦੀ ਹੈ ਤੂੰ ਧਨੂ, ਤੇਰਾ ਦਿਮਾਗ ਟਿਕਾਣੇ ਆ? ਗੱਲ ਬਾਹਰ ਨਿਕਲ ਗਈ ਤਾਂ ਲੋਕ ਸਾਡੇ 'ਤੇ ਹੱਸਣਗੇ। ਇਸ ਉਮਰੇ ਤੂੰ ਹੁਣ ਮੈਨੂੰ ਇੱਕ ਬੱਚੇ ਲਈ ਦੁਬਾਰਾ ਵਿਆਹੁਣ ਚੱਲੀ ਹੈ? ਕਦੇ ਅੱਗੇ ਪਿੱਛੇ ਸੁਣੀ ਹੈ ਤੂੰ ਗੱਲ, ਘਰ ਵਾਲੀ ਆਪਣੇ ਘਰ ਵਾਲੇ ਨੂੰ ਵਿਆਹਵੇ ਅਤੇ ਆਪਣੇ ਲਈ ਸੌਂਕਣ ਲੈ ਕੇ ਆਵੇ? ਧਨੂ ਇਰਾਦੇ ਦੀ ਪੱਕੀ ਸੀ। ਉਹ ਗੁਰਦਿੱਤ ਦੇ ਵਿਆਹ ਵਾਲੇ ਦਿਨ ਉਸਦੇ ਪਾਲਣਹਾਰ ਕੁਲਤਾਰ ਨੂੰ ਘੋੜੀ ਚੜਾਉਣ ਬਾਰੇ ਮਨ ਵਿੱਚ ਧਾਰੀ ਬੈਠੀ ਸੀ।

ਜਦੋਂ ਆਪਣੀ ਪਾਲੀ ਔਲਾਦ ਨਿਕੰਮੀ ਨਿਕਲੇ ਤਾਂ ਉਮਰ ਕੋਈ ਵੀ ਹੋਵੇ, ਅੱਕ ਤਾਂ ਚੱਬਣਾ ਹੀ ਪੈਂਦਾ ਹੈ। ਕੁਲਤਾਰ ਦੀ ਕਹੀ ਕੋਈ ਵੀ ਗੱਲ ਆਖਣੀ ਹੁਣ ਵਿਅਰਥ ਸੀ। ਧੰਨੋ ਨੂੰ ਹੁਣ ਸਹਾਰਾ ਸਿਰਫ਼ ਅਤੇ ਸਿਰਫ ਆਪਣੇ ਨਾਲ ਜੰਮੀ ਭੈਣ ਦਾ ਸੀ। ਧੰਨੋ ਦੇ ਮਾਪੇ ਤਾਂ ਬਹੁਤ ਚਿਰ ਪਹਿਲਾਂ ਮੁੱਕ ਗਏ ਸਨ। ਉਹ ਸਾਰੀ ਵਿਥਿਆ ਭੈਣ ਨਾਲ ਸਾਂਝੀ ਕਰਕੇ ਕੁਲਤਾਰ ਲਈ ਦੂਸਰਾ ਰਿਸ਼ਤਾ ਕਰਨ ਦੀ ਗੱਲ ਕਰਦੀ ਹੈ। ਭੈਣ ਨੂੰ ਵੀ ਉਹਦੀਆਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਪਰ ਉਸਦੇ ਇਰਾਦੇ ਅਤੇ ਨੀਅਤ ਵੇਖ ਕੇ ਉਹ ਕੁਲਤਾਰ ਲਈ ਆਪਣੇ ਹੀ ਪਿੰਡੋਂ ਧੰਨੋ ਨੂੰ ਰਿਸ਼ਤੇ ਬਾਰੇ ਦੱਸਦੀ ਹੈ। ਗਰੀਬ ਮਾਪਿਆਂ ਦੀ ਧੀ ਬੰਸੋ, ਜਿਸ ਦੀ ਮਾਂ ਕੁਦੇਸਣ ਹੋਣ ਕਰਕੇ ਕੋਈ ਵੀ ਰਿਸ਼ਤਾ ਸਿਰੇ ਨਹੀਂ ਚੜ੍ਹਦਾ ਸੀ, ਅਤੇ ਉਹ 30 ਸਾਲਾਂ ਦੀ ਉਮਰ ਵਿੱਚ ਵੀ ਮਾਪਿਆਂ ਦੇ ਬੂਹੇ ਬੈਠੀ ਸੀ। ਮਾਪਿਆਂ ਨੂੰ ਧੀ ਦੇ ਰਿਸ਼ਤਾ ਨਾ ਹੋਣ ਦਾ ਝੋਰਾ ਵੀ ਸੀ। ਭੈਣ ਦੇ ਕਹੇ ਜਦੋਂ ਧੰਨੋ ਕੁਲਤਾਰ ਲਈ ਬੰਸੋ ਦਾ ਰਿਸ਼ਤਾ ਲੈਣ ਲਈ ਜਾਂਦੀ ਹੈ ਤਾਂ ਉਹ ਬੰਸੋ ਵਾਸਤੇ ਇਸ ਉਮੀਦ ਨਾਲ ਮੰਨ ਜਾਂਦੇ ਹਨ ਕਿ ਕੱਲ੍ਹ ਨੂੰ ਜੇਕਰ ਕੋਈ ਰਿਸ਼ਤਾ ਸਿਰੇ ਨਾ ਚੜ੍ਹਿਆ ਤਾਂ ਉਹਨਾਂ ਦੇ ਮਰਨ ਤੋਂ ਬਾਅਦ ਬੰਸੋ ਇਸ ਦੁਨੀਆ 'ਤੇ ਇਕੱਲੀ ਰਹਿ ਜਾਵੇਗੀ। ਚੰਗੇ ਘਰ ਵਿੱਚ ਬੰਸੋ ਦਾ ਰਿਸ਼ਤਾ ਹੋ ਰਿਹਾ ਸੀ। ਬੇਸ਼ੱਕ ਬੰਸੋ ਇਸ ਰਿਸ਼ਤੇ ਤੋਂ ਪਹਿਲਾਂ ਖੁਸ਼ ਨਹੀਂ ਸੀ। ਖੁਸ਼ ਹੋਵੇ ਵੀ ਕਿਵੇਂ, ਆਪਣੀ ਉਮਰ ਤੋਂ 30 ਸਾਲ ਵੱਡੀ ਉਮਰ ਦਾ ਆਦਮੀ ਉਸਦੀ ਜ਼ਿੰਦਗੀ ਉਸਦੇ ਸੁਪਨਿਆਂ ਦਾ ਹਿੱਸੇਦਾਰ ਬਣ ਰਿਹਾ ਸੀ। ਮਾਪਿਆਂ ਦੇ ਸਮਝਾਉਣ 'ਤੇ ਉਹ ਮੰਨ ਵੀ ਗਈ ਅਤੇ ਬੰਸੋ ਅਤੇ ਕੁਲਤਾਰ ਦਾ ਰਿਸ਼ਤਾ ਪੱਕਾ ਹੋ ਗਿਆ। ਪਿਓ ਅਤੇ ਪੁੱਤ ਦੇ ਵਿਆਹ ਦਾ ਦਿਨ ਵੀ ਆ ਗਿਆ। ਲੋਕ ਦੰਦਾਂ ਥੱਲੇ ਉਂਗਲੀਆਂ ਲੈਣ, ਪਿੰਡ ਦੀਆਂ ਜਨਾਨੀਆਂ ਗੱਲਾਂ 'ਤੇ ਹੱਥ ਰੱਖ ਰੱਖ ਗੱਲਾਂ ਕਰਨ, ਕੀ ਵੇਲਾ ਆ ਗਿਆ ਏ। ਧੰਨੋ ਨੇ ਇਹ ਕੀ ਨਵਾਂ ਚੰਨ ਚੜ੍ਹਾ ਦਿੱਤਾ, ਘਰ ਦੀ ਖਿੱਚ ਤੂੰ ਲੋਕਾਂ ਵਿੱਚ ਨਸ਼ਰ ਕਰਨ ਦੀ ਕੀ ਲੋੜ ਸੀ। ਧੰਨੋ ਨੇ ਘਰ ਵਾਲੇ ਦੀ ਬਰਾਤ ਬੰਸੋ ਦੇ ਵਿਹੜੇ ਟੁਕਾ ਦਿੱਤੀ। ਬੰਸੋ ਵਿਆਹੀ ਘਰ ਆ ਗਈ, ਪਰ ਸ਼ਰੀਕੇ ਦੇ ਤਾਨੇ ਮਿਹਣੇ ਉਸਦਾ ਜਿਉਣਾ ਦੁੱਬਰ ਕਰ ਗਏ। ਪਰ ਧੰਨੋ ਨੇ ਬੰਸੋ ਨੂੰ ਕਦੇ ਇਹ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਉਹ ਗਰੀਬ ਘਰ ਦੀ ਧੀ ਹੈ ਜਾਂ ਉਹ ਕੁਲਤਾਰ ਦੀ ਜੀਵਨ ਸਾਥਣ ਨਹੀਂ। ਧੰਨੋ ਹੁਣ ਆਪਣੇ ਆਪ ਨੂੰ ਕੁਲਤਾਰ ਦੇ ਸਾਰੇ ਕੰਮਾਂ ਤੋਂ ਦੂਰ ਰੱਖਣ ਲੱਗੀ। ਉਸਦਾ ਰੋਟੀ ਪਾਣੀ, ਕੱਪੜਾ ਲੀੜਾ, ਉਸਦੀ ਜ਼ਰੂਰਤ ਦੀ ਹਰ ਸ਼ੈ ਹੁਣ ਧੰਨੋ ਦੀ ਨਿਗਰਾਨੀ ਹੇਠ ਆ ਗਈ। ਇਸ ਨਾਲ ਬੰਸੋ ਦਾ ਜੀਵਨ ਸੁਖਾਲਾ ਹੋ ਗਿਆ ਅਤੇ ਉਹ ਘਰ ਵਿੱਚ ਆਪਣੀ ਸਹੀ ਹੋਂਦ ਪਛਾਣਨ ਲੱਗੀ। ਆਖਰ ਉਹ ਦਿਨ ਵੀ ਆ ਗਿਆ ਜਦੋਂ ਬੰਸੋ ਦੇ ਪੇਟ ਵਿੱਚ ਨਿੱਕਾ ਜਿਹਾ ਜੀ ਪਲਣ ਲੱਗ ਗਿਆ। ਧੰਨੋ ਨੇ ਬੰਸੋ ਨੂੰ ਘਰ ਦੇ ਕੰਮ ਨਾ ਕਰਨ ਦਾ ਕਹਿ ਕੇ ਅੰਦਰਲੇ ਬਾਹਰਲੇ ਕੰਮਾਂ ਦੀ ਜ਼ਿੰਮੇਵਾਰੀ ਖੁਦ ਸੰਭਾਲ ਲਈ। ਉਹ ਬੰਸੋ ਨੂੰ ਧਰਤੀ 'ਤੇ ਪੈਰ ਨਹੀਂ ਰੱਖਣ ਦਿੰਦੀ ਸੀ, ਉਸ 'ਤੇ ਆਰਾਮ ਦਾ ਪੂਰਾ ਖਿਆਲ ਰੱਖਦੀ। ਬੰਸੋ ਦਾ ਖਾਣ ਪੀਣ, ਉੱਠਣ ਬੈਠਣ ਦਾ ਉਹ ਪੂਰਾ ਖਿਆਲ ਰੱਖਣ ਲੱਗੀ। ਧੰਨੋ ਆਉਣ ਵਾਲੀ ਆਪਣੀ ਜ਼ਿੰਦਗੀ ਅਤੇ ਘਰ ਦੇ ਵਾਰਿਸ ਬਾਰੇ ਸੋਚ ਸੋਚ ਕੇ ਖੁਸ਼ ਹੁੰਦੀ ਰਹਿੰਦੀ। ਪਰ ਐਸਾ ਕੀ ਹੋਇਆ ਕਿ ਕੁਲਤਾਰ ਬਿਲਕੁਲ ਹੀ ਮੰਜੇ ਲੈ ਗਿਆ। ਡਾਕਟਰਾਂ ਨੂੰ ਵੀ ਬਹੁਤ ਵਿਖਾਇਆ ਪਰ ਕੋਈ ਫਰਕ ਨਾ ਪਿਆ ਅਤੇ ਆਪਣਾ ਵਾਰਿਸ ਵੇਖੇ ਬਿਨਾਂ ਉਹ ਇਸ ਦੁਨੀਆ ਤੋਂ ਚਲਾ ਗਿਆ। ਬੰਸੋ, ਜਿਸ ਦੀ ਉਮਰ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਜਿਹੜੇ ਦਿਹਾੜੇ ਆਏ ਸਨ ਉਹ ਇੱਕਦਮ ਖਤਮ ਹੋ ਗਏ। ਘਰ ਵਿੱਚ ਹੁਣ ਬਸ ਰੰਡੇਪਾ ਕੱਟਣ ਲਈ ਧੰਨੋ ਅਤੇ ਬੰਸੋ ਹੀ ਸਨ, ਅਤੇ ਇੱਕ ਉਮੀਦ ਜਿਹੜੀ ਦੋਹਾਂ ਦੀ ਜ਼ਿੰਦਗੀ ਦੀ ਸਾਂਝੀ ਸੀ ਉਹ ਸੀ ਆਉਣ ਵਾਲਾ ਬੱਚਾ, ਧੀ ਜਾਂ ਪੁੱਤ। ਬੰਸੋ ਨੂੰ 7ਵਾਂ ਮਹੀਨਾ ਲੱਗ ਗਿਆ ਸੀ। 7ਵੇਂ ਮਹੀਨੇ ਦੇ ਕੁਝ ਹੀ ਦਿਨ ਨਿਕਲੇ ਸਨ ਕਿ ਬੰਸੋ ਨੂੰ ਦਰਦਾਂ ਸ਼ੁਰੂ ਹੋ ਗਈਆਂ ਅਤੇ ਸਮੇਂ ਤੋਂ ਪਹਿਲਾਂ ਹੀ ਬੱਚਾ ਇਸ ਦੁਨੀਆ 'ਤੇ ਆ ਗਿਆ। ਘਰ ਵਿੱਚ ਕਿੰਨੇ ਸਾਲਾਂ ਬਾਅਦ ਖੁਸ਼ੀ ਆਈ ਸੀ, ਪਰ ਡਰ ਦਾ ਪਹਿਰਾ ਵੀ ਨਾਲ ਲੈ ਕੇ ਆਈ। ਸਾਰਾ ਪਿੰਡ ਉਸ ਬੱਚੇ ਲਈ ਅਤੇ ਦੋਹਾਂ ਸੌਂਕਣਾਂ ਲਈ ਦੁਆ ਮੰਗਦਾ, ਸਿਵਾਏ ਸ਼ਰੀਕਾਂ ਦੀ। ਉਹ ਤਾਂ ਚਾਹੁੰਦੇ ਹੀ ਇਹ ਸਨ ਕਿ ਜਿੱਥੇ ਕੁਲਤਾਰ ਚਲਾ ਗਿਆ ਉੱਥੇ ਇਹ ਵਾਰਿਸ ਵੀ ਤੁਰ ਜਾਵੇ। ਉਹਨਾਂ ਦੇ ਮਨ ਵਿੱਚ ਇਹ ਗੱਲ ਸੀ ਕਿ ਜੇਕਰ ਧੀ ਹੋ ਗਈ ਤਾਂ ਜ਼ਮੀਨ ਲੈਣੀ ਸੌਖੀ ਹੋ ਜਾਊਗੀ ਅਤੇ ਜੇਕਰ ਪੁੱਤ ਆ ਗਿਆ ਤਾਂ ਸ਼ਰੀਕੇ ਲਈ ਮੁਸ਼ਕਲਾਂ ਖੜੀਆਂ ਕਰੂਗਾ। ਧੰਨੋ ਨੇ ਹੌਂਸਲਾ ਨਹੀਂ ਹਾਰਿਆ ਸੀ, ਉਹ ਸ਼ੁਰੂ ਤੋਂ ਹੀ ਮੁਸ਼ਕਲਾਂ ਨਾਲ ਲੜਦੀ ਹੋਈ ਇਸ ਉਮਰ ਤੱਕ ਪਹੁੰਚੀ ਸੀ। ਕੋਈ ਵੀ ਮੁਸ਼ਕਲ ਹੁਣ ਉਸ ਨੂੰ ਡਰਾਉਂਦੀ ਨਹੀਂ ਸੀ। ਪੁੱਤਰ ਦਾ ਨਾਂ ਬੰਸੋ ਦੀ ਰਜ਼ਾਮੰਦੀ ਨਾਲ ਧੰਨੋ ਨੇ ਗੁਰਮੰਗਤ ਰੱਖਿਆ। ਗੁਰਮੰਗਤ 7 ਮਾਹਾਂ ਹੋਣ ਕਰਕੇ ਬਹੁਤ ਹੀ ਕਮਜ਼ੋਰ ਸੀ। ਇਨਸਾਨ ਦਾ ਬੱਚਾ ਘੱਟ ਅਤੇ ਬਿੱਲੀ ਦਾ ਬੱਚਾ ਉਹ ਜ਼ਿਆਦਾ ਲੱਗਦਾ ਸੀ। ਲੋਕਾਂ ਆਖਣਾ, ਧੰਨੋ ਰੱਬ ਨੇ ਤਾਂ ਤੁਹਾਨੂੰ ਪੁੱਤ ਦੇ ਕੇ ਵਿਰਾਇਆ ਹੀ ਹੈ, ਤਾਂ ਧੰਨੋ ਨੇ ਆਖਣਾ ਇਹ ਸਾਡੇ ਲਈ ਸਭ ਕੁਝ ਹੈ। ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਇਹ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਇਹਨਾਂ ਨਿੱਕੇ ਨਿੱਕੇ ਮੋਢਿਆਂ 'ਤੇ ਚੁੱਕੇਗਾ। ਦੋਵੇਂ ਸਾਰਾ ਦਿਨ ਗੁਰਮੰਗਤ ਦੇ ਉੱਤੇ ਰਹਿੰਦੀਆਂ। ਜੇਕਰ ਇੱਕ ਕੰਮ ਵਿੱਚ ਰੁੱਝੀ ਹੁੰਦੀ ਤਾਂ ਦੂਜੀ ਉਸ ਕੋਲ ਬੈਠੀ ਰਹਿੰਦੀ, ਉਸਦੀ ਹਰ ਨਵੀਂ ਹਰਕਤ 'ਤੇ ਨਜ਼ਰ ਰੱਖਦੀ। ਹੌਲੀ ਹੌਲੀ ਗੁਰਮੰਗਤ ਹੁਣ ਵੱਡਾ ਹੋਣ ਲੱਗਾ। ਮਾਵਾਂ ਨੇ ਹਰ ਵੇਲੇ ਉਸਦੇ ਪਿੱਛੇ ਰਹਿਣਾ, ਕਿਸੇ ਤੋਂ ਕੁਝ ਵੀ ਲੈ ਕੇ ਖਾਣ ਨਾ ਦੇਣਾ। ਦੋਹਾਂ ਮਾਵਾਂ ਦੀ ਛਾਂ ਹੇਠ ਉਹ ਵੱਡਾ ਹੋ ਰਿਹਾ ਸੀ। ਸੁੱਖ ਨਾਲ ਜਵਾਨ ਵੀ ਉਹ ਬਹੁਤ ਸੀ। ਕੱਦ ਦਾ ਲੰਬਾ, ਸਰੀਰ ਦਾ ਇਕਹਿਰਾ, ਰੰਗ ਥੋੜ੍ਹਾ ਜਿਹਾ ਪੱਕਾ, ਅੱਖਾਂ ਮੋਟੀਆਂ, ਨੱਕ ਤਿੱਖਾ, ਆਏ ਗਏ ਨੂੰ ਬੁਲਾਉਣ ਵਾਲਾ। ਸਾਰੀਆਂ ਜ਼ਿੰਮੇਵਾਰੀਆਂ ਮਾਂ ਧੰਨੋ ਦੇ ਕਹੇ ਵਾਂਗ ਉਸਨੇ ਆਪਣੇ ਮੋਢਿਆਂ 'ਤੇ ਚੁੱਕ ਲਈਆਂ ਸਨ। ਲੋਕਾਂ ਨੇ ਗੁਰਮੰਗਤ ਦੀ ਸਿਫਤ ਕਰਨੀ ਅਤੇ ਆਖਣਾ ਬਿਨਾਂ ਬਾਪ ਤੋਂ ਪਲੇ ਇਸ ਬੱਚੇ ਨੂੰ ਧੰਨੋ ਅਤੇ ਬੰਸੋ ਨੇ ਖੂਬ ਸੰਸਕਾਰ ਦਿੱਤੇ ਨੇ। ਸਾਰੀ ਉਮਰ ਧੰਨੋ ਨੇ ਬੰਸੋ ਨੂੰ ਆਪਣੀ ਸੌਂਕਣ ਘੱਟ ਅਤੇ ਧੀ ਬਣਾ ਕੇ ਜ਼ਿਆਦਾ ਰੱਖਿਆ ਸੀ। ਗੁਰਮੰਗਤ ਵੀ ਆਪਣੀ ਵੱਡੀ ਮਾਂ ਦਾ ਹਰ ਕਹਿਣਾ ਮੰਨਦਾ।

0: ਉਸ ਦੇ ਕਿਸੇ ਵੀ ਬੋਲ ਨੂੰ ਪੁੰਜੇ ਨਾ ਪੈਣ ਦਿੰਦਾ। ਉਸ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਉਸ ਦਾ ਜਨਮ ਕਿੰਨਾ ਹਾਲਾਤਾਂ ਵਿੱਚ ਹੋਇਆ ਸੀ। ਧੰਨੋ ਹੁਣ ਉਮਰ ਦੇ ਇਸ ਪੜਾਅ 'ਤੇ ਸੀ ਜਿੱਥੇ ਉਸ ਨੂੰ ਅੱਖਾਂ ਤੋਂ ਦਿਖਣਾ ਘੱਟ ਹੋ ਗਿਆ ਸੀ ਅਤੇ ਗੋਡੇ ਵੀ ਜਵਾਬ ਦੇਣ ਲੱਗ ਪਏ ਸਨ। ਜ਼ਿੰਦਗੀ ਵਿੱਚ ਪਰਿਵਾਰ, ਕੁਲਤਾਰ ਦੇ ਵਾਰਿਸ ਅਤੇ ਜ਼ਮੀਨ ਜਾਇਦਾਦ ਲਈ ਕੀਤੇ ਉਸ ਦੇ ਯਤਨ ਜ਼ਿੰਦਗੀ ਦੇ ਆਖਰੀ ਸਮੇਂ ਗੁਰਮੰਗਤ ਦੇ ਰੂਪ ਵਿੱਚ ਬੜੇ ਸਫਲ ਰੂਪ ਵਿੱਚ ਸਾਹਮਣੇ ਆਏ ਸਨ। ਸ਼ਰੀਕਾਂ ਦੇ ਮੂੰਹ ਵੀ ਗੁਰਮੰਗਤ ਨੇ ਆਪਣੀ ਮਿਹਨਤ, ਹਿੰਮਤ ਅਤੇ ਸਿੱਧਕ ਵਤੀਰੇ ਨਾਲ ਬੰਦ ਕਰ ਦਿੱਤੇ ਸਨ। ਧੰਨੋ ਨੇ ਜਦੋਂ ਵੀ ਗੁਰਮੰਗਤ ਨੂੰ ਵੇਖਣਾ ਤਾਂ ਉਸ ਨੂੰ ਕੁਲਤਾਰ ਯਾਦ ਆਉਣਾ। ਮਨ ਹੀ ਮਨ ਨੇ ਸੋਚਣਾ ਕਿ ਕਾਸ਼ ਉਹ ਹੁੰਦਾ, ਪੁੱਤ ਨੂੰ ਕਮਾਈਆਂ ਕਰਦੇ, ਘਰ ਸਾਂਭਦੇ ਵੇਖਦਾ। ਪਰ ਉਹ ਤਾਂ ਕਿਤੇ ਦਾ ਕਿਤੇ ਚਲਾ ਗਿਆ ਸੀ। ਸਮੇਂ ਦੇ ਵਹਿਣਾ ਵਿੱਚ ਵਹਿੰਦੀ ਜ਼ਿੰਦਗੀ ਦੇ ਝਮੇਲਿਆਂ ਤੋਂ ਸੁਰਖਰੂ ਹੋਈ ਉਹ ਸੋਚਦੀ। ਅੱਜ ਉਸਦੀ ਜ਼ਿੰਦਗੀ ਦਾ ਆਖਰੀ ਸਫ਼ਰ ਸੀ ਅਤੇ ਉਹ ਗੁਰਮੰਗਤ ਦੇ ਮੋਢਿਆਂ 'ਤੇ ਜਾ ਰਹੀ ਸੀ। ਗੁਰਮੰਗਤ ਇਸ ਕਸ਼ਮਕਸ਼ ਵਿੱਚ ਸੀ ਕਿ ਕਿਤੇ ਇਹ ਉਸਦੀ ਉਹੀ ਜ਼ਿੰਮੇਵਾਰੀ ਤਾਂ ਨਹੀਂ ਜਿਸ ਦੀ ਖਾਤਰ ਧੰਨੋ ਨੇ ਕੁਲਤਾਰ ਦੇ ਲਾਏ ਇਸ ਬੂਟੇ ਨੂੰ ਸਾਰੀ ਉਮਰ ਸਿੰਜਿਆ, ਗੁੱਡਿਆ ਅਤੇ ਤਰਾਸ਼ਿਆ। ਅੱਜ ਉਹ ਜ਼ਿੰਦਗੀ ਦੀ ਭੱਜ ਦੌੜ ਤੋਂ ਥੱਕ ਕੇ ਪੁੱਤਰ ਦੇ ਮੋਢਿਆਂ 'ਤੇ ਸਵਾਰ ਹੋ ਕੇ ਸਿਵਿਆਂ ਦੇ ਰਾਹ ਪੈ ਗਈ ਹੈ। ਗੁਰਮੰਗਤ ਜਿਵੇਂ ਜਿਵੇਂ ਸਿਵਿਆਂ ਦੇ ਨੇੜੇ ਪਹੁੰਚ ਰਿਹਾ ਹੈ ਉਸ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਉਸ ਦੇ ਸਿਰ ਤੋਂ ਛਾਂ ਘੱਟ ਗਈ ਹੈ ਅਤੇ ਧੁੱਪ ਨੇ ਪਹਿਰਾ ਦੇ ਦਿੱਤਾ ਹੈ।
1: ਕਿਆ ਬਾਤ ਹੈ, ਬਹੁਤ ਹੀ ਅੱਛੀ ਕਹਾਣੀ। ਵਾਰਿਸ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜੀ ਜਾਨ ਨਾਲ ਵੱਡੇ ਕਰਦੇ ਹਾਂ ਤੇ ਉਹ ਵੀ ਸਾਡੇ ਨਾਲ ਓਨੇ ਹੀ ਜੁੜ ਜਾਂਦੇ ਆ। ਕਹਾਣੀ ਸੀ ਮੇਰੀ ਕਲਮ ਤੋਂ ਅਨੁਮਾਨ ਤਹਿਤ, ਕਹਾਣੀ ਕਿਰਨਦੀਪ ਕੌਰ ਦੀ ਸੀ ਤੇ ਇਹਦਾ ਸਿਰਲੇਖ ਸੀ ਵਾਰਿਸ
2: ਔਰ ਸਿਲਸਿਲਾ ਸੀ ਜੀ ਮੇਰੀ ਕਲਮ ਤੋਂ। ਔਰ ਹਰ ਕਹਾਣੀ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ, ਕਿਸੇ ਯਾਦ ਨਾਲ ਅਲਕਾ ਜੀ ਜੋੜ ਦਿੰਦੀ ਹੈ। ਔਰ ਇੱਕ ਲੇਖਕ ਵੀ ਜਿਹੜਾ ਹੁੰਦਾ ਹੈ ਨਾ, ਉਸਦੀ ਦੇਖਣ ਦੀ, ਸੋਚਣ ਦੀ, ਸਮਝਣ ਦੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ। ਔਰ ਇਸ ਕਹਾਣੀ ਦੇ ਨਾਲ ਨਾਲ ਮਨੋਰੰਜਨ ਵੱਲ ਜਾਂਦੇ ਹਾਂ ਤੇ ਸੁਣਦੇ ਹਾਂ ਇੱਕ ਗੀਤ।

0: ਜੀ ਤਾਰਿਆਂ ਤੋਂ ਪੁੱਛ ਜਾਨਵੇ, ਅਤੇ ਜੋਤੀ ਕੋਲੋਂ ਵੀ ਪੁੱਛ ਲਓ ਕਿ ਪ੍ਰੋਗਰਾਮ ਚੱਲ ਰਿਹਾ ਜੀ ਵੱਜਦੇ ਵਿਹੜੇ, ਅਤੇ ਸਾਡਾ ਜਿਹੜਾ ਅਗਲਾ ਸੈਗਮੈਂਟ ਹੈ ਉਹ ਹੈ ਸਾਂਝ, ਅਤੇ
1: ਬਿਲਕੁਲ
0: ਸਾਂਝ ਪ੍ਰੋਗਰਾਮ ਦੇ ਤਹਿਤ ਅਸੀਂ ਆਪਣੇ ਸਰੋਤਿਆਂ ਨੂੰ ਨਵੀਆਂ ਜਾਣਕਾਰੀਆਂ ਦੇ ਨਾਲ ਜੋੜਦੇ ਹਾਂ।
1: ਬਿਲਕੁਲ ਜੀ, ਔਰ ਅਲਕਾ ਜੀ ਅੱਜ ਜਿਹੜਾ ਸਾਂਝ ਦਾ ਵਿਸ਼ਾ ਹੈ ਨਾ, ਇਹ

0: ਇਹ ਸਾਡੇ ਸਭ 'ਤੇ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ 'ਤੇ ਜ਼ਰੂਰ ਲਾਗੂ ਹੁੰਦਾ ਹੈ।
1: ਜੀ
0: ਔਰ ਦੇਖੋ, ਹਰ ਕਿਸੇ ਦੀ ਜ਼ਿੰਦਗੀ ਜਿਹੜੀ ਹੈ, ਕਦੇ ਨਾ ਕਦੇ ਉਹਦੇ ਵਿੱਚ ਆਰਥਿਕ ਦਬਾਅ ਆਉਂਦਾ ਹੈ, ਆਰਥਿਕ ਬੋਝ ਹੁੰਦਾ ਹੈ, ਪਰ ਸਾਡੀ ਜਿਹੜੀ ਆਤਮ ਨਿਰਭਰ ਸੋਚ ਹੁੰਦੀ ਹੈ ਨਾ, ਉਹਦੇ ਨਾਲ ਕਿਸੇ ਵੀ ਸਥਿਤੀ ਨੂੰ ਬਦਲਿਆ ਜਾ ਸਕਦਾ ਹੈ। ਔਰ ਸਾਂਝ ਦਾ ਸਾਡਾ ਵਿਸ਼ੇ ਹੈ ਆਤਮ ਨਿਰਭਰ ਸੋਚ, ਅਰਥ ਵਿਵਸਥਾ ਅਤੇ ਆਰਥਿਕ ਦਬਾਅ, ਅਤੇ ਇਸ ਵਿਸ਼ੇ 'ਤੇ
1: ਗੱਲਬਾਤ ਕਰ ਰਹੇ ਨੇ ਗੌਰਵ ਛਾਬੜਾ, ਅਤੇ ਆਓ ਸੁਣਦੇ ਹਾਂ ਇਹਨਾਂ ਨਾਲ ਕੀਤੀ ਹੋਈ ਗੱਲਬਾਤ।
2: ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਉਸ ਦੇਸ਼ ਦੀ ਨੀਂਹ ਹੁੰਦੀ ਹੈ। ਉਸਨੂੰ ਮਜ਼ਬੂਤ ਬਣਾਏ ਰੱਖਣ ਦੇ ਲਈ ਸਰਕਾਰ ਅਤੇ ਆਮ ਨਾਗਰਿਕ ਦਾ ਬਰਾਬਰ ਦਾ ਸਹਿਯੋਗ, ਬਰਾਬਰ ਦਾ ਯੋਗਦਾਨ ਹੁੰਦਾ ਹੈ। ਹਾਲ ਹੀ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੁਣਾਂ ਨੇ ਕਈ ਅਜਿਹੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਸਿੱਧਾ ਸੰਬੰਧ ਆਮ ਲੋਕਾਂ ਦੀ ਜ਼ਿੰਦਗੀ, ਦੇਸ਼ ਦੀ ਅਰਥ ਵਿਵਸਥਾ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਸਾਨੂੰ ਵਿਦੇਸ਼ੀ ਚੀਜ਼ਾਂ 'ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ, ਸੋਨਾ ਘੱਟ ਖਰੀਦਣਾ ਚਾਹੀਦਾ ਹੈ, ਪੈਟਰੋਲ ਦੀ ਵਰਤੋਂ ਘਟਾਉਣੀ ਚਾਹੀਦੀ ਹੈ, ਅਤੇ ਵਰਕ ਫਰੋਮ ਹੋਮ ਅਤੇ ਲੋਕਲ ਫੋਰ ਵੋਕਲ ਵਰਗੀ ਸੋਚ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਪਰ ਆਮ ਇਨਸਾਨ ਇਹ ਸੋਚਦਾ ਹੈ ਕਿ ਕੀ ਇਹ ਸਿਰਫ ਆਤਮ ਨਿਰਭਰ ਭਾਰਤ ਦੀ ਸੋਚ ਹੈ ਜਾਂ ਫਿਰ ਦੇਸ਼ 'ਤੇ ਵੱਧ ਰਹੇ ਆਰਥਿਕ ਦਬਾਅ ਦਾ ਸੰਕੇਤ ਹੈ। ਸੋ ਅੱਜ ਸਾਂਝ ਪ੍ਰੋਗਰਾਮ ਦੇ ਵਿੱਚ ਇਸੇ ਵਿਸ਼ੇ ਨੂੰ ਅਸੀਂ ਥੋੜ੍ਹੀ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਗੱਲਬਾਤ ਕਰਾਂਗੇ ਮਾਹਿਰ CA ਗੌਰਵ ਛਾਬੜਾ ਹੁਣਾਂ ਦੇ ਨਾਲ। ਗੌਰਵ ਛਾਬੜਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
2: ਸੋ ਆਮ ਆਦਮੀ ਅਤੇ ਇਕੋਨਮੀ, ਆਤਮ ਨਿਰਭਰ ਸੋਚ ਜਾਂ ਆਰਥਿਕ ਦਬਾਅ, ਇਸ ਬਾਰੇ ਅੱਜ ਅਸੀਂ ਪ੍ਰੋਗਰਾਮ 'ਚ ਗੱਲਬਾਤ ਕਰਨੀ ਹੈ, ਪਰ ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਕਿਸੇ ਵੀ ਦੇਸ਼ ਦੀ ਜੋ ਅਰਥ ਵਿਵਸਥਾ ਹੈ ਉਸਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕਰੋਗੇ?
3: ਸਭ ਤੋਂ ਪਹਿਲਾਂ ਤਾਂ ਸਾਨੂੰ ਸਮਝਣਾ ਪਵੇਗਾ ਕਿ ਇਕੋਨਮੀ ਜਾਂ ਕਿ ਅਰਥ ਵਿਵਸਥਾ ਸਿਰਫ ਸਰਕਾਰ ਜਾਂ ਵੱਡੇ ਉਦਯੋਗਪਤੀਆਂ ਦੀ ਚੀਜ਼ ਨਹੀਂ ਹੁੰਦੀ ਹੈ। ਇਕੋਨਮੀ ਜਾਂ ਅਰਥ ਵਿਵਸਥਾ ਦਾ ਮਤਲਬ ਹੈ ਲੋਕਾਂ ਦੀ ਕਮਾਈ, ਖਰਚਾ, ਨੌਕਰੀ, ਵਪਾਰ, ਮਹਿੰਗਾਈ, ਪੈਟਰੋਲ, ਸੋਨਾ, ਰੁਪਇਆ ਅਤੇ ਦੇਸ਼ ਦਾ ਪੈਸਾ ਕਿੱਥੇ ਜਾ ਰਿਹਾ ਹੈ। ਜੇਕਰ ਦੇਸ਼ ਦਾ ਪੈਸਾ ਜ਼ਿਆਦਾ ਤੋਂ ਜ਼ਿਆਦਾ ਬਾਹਰ ਜਾਵੇ ਅਤੇ ਘੱਟ ਅੰਦਰ ਆਵੇ ਤਾਂ ਇਕੋਨਮੀ 'ਤੇ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ। ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਇਕੋਨਮੀਜ਼ ਵਿੱਚੋਂ ਇੱਕ ਹੈ, ਪਰ ਨਾਲ ਹੀ ਕਈ ਚੁਣੌਤੀਆਂ ਵੀ ਹਨ, ਜਿਵੇਂ ਕਿ ਵੱਧਦੀ ਮਹਿੰਗਾਈ, ਤੇਲ ਦੀ ਇੰਪੋਰਟ, ਡਾਲਰ ਦੀ ਮਜ਼ਬੂਤੀ ਕਰਨਾ, ਬੇਰੁਜ਼ਗਾਰੀ ਦੀ ਸਮੱਸਿਆ ਅਤੇ ਲੋਕਾਂ ਦੇ ਸੇਵਿੰਗ ਪੈਟਰਨ।
2: ਤੁਸੀਂ ਬਹੁਤ ਸਾਰੇ ਕਾਰਨ ਗਿਣਾਏ ਨੇ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਨੇ ਸੋਨਾ ਘੱਟ ਖਰੀਦਣ ਦੀ ਗੱਲ ਵੀ ਕੀਤੀ, ਅਤੇ ਇਹ ਤੁਸੀਂ ਦੱਸੋ ਕਿ ਇਹ ਗੱਲ ਆਖਿਰ 'ਚ ਕਿਉਂ ਕੀਤੀ ਗਈ?
3: ਦੇਖੋ ਜੀ, ਇੱਕ TV ਦੇ ਉੱਤੇ ਆ ਕੇ ਸਾਰੇ ਲੋਕਾਂ ਨੂੰ ਕਹਿਣਾ ਕਿ ਜੀ ਸੋਨਾ ਘੱਟ ਖਰੀਦੋ, ਬੜੇ ਸਮੱਸਿਆ ਦਾ ਕਾਰਨ ਸਾਰਿਆਂ ਨੂੰ ਲੱਗਦਾ ਕਿ ਇੱਦਾਂ ਕਿਉਂ ਕਿਹਾ ਗਿਆ। ਬਟ ਇਹਦੇ ਪਿੱਛੇ ਮੈਂ ਤੁਹਾਨੂੰ ਕਾਰਨ ਦੱਸਦਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਸੋਨਾ ਖਰੀਦਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਹਰ ਸਾਲ ਲਗਭਗ 800 ਟਨ ਸੋਨਾ ਬਾਹਰੋਂ ਮੰਗਵਾਉਂਦਾ, ਮਤਲਬ ਕਿ ਇੰਪੋਰਟ ਕਰਦਾ, ਜਦੋਂ ਕਿ ਸਾਡੇ ਆਪਣੇ ਦੇਸ਼ ਵਿੱਚ ਸਿਰਫ 1 ਜਾਂ 2 ਟਨ ਸੋਨਾ ਹੀ ਸਿਰਫ ਜਿਹੜਾ ਨਿਕਲਦਾ। ਡਾਲਰ ਦਾ ਨੁਕਸਾਨ ਹੁੰਦਾ ਕਿਵੇਂ? ਜਦੋਂ ਅਸੀਂ ਬਾਹਰੋਂ ਸੋਨਾ ਜਾਂ ਤੇਲ ਜਾਂ ਕੋਈ ਵੀ ਚੀਜ਼ ਮੰਗਵਾਉਂਦੇ ਹਾਂ, ਉਹਦੀ ਪੇਮੈਂਟ ਸਾਨੂੰ ਅਮਰੀਕੀ ਡਾਲਰ ਵਿੱਚ ਕਰਨੀ ਪੈਂਦੀ ਹੈ। ਜਿੰਨਾ ਜ਼ਿਆਦਾ ਸੋਨਾ ਅਸੀਂ ਖਰੀਦਾਂਗੇ ਸਾਡੇ ਦੇਸ਼ ਦੇ ਡਾਲਰ ਓਨਾ ਹੀ ਜ਼ਿਆਦਾ ਬਾਹਰ ਚਲੇ ਜਾਵੇਗਾ, ਜਿਸ ਨਾਲ ਦੇਸ਼ ਦੇ ਖਜ਼ਾਨੇ 'ਤੇ ਬੋਝ ਪੈਂਦਾ ਹੈ। ਤਾਂ ਭਾਰਤ ਵਿੱਚ ਸੋਨਾ ਸਿਰਫ ਇੱਕ ਇਨਵੈਸਟਮੈਂਟ ਨਹੀਂ ਹੈ, ਇਹ ਭਾਵਨਾਵਾਂ, ਰਿਵਾਜ਼ਾਂ ਅਤੇ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਕਿਉਂਕਿ ਹਰ ਬੰਦਾ ਸੋਚਦਾ ਕਿ ਮੈਂ ਆਪਣੇ ਸੇਵਿੰਗ ਦੇ ਵਿੱਚ ਸੋਨਾ ਖਰੀਦ ਕੇ ਰੱਖਾਂ, ਜਾਂ ਮੈਂ ਵਿਆਹ ਸ਼ਾਦੀ 'ਚ ਸੋਨਾ ਖਰੀਦ ਕੇ ਰੱਖਾਂ, ਜਾਂ ਹਰ ਤਿਉਹਾਰ ਦੇ ਉੱਤੇ ਕਿਸੇ ਨੂੰ ਸੋਨਾ ਗਿਫਟ ਕਰਨਾ ਇੱਕ ਰੀਤੀ ਰਿਵਾਜ਼ ਮੰਨਿਆ ਗਿਆ। ਪਰ ਇਸਦਾ ਇੱਕ ਵੱਡਾ ਆਰਥਿਕ ਪੱਥ ਵੀ ਹੈ। ਭਾਰਤ ਦੁਨੀਆ 'ਚ ਸਭ ਤੋਂ ਜ਼ਿਆਦਾ ਸੋਨਾ ਇੰਪੋਰਟ ਕਰਦਾ ਹੈ। ਅਸੀਂ ਹਰ ਸਾਲ ਅਰਬਾਂ ਡਾਲਰ ਦਾ ਸੋਨਾ ਜਿਹੜਾ ਬਾਹਰੋਂ ਮੰਗਵਾ ਰਹੇ ਹਾਂ। ਇਸ ਦਾ ਅਸਰ ਕੀ ਹੁੰਦਾ ਹੈ? ਦੇਸ਼ ਦਾ ਫੋਰਨ ਐਕਸਚੇਂਜ ਜਿਹੜਾ ਵਾ, ਸਾਰਾ ਡਾਲਰ ਜਿਹੜਾ ਬਾਹਰ ਜਾ ਰਿਹਾ, ਡਾਲਰ ਦੀ ਡਿਮਾਂਡ ਜਿਹੜੀ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਰੁਪਈਆ ਜਿਹੜਾ ਸਾਡਾ ਉਹਦੇ ਅਗੇਂਸਟ, ਜਿਹੜਾ ਰੁਪਈਆ ਸਾਡਾ, ਸਾਡੀ ਜਿਹੜੀ ਕਰੰਸੀ ਹੈ ਉਹ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ। ਜਿਸ ਲਈ ਜਦੋਂ ਸਰਕਾਰ ਕਹਿੰਦੀ ਹੈ ਕਿ ਸੋਨਾ ਘੱਟ ਖਰੀਦੋ, ਤਾਂ ਉਹਦਾ ਸਿੱਧਾ ਮਤਲਬ ਹੈ ਕਿ ਇਨਵੈਸਟਮੈਂਟ ਐਡਵਾਈਜ਼ ਨਹੀਂ ਕਰ ਰਹੇ ਕਿ ਤੁਸੀਂ ਪੈਸਾ ਆਪਣਾ ਇਨਵੈਸਟਮੈਂਟ ਨਹੀਂ ਕਰਨਾ। ਇਸ ਦੇ ਪਿੱਛੇ ਇਕੋਨਮੀ ਦਾ ਲੌਜਿਕ ਹੈ। ਇਕੋਨਮੀ ਦਾ ਲੌਜਿਕ ਇਹ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਆਪਣਾ ਪੈਸਾ ਪ੍ਰੋਡਕਟਿਵ ਚੀਜ਼ਾਂ 'ਤੇ ਲਗਾਓ, ਜਿਵੇਂ ਕਿ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰੋ, ਮੈਨੂਫੈਕਚਰਿੰਗ ਸ਼ੁਰੂ ਕਰੋ, ਕੋਈ ਬਿਜ਼ਨਸ ਸ਼ੁਰੂ ਕਰੋ, ਜਾਂ ਤੁਸੀਂ ਆਪਣਾ ਇਨਫਰਾਸਟ੍ਰਕਚਰ ਜਾਂ ਮਿਊਚੁਅਲ ਫੰਡ ਜਾਂ ਇਹਦੇ ਵਿੱਚ ਪੈਸਾ ਲਗਾਓ, ਕਿਉਂਕਿ ਉਹਦੇ 'ਤੇ ਇਕੋਨਮੀ ਦਾ ਦਬਾਅ ਨਹੀਂ ਪਏਗਾ ਅਤੇ ਪਲੱਸ ਤੁਹਾਨੂੰ ਪੈਸਾ ਵੀ ਜਿਹੜਾ ਵਾ ਉਹ ਤੁਹਾਡਾ ਜਿਹੜਾ ਪੈਸਾ ਗਰੋ ਕਰੇਗਾ। ਤੋ ਇਹਦਾ ਮਤਲਬ ਇਹ ਵਾ ਕਿ ਸਰਕਾਰ ਇਹ ਨਹੀਂ ਚਾਹੁੰਦੀ ਕਿ ਤੁਸੀਂ ਆਪਣਾ ਸੋਨਾ ਨਾ ਖਰੀਦੋ, ਉਹਦੇ ਪਿੱਛੇ ਕੋਈ ਹੋਰ ਮਤਲਬ ਹੈ ਕਿ ਇਨਵੈਸਟਮੈਂਟ ਨਹੀਂ ਕਰਨੀ, ਉਹਦੇ ਪਿੱਛੇ ਹੈ ਕਿ ਆਪਾਂ ਆਪਣੀ ਇਕੋਨਮੀ ਨੂੰ, ਆਪਣੀ ਅਰਥ ਵਿਵਸਥਾ ਨੂੰ ਸਟਰੋਂਗ ਕਰਨਾ, ਤਾਂ ਕਿ ਸਾਡਾ ਪੈਸਾ ਬਾਹਰ ਨਾ ਜਾਵੇ, ਸਾਡਾ ਪੈਸਾ ਇੰਡੀਆ ਦੇ ਵਿੱਚ ਹੀ ਰਹੇ ਅਤੇ ਰੁਪਈਆ ਸਾਡਾ ਸਟਰੋਂਗ ਹੋ ਸਕੇ।
2: ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਕਿ ਸੋਨਾ ਘੱਟ ਖਰੀਦਣ ਦੀ ਗੱਲ ਕਿਉਂ ਕੀਤੀ ਗਈ ਸੀ, ਨਾਲ ਹੀ ਗੱਲ ਪੈਟਰੋਲ ਘੱਟ ਵਰਤਣ ਦੀ ਵੀ ਕੀਤੀ ਗਈ ਸੀ, ਇਹ ਵੀ ਜ਼ਰਾ ਸਮਝਾਓ, ਕਿਉਂਕਿ ਜਦੋਂ ਵੀ ਇਹ ਗੱਲ ਹੋਈ ਸੀ ਤਾਂ ਬਹੁਤ ਸਾਰੇ ਪੈਟਰੋਲ ਪੰਪ 'ਤੇ ਬਹੁਤ ਰਸ਼ ਵੀ ਪੈ ਗਿਆ ਸੀ ਅਤੇ ਲੋਕ ਪੈਨਿਕ ਵੀ ਹੋ ਗਏ ਸਨ, ਇਹ ਗੱਲ ਕਿਉਂ ਕੀਤੀ ਗਈ ਸੀ?
3: ਹੁਣ ਗੱਲ ਕਰਦੇ ਹਾਂ ਪੈਟਰੋਲ ਡੀਜ਼ਲ ਦੀ, ਠੀਕ ਹੈ ਜੀ। ਭਾਰਤ ਵਿੱਚ ਆਪਣੀ ਲੋੜ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਇੰਪੋਰਟ ਕਰਦਾ ਹੈ
2: ਜੀ।
3: ਕਰੂਡ ਆਇਲ ਇੰਪੋਰਟ ਬਿੱਲ ਬਹੁਤ ਵੱਡਾ ਹੁੰਦਾ ਹੈ,

0: ਜਦੋਂ ਇੰਟਰਨੈਸ਼ਨਲ ਮਾਰਕੀਟ ਵਿੱਚ ਆਇਲ ਮਹਿੰਗਾ ਹੁੰਦਾ ਹੈ ਤਾਂ ਪੈਟਰੋਲ ਵੀ ਨਾਲ ਮਹਿੰਗਾ ਹੋ ਜਾਂਦਾ ਹੈ, ਟਰਾਂਸਪੋਰਟ ਮਹਿੰਗਾ ਹੋ ਜਾਂਦਾ ਹੈ, ਸਬਜ਼ੀਆਂ ਅਤੇ ਰੋਜ਼ਾਨਾ ਦੀਆਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ। ਇਨਫਲੇਸ਼ਨ ਜਿਹੜੀ ਹੈ ਇੰਡੀਆ ਦੇ ਵਿੱਚ ਉਹ ਮਹਿੰਗੀ ਹੋ ਜਾਂਦੀ ਹੈ। ਇਸ ਲਈ ਸਰਕਾਰ ਵਾਰ ਵਾਰ ਕਹਿੰਦੀ ਹੈ ਕਿ ਪਬਲਿਕ ਨੂੰ ਟਰਾਂਸਪੋਰਟ ਨੂੰ ਵਰਤੋ, ਮਤਲਬ ਵੱਧ ਤੋਂ ਵੱਧ ਤੁਸੀਂ ਬੱਸ ਅਤੇ ਟ੍ਰੇਨ ਦਾ ਯੂਜ਼ ਕਰੋ, ਬਿਨਾਂ ਲੋਡ ਤੇ ਟਰੈਵਲ ਕਰਨ ਦੀ ਲੋੜ ਨਹੀਂ। ਠੀਕ ਹੈ ਜੀ, ਇਲੈਕਟ੍ਰਿਕ ਵਹੀਕਲ ਅਪਣਾਓ, ਜਿਹੜੇ ਕਿ ਅੱਜ ਕੱਲ੍ਹ ਈਵੀ ਵਹੀਕਲਸ ਬਹੁਤ ਚੱਲਣ 'ਚ ਹੈ, ਬਹੁਤ ਵਧੀਆ ਉਹਨਾਂ ਦੀ ਮਾਰਕੀਟ ਬਣ ਰਹੀ ਹੈ, ਤੁਸੀਂ ਉਹ ਅਪਣਾਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਪੈਟਰੋਲ ਦੀ ਜਿਹੜੀ ਹੈ ਡੀਜ਼ਲ ਦੀ ਖਪਤ ਘੱਟ ਹੋਵੇ, ਫਿਊਲ ਨੂੰ ਬਚਾਓ। ਇਹ ਸਿਰਫ ਇਨਵਾਇਰਮੈਂਟ ਦੀ ਗੱਲ ਨਹੀਂ ਹੈ ਕਿ ਆਪਾਂ ਪੈਟਰੋਲ ਵਰਤ ਰਹੇ ਹਾਂ ਤਾਂ ਇਨਵਾਇਰਮੈਂਟ ਪੋਲਿਊਟਿਡ ਹੋ ਰਿਹਾ, ਉਹਦੇ ਬਚਾਉਣ ਵਾਸਤੇ ਕੀਤਾ ਜਾ ਰਿਹਾ, ਇਹ ਇੱਕ ਇਕਨੋਮੀ ਨੂੰ, ਹਾਂ ਉਹਦੇ ਪਿੱਛੇ ਇਕਨੋਮੀ ਨੂੰ ਮਜ਼ਬੂਤ ਕਰਨ ਦਾ ਕਾਰਨ ਹੈ, ਕਿਉਂਕਿ ਇਹ ਵੀ ਚੀਜ਼ ਆਪਾਂ ਬਾਹਰੋਂ ਇੰਪੋਰਟ ਕਰ ਰਹੇ ਹਾਂ, ਜਿਹੜਾ ਮਾਲ ਬਾਹਰੋਂ ਲੈ ਰਹੇ ਹਾਂ ਉਹਦਾ ਓਬਵੀਅਸਲੀ ਸਾਡੀ ਜਿਹੜੀ ਇੰਡੀਆ ਉਹਦੀ ਪੇਮੈਂਟ ਡਾਲਰ ਵਿੱਚ ਕਰਦੀ ਹੈ, ਡਾਲਰ ਮਜ਼ਬੂਤ ਹੋਈ ਜਾਂਦਾ ਹੈ ਅਤੇ ਇੰਡੀਆ ਦਾ ਰੁਪਇਆ ਘਟੀ ਜਾਂਦਾ ਹੈ, ਜਿਹਦੇ ਨਾਲ ਇਕੋਨਮੀ ਦੇ ਉੱਤੇ ਪ੍ਰੈਸ਼ਰ ਪੈਂਦਾ ਅਤੇ ਮਹਿੰਗਾਈ ਵੱਧ ਤੌਰ 'ਤੇ ਪੈਣੀ ਸ਼ੁਰੂ ਹੋ ਜਾਂਦੀ ਹੈ।
1: ਜੀ, ਬਹੁਤ ਹੀ ਵਧੀਆ ਤੁਸੀਂ ਗੱਲ ਸਮਝਾਈ ਕਿ ਜੇਕਰ ਅਸੀਂ ਪੈਟਰੋਲ ਦੀ ਖਪਤ ਜ਼ਿਆਦਾ ਕਰਾਂਗੇ ਤਾਂ ਉਸ ਦੇ ਨਾਲ ਜੋ ਡਾਲਰ ਮਜ਼ਬੂਤ ਹੁੰਦਾ ਜਾਏਗਾ ਅਤੇ ਭਾਰਤੀ ਰੁਪਇਆ ਉਹ ਕਮਜ਼ੋਰ ਹੁੰਦਾ ਜਾਏਗਾ। ਅਤੇ ਤੁਸੀਂ ਇਹ ਵੀ ਬਹੁਤ ਗੱਲ ਵਧੀਆ ਦੱਸੀ ਹੈ ਕਿ ਜੇਕਰ ਅਸੀਂ ਪੈਟਰੋਲ ਦੀ ਬੱਚਤ ਕਰਨੀ ਹੈ ਤਾਂ ਕਿਵੇਂ ਕਰ ਸਕਦੇ ਹਾਂ, ਕਾਰ ਪੂਲਿੰਗ ਦੇ ਜ਼ਰੀਏ, ਪਬਲਿਕ ਟਰਾਂਸਪੋਰਟ ਦੀ ਵਰਤੋਂ ਦੇ ਜ਼ਰੀਏ। ਇਸ ਦੇ ਨਾਲ ਸਾਨੂੰ ਲੱਗਦਾ ਹੈ ਕਿ ਨਾ ਸਿਰਫ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਏਗੀ ਬਲਕਿ ਆਮ ਨਾਗਰਿਕ 'ਤੇ ਵੀ ਬੋਝ ਘਟੇਗਾ। ਵਰਕ ਫਰੋਮ ਹੋਮ ਅਤੇ ਡਿਜੀਟਲ ਇੰਡੀਆ, ਇਹ ਵੀ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ ਦੇਸ਼ ਦੀ ਆਰਥਿਕਤਾ ਦੇ ਇਸ ਸੰਦਰਭ ਦੇ ਵਿੱਚ।
0: ਜੀ, ਕਰੋਨਾ ਤੋਂ ਬਾਅਦ ਐਕਚੁਅਲੀ ਇਹ ਨਵੀਂ ਸੋਚ ਆਈ ਵਰਕ ਫਰੋਮ ਹੋਮ। ਪਹਿਲਾਂ ਲੋਕ ਮੰਨਦੇ ਸਨ ਕਿ ਆਫਿਸ ਜਾ ਕੇ ਹੀ ਕੰਮ ਹੋ ਸਕਦਾ ਹੈ, ਪਰ ਟੈਕਨੋਲੋਜੀ ਨੇ ਇਹ ਸੋਚ ਬਦਲ ਦਿੱਤੀ। ਹੁਣ ਸਵਾਲ ਇਹ ਹੈ ਕਿ ਜਦ ਸਰਕਾਰ ਜਾਂ ਲੀਡਰਸ ਵਰਕ ਫਰੋਮ ਹੋਮ ਜਾਂ ਡਿਜੀਟਲ ਵਰਕ ਦੀ ਗੱਲ ਕਰਦੇ ਹਨ ਤਾਂ ਇਸਦਾ ਇਕੋਨਮੀ ਨਾਲ ਕੀ ਕਨੈਕਸ਼ਨ ਹੈ? ਬਹੁਤ ਵੱਡਾ ਕਨੈਕਸ਼ਨ ਹੈ। ਜੇ ਲੋਕ ਘੱਟ ਟਰੈਵਲ ਕਰਨਗੇ, ਫਿਊਲ ਦੀ ਵਰਤੋਂ ਘੱਟ ਹੋਏਗੀ, ਫਿਰ ਉਸ ਤੋਂ ਬਾਅਦ ਤੁਸੀਂ ਘਰ ਬੈਠੇ ਜਿਹੜਾ ਵੀ ਸਮਾਨ ਮੰਗਵਾਓਗੇ ਉਹਦੀ ਪੇਮੈਂਟ ਸਾਰੀ ਡਿਜੀਟਲ ਥਰੂ ਕਰੋਗੇ। ਠੀਕ ਹੈ, ਜਿਹੜਾ ਕਿ ਸਰਕਾਰ ਨੂੰ ਇਹਦੇ ਬਾਰੇ ਸਾਰਾ ਪਤਾ ਲੱਗੇਗਾ। ਦੂਜਾ, ਦੇਸ਼ ਦੀ ਪ੍ਰੋਡਕਟਿਵਿਟੀ ਵਧਦੀ ਹੈ ਤਾਂ ਖਰਚਾ ਘੱਟ ਹੁੰਦਾ, ਕਿਉਂਕਿ ਜੇ ਤੁਸੀਂ ਬਾਹਰ ਨਿਕਲਣਾ ਤੁਸੀਂ ਕਹਿਣਾ ਮੈਂ ਆਹ ਵੀ ਲੈ ਜਾਵਾਂ, ਪੈਟਰੋਲ ਵੀ ਹੈ, ਇੱਧਰ ਘੁੰਮ ਲਈਏ, ਉੱਧਰ ਘੁੰਮ ਲਈਏ, ਉਹਦੇ ਨਾਲ ਖਰਚਾ ਹੋਰ ਵੱਧਦਾ। ਡਿਜੀਟਲ ਇੰਡੀਆ ਦਾ ਮਕਸਦ ਸਿਰਫ ਸਹੂਲਤ ਦੇਣਾ ਨਹੀਂ ਹੈ, ਇਸ ਦਾ ਮਕਸਦ ਹੈ ਇਕੋਨਮੀ ਨੂੰ ਐਫੀਸ਼ੀਐਂਟ ਬਣਾਉਣਾ। ਜੀ, ਐਫੀਸ਼ੀਐਂਟ ਦਾ ਮਤਲਬ ਹੁੰਦਾ ਹੈ ਕਿ ਜ਼ਿਆਦਾ ਪੈਸੇ ਖਰਚਣਾ ਨਹੀਂ, ਘੱਟ ਪੈਸੇ 'ਚ ਜ਼ਿਆਦਾ ਤੁਹਾਡੇ ਰਿਸੋਰਸਿਸ ਤੁਹਾਨੂੰ ਮਿਲਣਾ। ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡਿਜੀਟਲ ਪੇਮੈਂਟ ਅਸੈਪਟ ਕਰਨ ਵਾਲੀ ਕੰਟਰੀ ਵਿੱਚੋਂ ਇੱਕ ਹੈ। UPI ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ ਕਿ ਜਿਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਆਪਾਂ ਨਿੱਕੀ ਨਿੱਕੀ ਪੇਮੈਂਟਸ ਵੀ ਜਿਹੜੀਆਂ ਕਰ ਰਹੇ ਹਾਂ ਉਹ UPI ਦੇ ਥਰੂ ਕਰ ਰਹੇ ਹਾਂ। ਸੋ ਇਹ ਸਾਡੇ ਲਈ ਬਹੁਤ ਵਧੀਆ ਚੀਜ਼ ਹੈ ਕਿ ਆਪਾਂ ਨੂੰ ਅਪਣਾਈ, ਹਾਂ ਸੁਵਿਧਾਜਨਕ ਜੀ, ਕਿ ਵਰਕ ਫਰੋਮ ਹੋਮ ਜਿਹੜੀਆਂ ਕੰਪਨੀਜ਼ ਦੇ ਸਕਦੀਆਂ ਜ਼ਰੂਰ ਦੇਣ, ਅਤੇ ਤੁਸੀਂ ਆਪਣੇ ਵਰਕ ਫਰੋਮ ਅਪਣਾਓ ਅਤੇ ਆਪਣਾ ਕੰਮ ਵਧੀਆ ਤਰੀਕੇ ਨਾਲ ਸਗੋਂ ਘਰ ਬੈਠੇ ਤੁਸੀਂ ਕਰ ਸਕਦੇ ਹੋ।
1: ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕੀਤੀ ਕਿ ਕੋਵਿਡ ਕਾਲ ਦੇ ਵਿੱਚ ਇਹ ਜੋ ਚੀਜ਼ ਹੈ ਵਰਕ ਫਰੋਮ ਹੋਮ, ਇਹ ਉਦੋਂ ਜ਼ਿਆਦਾ ਸਾਡੇ ਸਾਹਮਣੇ ਆਈ, ਪਰ ਅਸੀਂ ਇਸ ਨੂੰ ਅੱਗੇ ਵੀ ਅਪਣਾ ਸਕਦੇ ਹਾਂ। ਹੁਣ ਗੱਲ ਕਰਦੇ ਹਾਂ ਕਿ ਆਤਮ ਨਿਰਭਰ ਭਾਰਤ ਦੀ, ਇਸ ਦਾ ਜ਼ਿਕਰ ਸਾਡੇ ਪ੍ਰਧਾਨ ਮੰਤਰੀ ਹੁਣਾਂ ਨੇ ਕਈ ਵਾਰ ਕੀਤਾ ਹੈ, ਇਸ ਦਾ ਤੁਹਾਡੇ ਮੁਤਾਬਕ ਕੀ ਮਤਲਬ ਹੈ?
0: ਆਤਮ ਨਿਰਭਰਤਾ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨੀਆ ਤੋਂ ਵੱਖ ਹੋ ਜਾਈਏ।
1: ਜੀ,
0: ਇਸਦਾ ਮਤਲਬ ਹੈ ਆਪਣੀ ਲੋੜ ਦੀਆਂ ਚੀਜ਼ਾਂ ਨੂੰ ਖੁਦ ਬਣਾਉਣਾ, ਇੰਪੋਰਟ ਨੂੰ ਘੱਟ ਕਰਨਾ, ਮਤਲਬ ਮਾਲ ਜਿਹੜਾ ਵੀ ਆਪਾਂ ਸਮਾਨ ਬਣਾਉਂਦੇ ਹਾਂ ਉਹ ਬਾਹਰੋਂ ਘੱਟ ਇੰਪੋਰਟ ਕਰਕੇ ਆਪ ਬਣਾਇਆ ਜਾਵੇ, ਉਹ ਦੇਖਿਆ ਜਾਵੇ ਕਿਹੜੀ ਟੈਕਨੋਲੋਜੀ ਉਹ ਯੂਜ਼ ਕਰਦੇ ਪਏ ਨੇ, ਜਿਹੜੀ ਆਪਾਂ ਯੂਜ਼ ਕਰਕੇ ਉਹਨੂੰ ਆਪਾਂ ਇੱਥੇ ਉਹਦੀ ਮੈਨੂਫੈਕਚਰਿੰਗ ਕਰੀਏ, ਐਕਸਪੋਰਟ ਵਧਾਈਏ। ਇਨਫੈਕਟ ਇਹ ਹੈ ਕਿ ਘਟਾਉਣਾ, ਜੇ ਤੁਸੀਂ ਬਾਹਰ ਐਕਸਪੋਰਟ ਕਰਨਾ ਸ਼ੁਰੂ ਕਰੋ, ਮਤਲਬ ਤੁਸੀਂ ਇਹੋ ਜਿਹੀਆਂ ਚੀਜ਼ਾਂ ਖੁਦ ਬਣਾਓ ਕਿ ਤੁਸੀਂ ਬਾਹਰਲੇ ਲੋਕਾਂ ਨੂੰ ਤੁਸੀਂ ਵੇਚੋ, ਤਾਂ ਕਿ ਸਾਡਾ ਰੁਪਈਆ ਹੋਰ ਮਜ਼ਬੂਤ ਹੋਵੇ ਅਤੇ ਲੋਕਲ ਬਿਜ਼ਨਸ ਸਪੋਰਟ ਹੋਣ ਅਤੇ ਰੋਜ਼ਗਾਰ ਵੀ ਹੋਰ ਪੈਦਾ। ਜਿੰਨੇ ਆਪਾਂ ਚੀਜ਼ਾਂ ਆਪਾਂ ਖੁਦ ਬਣਾਵਾਂਗੇ ਉਨਾ ਹੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਅਤੇ ਇਹਦੇ ਨਾਲ ਹੋਏਗਾ ਕਿ ਜਿੰਨੇ ਵੀ ਸਾਡੇ ਮੋਬਾਈਲ ਨੇ, ਇਲੈਕਟ੍ਰੋਨਿਕਸ ਆਈਟਮਾਂ ਨੇ, ਚਿਪਸ ਨੇ, ਡਿਫੈਂਸ ਇਕਿਪਮੈਂਟ ਨੇ, ਬੈਟਰੀ ਹੈ, ਮਸ਼ੀਨਰੀ ਹੈ, ਉਹ ਜੇ ਖੁਦ ਬਣਾਉਣੀ ਸ਼ੁਰੂ ਕਰ ਦੇਵੇ ਤਾਂ ਰੋਜ਼ਗਾਰ ਵੀ ਵਧੇਗਾ, ਪੈਸਾ ਦੇਸ਼ ਦਾ ਵਿੱਚ ਹੀ ਰਹੇਗਾ ਅਤੇ ਇਕੋਨਮੀ ਮਜ਼ਬੂਤ ਹੋਏਗੀ। ਇਸ ਲਈ ਆਪਾਂ ਕਿਹਾ ਗਿਆ ਕਿ ਵੋਕਲ ਫੋਰ ਲੋਕਲ ਦਾ ਨਾਰਾ ਦੇਣਾ ਬਹੁਤ ਹੀ ਮਹੱਤਵਪੂਰਨ ਹੈ ਇੰਡੀਆ ਵਿੱਚ।
1: ਜੀ, ਵੋਕਲ ਫੋਰ ਲੋਕਲ, ਇਹ ਜੋ ਨਾਰਾ ਪ੍ਰਧਾਨ ਮੰਤਰੀ ਹੁਣਾਂ ਨੇ ਦਿੱਤਾ ਹੈ, ਇਹ ਸਾਨੂੰ ਦੱਸਦਾ ਹੈ ਕਿ ਜੋ ਸਾਡੇ ਸਥਾਨਕ ਕਲਾਕਾਰ ਨੇ ਜਾਂ ਫਿਰ ਰੁਜ਼ਗਾਰ ਦੇ ਲਈ ਲੋਕ ਨਿਕਲਦੇ ਨੇ ਉਹਨਾਂ ਨੂੰ ਅਸੀਂ ਪ੍ਰੋਤਸਾਹਨ ਦੇਈਏ। ਇਸ ਦੇ ਬਾਰੇ ਥੋੜ੍ਹਾ ਹੋਰ ਖੁੱਲ੍ਹ ਕੇ ਚਰਚਾ ਕਰਦੇ ਹਾਂ ਕਿਉਂਕਿ ਤੁਸੀਂ ਆਰਥਿਕ ਮਾਮਲਿਆਂ ਦੇ ਮਾਹਰ ਵੀ ਹੋ। ਜਦੋਂ ਅਸੀਂ ਲੋਕਲ ਤੌਰ 'ਤੇ ਕੋਈ ਚੀਜ਼ ਬਣਾਉਂਦੇ ਹਾਂ ਤਾਂ ਉਸਨੂੰ ਸਪੋਰਟ ਕਿਵੇਂ ਕਰ ਸਕਦੇ ਹਾਂ?
0: ਉਸਨੂੰ ਸਪੋਰਟ ਕਿਵੇਂ ਕਰ ਸਕਦੇ ਹਾਂ? ਕਿਉਂਕਿ ਸਭ ਤੋਂ ਪਹਿਲਾਂ ਸਪੋਰਟ ਆਪਾਂ ਕਰ ਸਕਦੇ ਹਾਂ ਸਰਕਾਰ ਦੇ ਥਰੂ ਕਿ ਸਰਕਾਰ ਸਾਨੂੰ ਇਨਸੈਂਟਿਵਸ ਦੇਣ। ਵੈਸੇ ਵੀ ਸਰਕਾਰ ਕਾਫੀ ਸਾਰੇ ਇਨਸੈਂਟਿਵਸ ਦਿੰਦੀ ਹੈ, ਕਿਉਂਕਿ ਕਈ ਜਗ੍ਹਾ ਦੇ ਉੱਤੇ ਤੁਸੀਂ ਆਹ ਵੀ ਦੇਖੋਗੇ ਜੇ ਸਾਡੀ ਇਨਵੈਸਟਮੈਂਟ 100% ਹੈ, ਆਪਾਂ 100% ਪੈਸਾ ਲਗਾਇਆ, ਤਾਂ ਸਰਕਾਰ ਸਾਨੂੰ 110% ਵੀ ਇਨਵੈਸਟਮੈਂਟ ਦਾ ਵਾਪਸ ਦਿੰਦੀ ਹੈ। ਅਤੇ ਉਹ ਜਿਹੀਆਂ ਚੀਜ਼ਾਂ ਦੇ ਉੱਤੇ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਆਪ ਬਣਾਓ, ਉਹ ਇਨਵੈਸਟਮੈਂਟ ਲਿੰਕ ਸਬਸਿਡੀਜ਼ ਕਹਿੰਦੇ ਆ। ਫਿਰ ਦੂਜਾ, ਇਨਕਮ ਟੈਕਸ ਦੇ ਵਿੱਚ ਵੀ ਬੈਨੀਫਿਟ ਸਾਨੂੰ ਦਿੱਤਾ ਜਾਂਦਾ ਕਿ ਤੁਸੀਂ 5 ਸਾਲ ਲਈ ਜਾਂ 10 ਸਾਲ ਲਈ ਤੁਸੀਂ ਟੈਕਸ ਫਰੀ

0: ਟੈਕਨੋਲੋਜੀ ਕਿੱਦਾਂ ਬਣ ਰਹੀ ਹੈ,
1: ਜੀ
0: ਜਿਹੜੀ ਚੀਜ਼ ਬਾਹਰੋਂ ਆਪਾਂ ਖਰੀਦ ਰਹੇ ਹਾਂ ਉਹਦੀ ਟੈਕਨੋਲੋਜੀ ਇੰਡੀਆ ਵਿੱਚ ਕਿਉਂ ਨਹੀਂ ਡਿਵੈਲਪ ਹੋ ਸਕਦੀ? ਹੋ ਸਕਦੀ ਹੈ। ਸੋ ਸਰਕਾਰ ਤਾਂ ਤੁਹਾਨੂੰ ਦੇ ਰਹੀ ਹੈ, ਕੁਛ ਖੁਦ ਮੋਟੀਵੇਟ ਹੋਣਾ, ਕੁਛ ਸਰਕਾਰ ਤੁਹਾਨੂੰ ਮੋਟੀਵੇਟ ਕਰ ਰਹੀ ਹੈ।
1: ਜੀ, ਇਸ ਦਾ ਇੱਕ ਬਹੁਤ ਹੀ ਖੂਬਸੂਰਤ ਪਹਿਲੂ ਇਹ ਵੀ ਹੈ ਕਿ ਜੋ ਸਾਡੇ ਪੁਰਾਤਨ ਰੀਤੀ ਰਿਵਾਜ਼ ਨੇ ਜਾਂ ਫਿਰ ਕਲਾਕ੍ਰਿਤੀਆਂ ਨੇ, ਸਾਡਾ ਜੋ ਵਿਰਸਾ ਹੈ ਉਸਨੂੰ ਵੀ ਅਸੀਂ ਸਾਂਭ ਕੇ ਰੱਖ ਸਕਦੇ ਹਾਂ, ਅਤੇ ਜੋ ਲੋਕ ਛੋਟੇ ਪੱਧਰ 'ਤੇ ਕੰਮ ਕਰ ਰਹੇ ਨੇ, ਰੁਜ਼ਗਾਰ ਕਰ ਰਹੇ ਨੇ, ਉਹਨਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ। ਹੁਣ ਗੱਲ ਕਰਦੇ ਹਾਂ ਕਿ ਆਮ ਆਦਮੀ ਜਦੋਂ ਸੋਚਦਾ ਹੈ ਕਿ ਉਸਨੂੰ ਆਰਥਿਕ ਜੋ ਦਬਾਅ ਮਹਿਸੂਸ ਹੋ ਰਿਹਾ ਹੈ, ਉਸਨੂੰ ਉਹ ਦਬਾਅ ਲੱਗਦਾ ਹੈ, ਪਰ ਮਿਲ ਜੁਲ ਕੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਪ੍ਰੋਤਸਾਹਨ ਜਾਂ ਫਿਰ ਸਹਿਯੋਗ ਸਰਕਾਰ ਦਾ ਕਰਨਾ ਹੁੰਦਾ ਹੈ। ਕੀ ਤੁਸੀਂ ਸੋਚਦੇ ਹੋ ਕਿ ਵਾਕਈ ਆਮ ਆਦਮੀ 'ਤੇ ਪ੍ਰੈਸ਼ਰ ਬਣਦਾ ਇਸ ਦੇ ਨਾਲ?
0: ਜੀ, ਇਹਦਾ ਦੂਜਾ ਪੱਖ ਵੀ ਹੈ।
1: ਹੁਣ
0: ਕਈ ਲੋਕ ਕਹਿੰਦੇ ਹਨ ਕਿ ਮਹਿੰਗਾਈ ਵੱਧ ਰਹੀ ਹੈ, ਸੈਲਰੀ ਉਨੀ ਨਹੀਂ ਵੱਧ ਰਹੀ ਸਾਡੀ, ਪੈਟਰੋਲ ਮਹਿੰਗਾ ਹੋਈ ਜਾਂਦਾ, ਘਰ ਚਲਾਉਣਾ ਸਾਡਾ ਔਖਾ ਹੋ ਰਿਹਾ। ਇਸ ਲਈ ਜਦੋਂ ਸਰਕਾਰ ਕਹਿੰਦੀ ਹੈ ਕਿ ਸੋਨਾ ਘੱਟ ਖਰੀਦੋ, ਪੈਟਰੋਲ ਘੱਟ ਵਰਤੋ, ਡੀਜ਼ਲ ਘੱਟ ਵਰਤੋ, ਜਾਂ ਤੁਸੀਂ ਜਿਹੜਾ ਕਰੂਡ ਓਇਲ ਹੈ ਜਾਂ ਜਿਹੜਾ ਰਿਫਾਈਨਡ ਓਇਲ ਹੈ ਉਹਨੂੰ ਘੱਟ ਯੂਜ਼ ਵਿੱਚ ਲਿਆਓ, ਖਰਚਾ ਘੱਟ ਕਰੋ, ਤਾਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਕਨੋਮੀ 'ਤੇ ਪ੍ਰੈਸ਼ਰ ਵੱਧ ਰਿਹਾ, ਸ਼ਾਇਦ ਤਾਂ ਕਰਕੇ ਸਰਕਾਰ ਇਹ ਕਹਿ ਰਹੀ ਹੈ। ਇਹ ਸਵਾਲ ਗਲਤ ਨਹੀਂ ਹੈ, ਕਿਉਂਕਿ ਕਹਿਣਾ ਵੀ ਚਾਹੀਦਾ, ਬਟ ਮਿਡਲ ਕਲਾਸ ਸਭ ਤੋਂ ਵੱਧ ਟੈਕਸ ਦਿੰਦਾ। ਦੇਖਿਆ ਜਾਵੇ ਤਾਂ ਜਿਹੜੀ ਮਿਡਲ ਕਲਾਸ ਇਕੋਨਮੀ ਹੈ ਸਭ ਤੋਂ ਜ਼ਿਆਦਾ ਟੈਕਸ ਉਹ ਦਿੰਦੀ ਹੈ, EMI ਵੀ ਭਰਦੀ ਹੈ, ਫਿਊਲ ਦੇ ਪ੍ਰਾਈਸਿਸ ਦਾ ਵੀ ਅਸਰ ਉਠਾਉਂਦੀ ਹੈ, ਇਨਫਲੇਸ਼ਨ ਦਾ ਅਸਰ, ਜਿਹੜੇ ਵੀ ਚੀਜ਼ਾਂ ਮਹਿੰਗੀਆਂ ਹੁੰਦੀਆਂ ਸਾਰਾ ਮਿਡਲ ਕਲਾਸ ਨੂੰ ਉਠਾਉਣਾ ਪੈਂਦਾ। ਠੀਕ ਹੈ, ਇਸ ਲਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ, ਸੁਭਾਵਿਕ ਹੈ ਕਿ ਇਕੋਨਮਿਕ ਡਿਸਪਲਿਨ ਹੈ ਜਾਂ ਇਕੋਨਮਿਕ ਪ੍ਰੈਸ਼ਰ ਹੈ ਸਾਡੇ ਉੱਤੇ ਪੈ ਰਿਹਾ।
1: ਜੀ, ਅਤੇ ਇਹ ਵੀ ਗੱਲ ਕਰਦੇ ਹਾਂ ਸੀ ਕਿ ਜੇਕਰ ਆਮ ਆਦਮੀ ਨੇ ਆਪਣੇ ਆਰਥਿਕ ਪ੍ਰੈਸ਼ਰ ਪਰਿਵਾਰ ਪੱਧਰ 'ਤੇ ਘਟਾਉਣੇ ਹੋਣ ਅਤੇ ਉਸਦੀ ਜੇਬ ਵੀ ਸੁਰੱਖਿਅਤ ਰਹੇ, ਉਸ 'ਤੇ ਭਾਰ ਵਾਧੂ ਨਾ ਪਏ, ਤਾਂ ਉਸਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ, ਸੋਚ ਦੇ ਵਿੱਚ ਬਦਲਾਅ ਕਿਹੋ ਜਿਹੇ ਕਰਨੇ ਚਾਹੀਦੇ ਨੇ?
0: ਦੇਖੋ ਜੀ, ਆਪਾਂ ਜੇ ਆਹ ਮੰਨ ਕੇ ਚੱਲੀਏ ਕਿ ਹਾਂਜੀ ਪੈਟਰੋਲ ਵੱਧ ਰਿਹਾ ਜੀ, 5 ਰੁਪਏ ਪੈਟਰੋਲ ਵੱਧ ਗਿਆ ਜੀ, 10 ਰੁਪਏ ਪੈਟਰੋਲ ਵੱਧ ਗਿਆ, ਤਾਂ ਮੈਂ ਸਭ ਤੋਂ ਵੱਡਾ ਪੱਖ ਇਹ ਰੱਖਾਂਗਾ ਕਿ ਤੁਸੀਂ ਮਹਿੰਗਾਈ ਦੀ ਤਰਫ ਨਾ ਦੇਖੋ, ਕਮਾਈ ਦੀ ਤਰਫ ਦੇਖੋ, ਜੋ ਕਿ ਬਹੁਤ ਵੱਡੀ ਚੀਜ਼ ਹੈ। ਜੇ ਤੁਹਾਡੀ ਕਮਾਈ ਨਹੀਂ ਜ਼ਿਆਦਾ ਹੋਏਗੀ, ਫਿਰ ਤੁਹਾਨੂੰ ਇੰਨਾ ਨਹੀਂ ਲੱਗੇਗਾ ਕਿ ਹਾਂ ਵੀ ਆਪਾਂ ਮਹਿੰਗਾਈ ਨੂੰ ਚਾਰ ਪਾ ਰਹੇ ਹਾਂ। ਜੋ ਵੀ ਸਰਕਾਰ ਕਰ ਰਹੀ ਹੈ ਉਹ ਇਕੋਨਮੀਜ਼ ਲਈ ਕਰ ਰਹੀ ਹੈ। ਜੇ ਕਿਸੇ ਚੀਜ਼ਾਂ ਤੁਹਾਡੀ ਮਹਿੰਗੀ ਹੋ ਰਹੀ ਹੈ, ਉਹਦੇ ਲਈ ਸਰਕਾਰ ਤੁਹਾਨੂੰ ਕਹਿ ਰਹੀ ਹੈ ਕਿ ਇਕੋਨਮੀ ਮਜ਼ਬੂਤ ਕਰਨ ਲਈ ਤੁਸੀਂ ਆਹ ਚੀਜ਼ਾਂ ਫੋਲੋ ਕਰਨੀਆਂ। ਤੁਸੀਂ ਉਹਨਾਂ ਨੂੰ ਫੋਲੋ ਕਰੋ, ਆਪਣੀ ਜੀਵਨ ਸ਼ੈਲੀ ਦੇ ਵਿੱਚ ਆਹ ਸੋਚ ਕੇ ਚੱਲੋ ਕਿ ਆਪਾਂ ਕਮਾਉਣਾ ਕਿੱਦਾਂ, ਸਟਾਰਟਅਪਸ ਕਿੱਦਾਂ ਸ਼ੁਰੂ ਕਰਨੇ ਆ, ਕਿੱਦਾਂ ਬਿਜ਼ਨਸ ਲਗਾਉਣਾ, ਕਿੱਦਾਂ ਮੈਂ ਇੰਡਸਟਰੀ ਖੜੀ ਕਰ ਸਕਦਾ, ਕਿੱਦਾਂ ਮੈਂ ਲੋਕਾਂ ਨੂੰ ਰੁਜ਼ਗਾਰ ਦੇਣਾ, ਮੈਂ ਕਿੱਦਾਂ ਪੈਸਾ ਕਮਾਉਣਾ, ਫਿਰ ਤੁਹਾਡੇ ਮਨ ਦੇ ਵਿੱਚ ਆਹ ਚੀਜ਼ ਨਹੀਂ ਆਏਗੀ ਕਿ ਆਹ ਚੀਜ਼ ਇੰਨੀ ਮਹਿੰਗੀ ਹੋ ਰਹੀ ਹੈ। ਜੀ
1: ਜੀ, ਤੁਸੀਂ ਸਟਾਰਟਅਪ ਦੀ ਗੱਲ ਕੀਤੀ ਹੈ ਅਤੇ ਸਾਡੇ ਦੇਸ਼ ਦੀ ਸਰਕਾਰ ਇਸ 'ਤੇ ਵੀ ਬਹੁਤ ਜ਼ਿਆਦਾ ਜ਼ੋਰ ਪਾਉਂਦੀ ਹੈ ਕਿ ਜੇਕਰ ਅਸੀਂ ਸਟਾਰਟਅਪ ਵੱਲ ਜਾਈਏ ਤਾਂ ਸਰਕਾਰ ਦਾ ਵੀ ਇਸ ਪੱਖੋਂ ਬਹੁਤ ਸਹਿਯੋਗ ਹੁੰਦਾ ਹੈ ਨੌਜਵਾਨਾਂ ਦੇ ਲਈ ਖਾਸ ਤੌਰ 'ਤੇ, ਅਤੇ ਇਹ ਵੀ ਇੱਕ ਬਹੁਤ ਵਧੀਆ ਉੱਦਮ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਹੋਵੇ। ਤੁਸੀਂ ਗੱਲ ਕੀਤੀ ਸੀ ਕਿ ਦੋ ਪੱਖ ਨੇ ਅਤੇ ਦੋਵਾਂ ਪੱਖਾਂ ਨੂੰ ਸਮਝਣਾ ਜ਼ਰੂਰੀ ਹੈ, ਸਰਕਾਰ ਦਾ ਵੀ ਅਤੇ ਵਿਅਕਤੀਗਤ ਵੀ, ਇਹ ਪੱਖ ਦੋ ਕਿਹੜੇ ਕਿਹੜੇ ਨੇ ਇਸ ਦੇ ਬਾਰੇ ਜ਼ਰਾ ਵਿਸਤਾਰ ਨਾਲ ਸਮਝਾਓ।
0: ਸੱਚਾਈ ਸ਼ਾਇਦ ਦੋਵਾਂ ਦੇ ਵਿਚਕਾਰ ਹੈ।
1: ਜੀ,
0: ਇੱਕ ਪਾਸੇ ਸਰਕਾਰ ਦੇਸ਼ ਇਕਨੋਮਿਕਲੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਦੂਜੇ ਪਾਸੇ ਆਮ ਆਦਮੀ ਰੋਜ਼ਾਨਾ ਦੀਆਂ ਮੁਸ਼ਕਲਾਂ ਨਾਲ ਜੂਝ ਰਿਹਾ। ਜੇ ਦੇਸ਼ ਇੰਪੋਰਟ ਘੱਟ ਕਰੇਗਾ ਅਤੇ ਆਪਣੀ ਪ੍ਰੋਡਕਸ਼ਨ ਵਧਾਏਗਾ, ਆਪਣੀ ਚੀਜ਼ਾਂ ਦਾ ਮੈਨੂਫੈਕਚਰਿੰਗ ਖੁਦ ਕਰੇਗਾ, ਲੌਂਗ ਟਰਮ ਵਿੱਚ ਉਹਦਾ ਫਾਇਦਾ ਹੀ ਹੋਵੇਗਾ, ਪਰ ਸ਼ੋਰਟ ਟਰਮ ਵਿੱਚ ਲੋਕਾਂ ਨੂੰ ਐਡਜਸਟਮੈਂਟ ਕਰਨੀ ਪਏਗੀ ਹੀ ਪਏਗੀ, ਕਿਉਂਕਿ ਇਕੋਨਮੀ ਵਿੱਚ ਕਈ ਫੈਸਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਫਾਇਦਾ ਤੁਰੰਤ ਸਾਨੂੰ ਨਹੀਂ ਨਜ਼ਰ ਆਉਂਦਾ, ਉਹ ਆਉਣ ਵਾਲੇ ਸਮੇਂ ਵਿੱਚ ਸਾਨੂੰ ਨਜ਼ਰ ਆਏਗਾ। ਜਿਵੇਂ ਕਿ ਜਿੰਨੇ ਵੀ ਇਨਫਰਾਸਟ੍ਰਕਚਰ ਪ੍ਰੋਜੈਕਟਸ ਲੱਗਣਗੇ ਉਹ ਹੁਣੇ ਦਾ ਨਹੀਂ ਪੈਸਾ ਦੇਣਾ ਸ਼ੁਰੂ ਕਰ ਦੇਣਗੇ, ਪਹਿਲਾਂ ਆਪਾਂ ਨੂੰ ਚੀਜ਼ ਬਣਾਉਣੀ ਪਏਗੀ, 1-2 ਸਾਲ 3 ਸਾਲ ਬਾਅਦ ਬ੍ਰੇਕ ਈਵਨ ਆਏਗਾ। ਬ੍ਰੇਕ ਈਵਨ ਦਾ ਮਤਲਬ ਹੁੰਦਾ ਕਿ ਪਹਿਲਾਂ ਜੋ ਆਪਾਂ ਇਨਵੈਸਟਮੈਂਟ ਕੀਤੀ ਉਹਦਾ ਖਰਚਾ ਸਾਨੂੰ ਪੂਰਾ ਹੋਏਗਾ, ਫਿਰ ਆਪਾਂ ਪ੍ਰੋਫਿਟ ਦੇ ਵਿੱਚ ਆਵਾਂਗੇ, ਅਤੇ ਜਦੋਂ ਆਪਾਂ ਪ੍ਰੋਫਿਟ ਦੇ ਵਿੱਚ ਆਵਾਂਗੇ ਫਿਰ ਇਕੋਨਮੀ ਜਿਹੜੀ ਸਾਡੀ ਹੈ, GDP ਜਿਹੜੀ ਹੈ ਵਧਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਹਦਾ ਅਸਰ ਹੌਲੀ ਹੌਲੀ ਸਾਹਮਣੇ ਆਉਂਦਾ ਹੈ, ਇੱਕੋਦਮ ਨਹੀਂ ਆਏਗਾ।
1: ਜੀ ਗੌਰਵ ਚਾਵੜਾ ਜੀ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਨੌਜਵਾਨਾਂ ਦਾ ਰੁਝਾਨ ਵਿਦੇਸ਼ ਜਾਣ ਵੱਲ ਵੀ ਬਹੁਤ ਹੈ, ਅਤੇ ਖਾਸ ਤੌਰ 'ਤੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ 'ਚ ਜਾ ਰਹੇ ਨੇ, ਵਸੇ ਹੋਏ ਨੇ, ਕੀ ਇਸ ਦਾ ਵੀ ਦੇਸ਼ ਦੀ ਅਰਥ ਵਿਵਸਥਾ 'ਤੇ ਕੋਈ ਅਸਰ ਪੈਂਦਾ ਹੈ?
0: ਜੀ, ਬਹੁਤ ਜ਼ਿਆਦਾ ਪੈਂਦਾ ਹੈ, ਕਿਉਂਕਿ ਜਿਹੜੇ ਪੰਜਾਬ ਦੇ ਟੈਲੈਂਟਡ ਨੌਜਵਾਨ ਨੇ ਉਹ ਆਹ ਸੋਚ ਰੱਖਦੇ ਹੈ ਕਿ ਆਪਾਂ ਇੱਥੇ ਮਿਹਨਤ ਕਰਾਂਗੇ ਤਾਂ ਸਾਨੂੰ ਕੁਛ ਮਿਲਣਾ ਨਹੀਂ, ਆਪਾਂ ਬਾਹਰ ਜਾ ਕੇ ਮਿਹਨਤ ਕਰਾਂਗੇ। ਪਰ ਜੇ ਤੁਸੀਂ ਸੱਚਾਈ ਦੇਖੋ ਤਾਂ ਬਾਹਰ ਜਾ ਕੇ ਉਹ ਇਹੋ ਜਿਹੇ ਕੰਮ ਕਰ ਰਹੇ ਨੇ ਜਿਹੜੇ ਕਿ ਉਹ ਇੰਡੀਆ ਦੇ ਵਿੱਚ ਕਦੀ ਵੀ ਨਹੀਂ ਕਰਨਾ ਚਾਹੁੰਦੇ।
1: ਜੀ,
0: ਅਤੇ ਕਿਉਂ ਆਪਾਂ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਲੈ ਕੇ ਜਾਂਦੇ ਹਾਂ ਕਿ ਬਾਹਰਲੀ ਕੰਟਰੀ ਸਾਡੇ ਨੌਜਵਾਨਾਂ ਨੂੰ ਕੁਛ ਸਮਝਦੀ ਨਹੀਂ? ਕਿਉਂ ਉਹ ਨੌਜਵਾਨ ਇਹ ਨਹੀਂ ਸਮਝਦੇ ਕਿ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਵੀ ਉਸ ਤੋਂ ਵੀ ਜ਼ਿਆਦਾ ਤਰੱਕੀ ਕਰ ਸਕਦੇ ਹਾਂ? ਜੇ ਆਪਾਂ ਆਪਣੀ ਪੜ੍ਹਾਈ ਵੱਲ ਧਿਆਨ ਦੇਈਏ, ਆਪਾਂ ਟੈਕਨੋਲੋਜੀ ਵੱਲ ਧਿਆਨ ਦੇਈਏ, ਆਪਾਂ ਆਰਟੀਫਿਸ਼ਲ ਇੰਟੈਲੀਜੈਂਸ ਵੱਲ ਧਿਆਨ ਦੇਈਏ, ਅਤੇ ਇਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਅਪਣਾਵਾਂਗੇ ਤਾਂ ਹੁਣ ਤੁਸੀਂ ਦੇਖੋ ਕਿ AI ਕਿੰਨਾ ਵੱਧ ਰਿਹਾ, ਛੁਟਕੀਆਂ ਦੇ ਵਿੱਚ ਸਾਰੇ ਕੰਮ ਹੋਣੇ ਸ਼ੁਰੂ ਹੋ ਗਏ ਨੇ, ਅਤੇ ਨੌਜਵਾਨ ਜੇ ਇਸ ਚੀਜ਼

0: करनी है, बाहर जाके इहो जिहे काम कोई नहीं करने।
1: ਬਿਲਕੁਲ, ਕੋਈ ਨੌਜਵਾਨ ਜਦੋਂ ਵਿਦੇਸ਼ ਜਾਂਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਨ ਵੀ ਲੈਂਦਾ ਹੈ, ਅਤੇ ਜੇਕਰ ਅਸੀਂ ਸੋਚੀਏ ਕਿ ਉਸੇ ਲੋਨ ਜੇਕਰ ਉਹ ਸਰਕਾਰ ਦੇ ਸਹਿਯੋਗ ਦੇ ਨਾਲ ਲੈਂਦਾ ਹੈ ਤਾਂ ਕੋਈ
0: ਜੀ
1: ਇੰਡੀਆ ਦੇ ਵਿੱਚ ਵੀ ਇਨਵੈਸਟਮੈਂਟ ਕਰ
0: ਇਨਵੈਸਟਮੈਂਟ
1: ਸਕਦਾ
0: ਕਰ ਸਕਦਾ
1: ਹੈ।
0: ਜੀ
1: ਜੀ, ਅਤੇ ਹੁਣ ਐਨ ਆਰ ਆਈਜ਼ ਦੀ ਵੀ ਗੱਲ ਕਰਦੇ ਹਾਂ, ਕਿਉਂਕਿ ਐਨ ਆਰ ਆਈਜ਼ ਦਾ ਵੀ ਬਹੁਤ ਵਿਸ਼ੇਸ਼ ਯੋਗਦਾਨ ਰਹਿੰਦਾ ਹੈ ਕਿਸੇ ਵਿਦੇਸ਼ ਦੇ ਵਿੱਚ। ਐਨ ਆਰ ਆਈਜ਼ ਦਾ ਜੇਕਰ ਕਿਸੇ ਦੇਸ਼ ਦੀ ਅਰਥਵਿਵਸਥਾ ਦੇ ਵਿੱਚ ਯੋਗਦਾਨ ਹੋਣਾ ਚਾਹੀਦਾ ਹੈ ਤਾਂ ਉਹ ਕਿਸ ਤਰ੍ਹਾਂ ਦਾ ਯੋਗਦਾਨ ਤੁਹਾਡੇ ਮੁਤਾਬਕ ਹੋਣਾ ਚਾਹੀਦਾ ਹੈ?
0: ਦੇਖੋ, ਐਨ ਆਰ ਆਈ ਦੇ ਵਿੱਚ ਇੱਕ ਮੈਂ ਸਿੱਧੇ ਤੌਰ 'ਤੇ ਗੱਲ ਕਰਨਾ ਚਾਹਾਂਗਾ ਕਿ ਜਿੰਨੇ ਵੀ ਐਨ ਆਰ ਆਈ ਹੈਗੇ ਨੇ ਉਹ ਐਟ ਪ੍ਰੈਜੈਂਟ ਕੀ ਕਰਦੇ ਪਏ ਨੇ, ਉਹ ਕਰਦੇ ਪਏ ਨੇ ਕਿ ਜਿੰਨਾ ਵੀ ਸਾਡਾ ਪੈਸਾ ਇੰਡੀਆ ਦੇ ਵਿੱਚ ਪਿਆ ਨਾ ਉਹ ਬਾਹਰ ਲੈ ਜਾਂਦੇ ਨੇ। ਜਿਹੜਾ ਐਨ ਆਰ ਓ ਐਨ ਆਰ ਈ ਅਕਾਊਂਟ ਦੇ ਵਿੱਚ ਪਿਆ ਹੁੰਦਾ ਸਾਡਾ, ਉਹ ਪੈਸਾ ਬਾਹਰ ਲੈ ਜਾਂਦੇ ਨੇ, ਉਹਦੇ ਨਾਲ ਇਕਾਨਮੀ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪੈਂਦਾ। ਤਾਂ ਮੈਂ ਐਨ ਆਰ ਆਈ ਭਰਾਵਾਂ ਲਈ ਇਹੀ ਕਹਿਣਾ ਚਾਹੂੰਗਾ ਕਿ ਆਪਣੇ ਇੰਡੀਆ, ਆਪਣੀ ਜਿਹੜੀ ਭਾਰਤ ਮਾਤਾ, ਉਹਨਾਂ ਦਾ ਧਿਆਨ ਦਿਓ। ਜਿਹੜਾ
1: ਬਿਲਕੁਲ
0: ਪੈਸਾ ਤੁਸੀਂ ਕਮਾ ਰਹੇ ਹੋ ਇੰਡੀਆ ਦੇ ਵਿੱਚ, ਸਗੋਂ ਇਨਵੈਸਟਮੈਂਟ ਕਰੋ, ਉੱਥੇ ਇੱਕ ਬਿਜ਼ਨਸ ਖੋਲੋ ਤਾਂ ਕਿ ਮਲਟੀਨੈਸ਼ਨਲ ਲੈਵਲ ਦੇ ਉੱਤੇ ਤੁਹਾਡਾ ਬਿਜ਼ਨਸ ਚੱਲੇ, ਨਾ ਕਿ ਆਪਣਾ ਪੈਸਾ ਬਾਹਰ ਵਾਪਸ ਲੈ ਕੇ ਜਾਓ।
1: ਜੀ, ਇਸ ਦੇ ਨਾਲ ਨਾ ਸਿਰਫ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਏਗੀ ਬਲਕਿ
0: ਜੀ
1: ਉਹਨਾਂ ਨੂੰ ਵੀ ਫਾਇਦਾ ਹੋਏਗਾ।
0: ਉਹਨਾਂ ਨੂੰ ਵੀ ਫਾਇਦਾ ਹੋਏਗਾ
1: ਜੀ, ਅਤੇ ਜੇਕਰ ਕਿਸੇ ਪਿੰਡ ਦੀ, ਕਿਸੇ ਨਗਰ ਦੀ, ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਸਹਿਯੋਗ ਦੇਣਾ ਹੋਵੇ ਤਾਂ ਐਨ ਆਰ ਆਈਜ਼ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ
0: ਬਹੁਤ
1: ਦੇ
0: ਵੱਡਾ
1: ਸਕਦੇ
0: ਯੋਗਦਾਨ ਦੇ ਸਕਦੇ ਜੀ।
1: ਜੀ, ਅਤੇ ਨੌਜਵਾਨਾਂ ਦੀ ਅਸੀਂ ਖਾਸ ਤੌਰ 'ਤੇ ਗੱਲ ਕਰ ਰਹੇ ਹਾਂ, ਕਿਉਂਕਿ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਨੇ ਨੌਜਵਾਨ, ਅਤੇ ਜੇਕਰ ਅਸੀਂ ਪੂਰੇ ਵਿਸ਼ਵ ਪੱਧਰ 'ਤੇ ਨੌਜਵਾਨਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਨੌਜਵਾਨ ਵਰਗ ਸਭ ਤੋਂ ਜ਼ਿਆਦਾ ਹੈ, ਅਤੇ ਨੌਜਵਾਨਾਂ ਲਈ ਤੁਸੀਂ ਖਾਸ ਸੰਦੇਸ਼ ਦੇਣਾ ਚਾਹੁੰਦੇ ਹੋ?
0: ਅੱਜ ਦੇ ਨੌਜਵਾਨਾਂ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਫਿਊਚਰ ਸਿਰਫ ਨੌਕਰੀ ਲੱਭਣ ਦਾ ਨਹੀਂ, ਸਗੋਂ ਓਪਰਚੁਨਿਟੀਜ਼ ਨੂੰ ਕ੍ਰੀਏਟ ਕਰਨ ਦਾ, ਕਿਉਂਕਿ ਓਪਰਚੁਨਿਟੀ ਆਉਂਦੀ ਨਹੀਂ ਹੈ, ਬਣਾਉਣੀ ਪੈਂਦੀ ਹੈ।
1: ਬਿਲਕੁਲ,
0: ਉਹਦੇ ਲਈ ਨਵੀਂ ਸਕਿੱਲ ਸਿੱਖੀਏ, ਲੋਕਲ ਬਿਜ਼ਨਸ ਸ਼ੁਰੂ ਕਰੀਏ, ਡਿਜੀਟਲ ਇਕਾਨਮੀ ਵਿੱਚ ਜਾਈਏ ਅਤੇ ਇੰਡੀਅਨ ਪ੍ਰੋਡਕਟਸ ਨੂੰ ਬਣਾਉਣ ਦੀ ਕੋਸ਼ਿਸ਼ ਕਰੀਏ, ਤਾਂ ਇਹੀ ਅਸਲੀ ਆਤਮ ਨਿਰਭਰਤਾ ਹੋਵੇਗੀ। ਅੱਜ ਦੁਨੀਆ ਇੰਡੀਆ ਨੂੰ ਸਿਰਫ ਮਾਰਕੀਟ ਨਹੀਂ ਸਗੋਂ ਮੈਨੂਫੈਕਚਰਿੰਗ ਹੱਬ ਨਾਲੋਂ ਜ਼ਿਆਦਾ ਦੇਖਿਆ ਜਾਂਦਾ ਹੈ। ਤੋ ਅੱਜ ਦੇ ਨੌਜਵਾਨਾਂ ਨੂੰ ਇਹੀ ਸੰਕੇਤ ਹੈ ਕਿ ਨੌਕਰੀਆਂ ਵੱਲ ਜਾਂ ਬਾਹਰ ਵੱਲ ਨਾ ਦੌੜੋ, ਆਪਣੇ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਕੰਮ ਕਰੋ, ਆਪਣਾ ਲੋਕਲ ਸਕਿੱਲ ਸਿੱਖੋ, ਆਰਟੀਫਿਸ਼ਲ ਇੰਟੈਲੀਜੈਂਸ ਸਿੱਖੋ, ਨਵਾਂ ਸਟਾਰਟਅਪ ਸ਼ੁਰੂ ਕਰੋ, ਸਰਕਾਰ ਵੀ ਯੋਗਦਾਨ ਦੇ ਰਹੀ ਹੈ, ਕੁਛ ਤੁਸੀਂ ਵੀ ਕਰੋ ਅਤੇ ਆਪਣੀ ਇਕੋਨਮੀ ਨੂੰ ਵਧਾਓ।
1: ਅਸੀਂ ਇਸ ਗੱਲਬਾਤ ਦੇ ਵਿੱਚ ਬਾਰ ਬਾਰ ਗੱਲ ਕੀਤੀ ਕਿ ਜੋ ਡਾਲਰ ਦਾ ਰੇਟ ਹੈ ਉਹ ਵੱਧਦਾ ਜਾ ਰਿਹਾ ਹੈ, ਅਤੇ ਭਾਰਤੀ ਜੇਕਰ ਅਸੀਂ ਰੁਪਏ ਦੀ ਗੱਲ ਕਰੀਏ, ਜੇਕਰ ਅਸੀਂ ਸਹਿਯੋਗ ਨਾ ਦਈਏ ਤਾਂ ਉਹ ਕਮਜ਼ੋਰ ਹੁੰਦਾ ਜਾਏਗਾ। ਸੋ ਗੌਰਵ ਜੀ, ਇਹ ਦੱਸੋ ਕਿ ਡਿੱਗਦਾ ਰੁਪਈਆ ਅਤੇ ਮਹਿੰਗਾਈ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ ਅਤੇ ਇਸਦਾ ਕੀ ਅਸਰ ਪੈਂਦਾ ਹੈ?
0: ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਆ ਜਿਹੜੀ ਲਗਾਤਾਰ ਉਹ ਡਿੱਗ ਰਹੀ ਹੈ
1: ਜੀ,
0: ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ ਇਸ ਟਾਈਮ। ਜੇ ਆਪਾਂ ਜਿਸ ਤਰੀਕੇ ਨਾਲ ਚੱਲਦੇ ਆ ਰਹੇ ਹਾਂ, ਅਗਰ ਇਸੇ ਤਰੀਕੇ ਨਾਲ ਚੱਲਦੇ ਰਹੀਏ ਤਾਂ ਆਉਣ ਵਾਲੇ ਟਾਈਮ ਦੇ ਉੱਤੇ ਆਪਾਂ ਦੇਖਾਂਗੇ ਰੁਪਈਆ ਸਾਡਾ 150 ਰੁਪਏ ਪਰ ਡਾਲਰ ਹੋ ਜਾਏਗਾ, ਜੋ ਕਿ ਇੱਕ ਪ੍ਰਡਿਕਸ਼ਨ ਇਕੋਨੋਮਿਸਟ ਵੱਲੋਂ ਕੀਤੀ ਜਾ ਰਹੀ ਹੈ
1: ਜੀ।
0: ਪਰ ਜੇਕਰ ਜਿਹੜੀਆਂ ਚੀਜ਼ਾਂ ਮੈਂ ਅੱਜ ਦੱਸੀਆਂ ਜਾਂ ਜਿਹੜੀਆਂ ਸਾਡੇ ਪ੍ਰਧਾਨ ਮੰਤਰੀ ਨੇ ਦੱਸੀਆਂ ਉਹ ਅਗਰ ਫੋਲੋ ਕਰਾਂਗੇ ਤਾਂ ਸਾਡਾ ਰੁਪਈਆ ਇੰਨਾ ਨਹੀਂ ਡਿੱਗੇਗਾ। ਦੱਸਦੇ ਹਨ ਕਿ ਸਰਕਾਰ ਜਿਸ ਤਰੀਕੇ ਨਾਲ ਮਹਿੰਗਾਈ ਨਾਪਦੀ ਹੈ ਉਸ ਵਿੱਚ 46% ਹਿੱਸਾ ਸਿਰਫ ਖਾਣ ਪੀਣ ਦੀਆਂ ਚੀਜ਼ਾਂ ਦਾ ਹੈ
1: ਜੀ।
0: ਇਸ ਕਰਕੇ ਮੱਧਮ ਵਰਗ, ਜਿਹੜਾ ਮਿਡਲ ਕਲਾਸ ਦੇ ਅਸਲੀ ਖਰਚੇ ਜਿਹੜੇ ਹੁੰਦੇ ਨੇ, ਜਿਵੇਂ ਕਿ ਬੱਚਿਆਂ ਦੀ ਸਕੂਲ ਫੀਸ, ਹਸਪਤਾਲਾਂ ਦੇ ਖਰਚੇ, ਰਾਸ਼ਨ ਪਾਣੀ ਦਾ ਖਰਚਾ, ਉਹ ਸਾਰੀ ਮਹਿੰਗਾਈ ਦੀ ਗਿਣਤੀ ਵਿੱਚ ਸਹੀ ਤਰੀਕੇ ਨਾਲ ਸਾਹਮਣੇ ਨਹੀਂ ਆਉਂਦੀ
1: ਜੀ।
0: ਤੋ ਜੇਕਰ ਆਪਾਂ ਦੇਖੀਏ ਤਾਂ ਮਿਡਲ ਕਲਾਸ ਨੂੰ ਬਹੁਤ ਜ਼ਿਆਦਾ ਅਸਰ ਪੈਂਦਾ ਹੈ, ਕਿਉਂਕਿ ਜੇ ਉਹ ਲਗਾਤਾਰ ਫਿਰ ਸੋਨਾ ਖਰੀਦਦਾ ਗਿਆ ਜਾਂ ਜਿਹੜੀਆਂ ਚੀਜ਼ਾਂ ਮਨ੍ਹਾ ਕੀਤੀਆਂ ਗਈਆਂ ਕਿ ਵਰਕ ਫਰੋਮ ਹੋਮ ਨਹੀਂ ਕਰ ਰਹੇ, ਜਾਂ ਆਪਾਂ ਪੈਸਾ ਜ਼ਿਆਦਾ ਖਰਚ ਰਹੇ ਹਾਂ, ਸੇਵਿੰਗ ਨਹੀਂ ਕਰ ਰਹੇ, ਜਾਂ ਆਪਾਂ ਦੇਖੀਏ ਕਿ ਪੈਟਰੋਲ ਦੀ ਵਰਤੋਂ ਯਾਦ ਕਰ ਰਹੇ ਹਾਂ, ਕਾਰ ਪੂਲਿੰਗ ਨਹੀਂ ਕਰ ਰਹੇ, ਟਰੈਵਲ ਬਹੁਤ ਜ਼ਿਆਦਾ ਕਰ ਰਹੇ ਹਾਂ, ਫੋਰਨ ਟਰੈਵਲ ਦੇਖੋ ਜੀ ਮਨ੍ਹਾ ਕੀਤਾ ਨਾ ਕਰਨ ਦੇ, ਫਿਰ ਵੀ ਆਪਾਂ ਨਾ ਕਰਨ ਦੇ ਬਾਵਜੂਦ ਵੀ ਫੋਰਨ ਟਰੈਵਲ ਕਰ ਰਹੇ, ਤਾਂ ਹੋਊਗਾ ਕਿ ਜਿਹੜਾ ਵੀ ਸਾਡਾ ਪੈਸਾ ਹੈ, ਜਿਹੜਾ ਸਾਡਾ ਇੰਡੀਆ ਦਾ ਰੁਪਈਆ ਹੈ, ਉਹ ਬਾਹਰ ਜਾਣਾ ਸ਼ੁਰੂ ਹੋ ਜਾਏਗਾ ਸਾਰਾ। ਔਰ ਜਿੰਨਾ ਜ਼ਿਆਦਾ ਬਾਹਰ ਜਾਏਗਾ ਪੈਸਾ ਸਾਡਾ ਰੁਪਈਆ, ਉਨਾ ਹੀ ਜ਼ਿਆਦਾ ਥੱਲੇ ਡਿੱਗਦਾ ਜਾਏਗਾ, ਡੋਲਰ ਵੱਧਦਾ ਜਾਏਗਾ, ਰੁਪਈਆ ਡਿੱਗਦਾ ਜਾਏਗਾ, ਜਿਹਦੇ ਨਾਲ ਹੋਏਗਾ ਕਿ ਜਿਹੜੀਆਂ ਵੀ ਚੀਜ਼ਾਂ ਸਾਰੀਆਂ ਉਹ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਭ ਤੋਂ ਪਹਿਲਾਂ ਪੈਟਰੋਲ ਵਧੇਗਾ, ਪੈਟਰੋਲ ਮੀਨਸ ਟਰਾਂਸਪੋਰਟ, ਟਰਾਂਸਪੋਰਟ ਦੇ ਵਿੱਚ ਹਰ ਆਈਟਮ ਹੀ ਟਰਾਂਸਪੋਰਟ ਹੁੰਦੀ ਹੈ, ਚਾਹੇ ਖਾਣ ਪੀਣ ਦੀ ਚੀਜ਼ ਲੈ ਲਓ, ਚਾਹੇ ਮੋਬਾਈਲ ਲੈ ਲਓ, ਚਾਹੇ ਕੰਪਿਊਟਰ ਲੈ ਲਓ, ਚਾਹੇ ਜਿਹੜੀ ਮਰਜ਼ੀ ਆਈਟਮ ਲੈ ਲਓ, ਉਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ। ਫਿਰ ਉਸ ਤੋਂ ਇਲਾਵਾ ਤੁਸੀਂ ਦੇਖੋਗੇ ਜੇ ਸੋਨਾ ਦੇਖੋਗੇ, ਸੋਨਾ ਵੀ ਸਾਰੀ, ਮਤਲਬ ਹਰ ਚੀਜ਼ ਤੁਹਾਡੀ ਮਹਿੰਗੀ ਹੋ ਜਾਣੀ, ਫਿਰ ਸਾਰਿਆਂ ਨੇ ਕਹਿਣਾ ਜੀ ਕਿ ਮਹਿੰਗਾਈ ਹੋ ਗਈ, ਮਹਿੰਗਾਈ ਹੋ ਗਈ। ਉਹਦਾ ਰੀਜ਼ਨ ਇਹੀ ਹੈ ਕਿ ਇਕੋਨਮੀ ਦੇ ਦਬਾਅ ਨੂੰ ਜੇ ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਰੁਪਏ ਨੂੰ ਮਜ਼ਬੂਤ ਬਣਾਉਣਾ ਪਏਗਾ, ਤਾਂ ਕਿ ਡੋਲਰ ਦੇ ਮੁਕਾਬਲੇ ਆਪਣੇ ਰੁਪਈਆ ਜਿਹੜਾ ਉਹ ਭਾਰਤ ਦਾ ਉਹ ਮਜ਼ਬੂਤ ਹੋਵੇ ਅਤੇ ਮਹਿੰਗਾਈ ਜਿਹੜੀ ਉਹ ਨਾ ਵਧੇ।
1: ਬਹੁਤ ਸਾਰੇ ਫਾਇਦੇ ਨੇ, ਦੇਖੋ ਜਿੰਨੀਆਂ ਵੀ ਸਾਨੂੰ ਪ੍ਰਧਾਨ ਮੰਤਰੀ ਹੋਣਾਂ ਨੇ ਹਦਾਇਤਾਂ ਦਿੱਤੀਆਂ ਨੇ, ਇਹ ਸਾਨੂੰ ਲੱਗਦਾ ਹੈ ਕਿ ਸਾਡੇ 'ਤੇ ਸ਼ਾਇਦ ਆਰਥਿਕ ਦਬਾਅ ਹੈ, ਪਰ ਕੁੱਲ ਮਿਲਾ ਕੇ ਕਿਸੇ ਵੀ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਏ ਰੱਖਣ ਦਾ ਬਹੁਤ ਵਧੀਆ ਉਪਰਾਲਾ ਹੈ। ਪਰ ਆਮ ਇਨਸਾਨ ਸੋਚਦਾ ਹੈ ਕਿ ਸ਼ਾਇਦ ਸਾਡੇ 'ਤੇ ਆਰਥਿਕ ਦਬਾਅ ਹੈ ਜਾਂ ਫਿਰ ਮਹਿੰਗਾਈ ਵੱਧ ਰਹੀ ਹੈ,

0: ਲਓ ਜੀ, ਇਸ ਗੀਤ ਤੋਂ ਬਾਅਦ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ ਔਰ ਪ੍ਰੋਗਰਾਮ ਚੱਲ ਰਿਹਾ ਹੈ ਵਾਸਤੇ ਵਿਹੜੇ
1: ਜੀ। ਅਤੇ ਸਾਡੇ ਪ੍ਰੋਗਰਾਮ ਦੀ ਅੱਜ ਆਖਰੀ ਪੇਸ਼ਕਸ਼ ਹੈ ਜੀ ਸ਼ਕਤੀ ਰੂਪਾ, ਜਿਸ ਨੂੰ ਜੋਤੀ ਹੋਰੀ ਹੀ ਪੇਸ਼ ਕਰਨਗੇ। ਅਤੇ ਅੱਜ ਦੇ ਸਾਡੇ ਸ਼ਕਤੀ ਰੂਪਾ ਨੇ ਸਾਲੂ ਮਾਰਦਾ ਥੀ ਮੱਕਾ, ਅਤੇ ਆਓ ਸੁਣਦਿਆਂ ਇਹਨਾਂ ਬਾਰੇ ਜਾਣਕਾਰੀ।

ਅੱਜ ਦੀ ਸ਼ਕਤੀ ਰੂਪਾ ਹੌਸਲੇ ਅਤੇ ਸੇਵਾ ਦੀ ਮਿਸਾਲ ਸਾਲੂਮਾਰ ਦਾ ਥਿਮੱਕਾ, ਜਿਸ ਨੂੰ ਮਦਰ ਆਫ ਟਰੀਜ਼ ਯਾਨੀ ਵਰਿਕਸ਼ ਮਾਤਾ ਵੀ ਕਿਹਾ ਜਾਂਦਾ ਹੈ। ਗਰੀਬੀ, ਅਨਪੜ੍ਹਤਾ ਅਤੇ ਬੇਔਲਾਦ ਹੋਣ ਦੇ ਬਾਵਜੂਦ ਕੁਦਰਤ ਪ੍ਰਤੀ ਉਸ ਦੇ ਪ੍ਰੇਮ ਨੇ ਉਸ ਨੂੰ ਰੁੱਖਾਂ ਦੀ ਮਾਂ ਵਜੋਂ ਪੂਰੀ ਦੁਨੀਆ 'ਚ ਮਸ਼ਹੂਰ ਕਰ ਦਿੱਤਾ। ਸਾਲ 1911-12 ਵਿੱਚ ਕਰਨਾਟਕ ਦੇ ਰਾਮਨਗਰ ਜ਼ਿਲ੍ਹੇ ਦੇ ਹੁਲੀਕਲ ਪਿੰਡ ਵਿੱਚ ਜਨਮੀ ਥਿਮੱਕਾ, ਜਿਸ ਨੂੰ ਪਰਿਆਵਰਣ ਦੀ ਰੱਖਿਆ ਲਈ ਸਾਲੂਮਾਰ ਦਾ ਨਾਮ ਮਿਲਿਆ, ਜਿਸ ਦਾ ਕੰਨੜ ਵਿੱਚ ਮਤਲਬ ਰੁੱਖਾਂ ਦੀ ਕਤਾਰ ਹੈ। ਉਸ ਦਾ ਬਚਪਨ ਬਹੁਤ ਹੀ ਗਰੀਬੀ ਵਿੱਚ ਬੀਤਿਆ, ਜਿਸ ਕਰਕੇ ਉਹ ਕੋਈ ਰਸਮੀ ਸਿੱਖਿਆ ਹਾਸਲ ਨਹੀਂ ਕਰ ਸਕੀ। ਬਚਪਨ ਤੋਂ ਹੀ ਉਹ ਖੇਤਾਂ ਵਿੱਚ ਮਜ਼ਦੂਰੀ ਕਰਦੀ ਸੀ ਅਤੇ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚੱਲਦਾ ਸੀ। ਉਸ ਦਾ ਵਿਆਹ ਇੱਕ ਚਰਵਾਹੇ ਚਿਕਈਆ ਨਾਲ ਹੋਇਆ। ਵਿਆਹ ਤੋਂ ਬਾਅਦ ਉਸ ਦੀ ਕੋਈ ਔਲਾਦ ਨਾ ਹੋਣ ਕਰਕੇ ਉਹਨਾਂ ਨੂੰ ਸਮਾਜ ਅਤੇ ਰਿਸ਼ਤੇਦਾਰਾਂ ਦੇ ਤਾਨੇ ਸੁਣਨੇ ਪੈਂਦੇ ਸਨ, ਜਿਸ ਕਰਕੇ 40 ਵਰ੍ਹਿਆਂ ਦੀ ਉਮਰ 'ਚ ਥਿਮੱਕਾ ਦੇ ਮਨ 'ਚ ਖੁਦਕੁਸ਼ੀ ਕਰਨ ਦਾ ਵਿਚਾਰ ਵੀ ਆਇਆ। ਪਰ ਪਤੀ ਦੇ ਸਾਥ ਨੇ ਉਸ ਨੂੰ ਟੁੱਟਣ ਨਹੀਂ ਦਿੱਤਾ। ਚਿਕਈਆ ਨੇ ਉਸ ਨੂੰ ਸਮਝਾਇਆ ਕਿ ਬੱਚਿਆਂ ਦੀ ਥਾਂ 'ਤੇ ਰੁੱਖਾਂ ਨੂੰ ਆਪਣੀ ਔਲਾਦ ਬਣਾਈਏ। ਰੁੱਖਾਂ ਨੂੰ ਆਪਣੀ ਔਲਾਦ ਵਾਂਗ ਪਾਲਣ ਦਾ ਸੰਕਲਪ ਲੈ ਕੇ ਉਹਨਾਂ ਨੇ ਰੁੱਖ ਲਗਾਉਣੇ ਸ਼ੁਰੂ ਕੀਤੇ ਅਤੇ ਆਪਣਾ ਜੀਵਨ ਵਾਤਾਵਰਣ ਦੀ ਸੇਵਾ 'ਚ ਲਗਾਇਆ। ਰੁੱਖ ਲਗਾਉਣਾ ਅਤੇ ਰੁੱਖਾਂ ਨੂੰ ਜਿਉਂਦਾ ਰੱਖਣ ਲਈ ਕਈ ਚੁਣੌਤੀਆਂ ਉਹਨਾਂ ਦੇ ਰਾਹ 'ਚ ਆਉਂਦੀਆਂ ਸਨ। ਤੰਗ ਹਾਲੀ ਕਰਕੇ ਰੁੱਖ ਲਗਾਉਣ ਲਈ ਬੂਟੇ, ਖਾਦ ਖਰੀਦਣ ਦੇ ਪੈਸੇ ਵੀ ਨਹੀਂ ਸਨ ਅਤੇ 60-70 ਦੇ ਦਹਾਕੇ ਵਿੱਚ ਉਸ ਇਲਾਕੇ 'ਚ ਪਾਣੀ ਦੀ ਵੀ ਬਹੁਤ ਕਮੀ ਸੀ। ਥਿਮੱਕਾ ਅਤੇ ਉਸਦਾ ਪਤੀ 4 ਕਿਲੋਮੀਟਰ ਤੱਕ ਪੈਦਲ ਘੜਿਆਂ ਵਿੱਚ ਪਾਣੀ ਢੋ ਕੇ ਹਰ ਰੋਜ਼ ਰੁੱਖਾਂ ਨੂੰ ਲਗਾਉਂਦੇ ਸਨ। ਦਿਨ ਭਰ ਮਜ਼ਦੂਰੀ ਕਰਦੇ ਸਨ ਅਤੇ ਸ਼ਾਮ ਨੂੰ ਫਿਰ ਤੋਂ ਰੁੱਖਾਂ ਨੂੰ ਪਾਣੀ ਦਿੰਦੇ ਸਨ। ਉਹ ਰੋਜ਼ਾਨਾ ਅਜਿਹੇ ਕਈ ਚੱਕਰ ਲਗਾਉਂਦੇ ਸਨ। ਇਸ ਤੋਂ ਇਲਾਵਾ ਉਹ ਜਾਨਵਰਾਂ ਤੋਂ ਬਚਾਉਣ ਲਈ ਆਪਣੇ ਸੀਮਿਤ ਸਾਧਨਾਂ ਨਾਲ ਕੰਡਿਆਲੀ ਝਾੜੀਆਂ ਦੀ ਬਾੜ ਵੀ ਰੁੱਖਾਂ ਦੁਆਲੇ ਲਗਾਉਂਦੇ ਸਨ। ਸ਼ੁਰੂ 'ਚ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਅਤੇ ਵਿਰੋਧ ਕਰਦੇ ਸਨ। ਕੋਈ ਵੀ ਉਹਨਾਂ ਦੀ ਇਸ ਸੇਵਾ ਭਾਵਨਾ ਨੂੰ ਨਹੀਂ ਸੀ ਸਮਝਦਾ ਅਤੇ ਨਾ ਹੀ ਕੋਈ ਮਦਦ ਕਰਦਾ ਸੀ। ਇਹਨਾਂ ਮੁਸ਼ਕਿਲਾਂ ਦੇ ਬਾਵਜੂਦ ਉਹਨਾਂ ਨੇ ਹੁਲੀਕਲ ਤੋਂ ਕੁਡੂਰ 4 ਕਿਲੋਮੀਟਰ ਤੱਕ ਲੰਬੇ ਹਾਈਵੇ 'ਤੇ 385 ਬਰਗਦ ਦੇ ਰੁੱਖ ਲਗਾਏ ਅਤੇ 8000 ਹੋਰ ਰੁੱਖ ਲਗਾ ਕੇ ਜੀ ਜਾਨ ਨਾਲ ਉਹਨਾਂ ਦੀ ਸੇਵਾ ਕੀਤੀ। ਸਾਲ 1991 'ਚ ਥਿਮੱਕਾ ਦੇ ਪਤੀ ਦੀ ਮੌਤ ਹੋ ਗਈ, ਜੋ ਕਿ ਉਸਦੇ ਲਈ ਸਭ ਤੋਂ ਵੱਡਾ ਸਦਮਾ ਸੀ। ਪਰ ਇਸ ਦੁੱਖ ਦੇ ਬਾਵਜੂਦ 80 ਤੋਂ ਵੀ ਵੱਧ ਵਰ੍ਹਿਆਂ ਦੀ ਉਮਰ 'ਚ ਥਿਮੱਕਾ ਨੇ ਰੁੱਖਾਂ ਦੀ ਸੇਵਾ ਦੇ ਆਪਣੇ ਮਿਸ਼ਨ ਨੂੰ ਹੋਰ ਵੀ ਮਜ਼ਬੂਤੀ ਨਾਲ ਇਕੱਲਿਆਂ ਹੀ ਜਾਰੀ ਰੱਖਿਆ ਅਤੇ ਇੱਕ ਪਿੰਡ ਦੀ ਸੜਕ ਤੋਂ ਉਸ ਨੂੰ ਪੂਰੀ ਦੁਨੀਆ ਦਾ ਅੰਦੋਲਨ ਬਣਾ ਦਿੱਤਾ। ਉਸ ਉਮਰ 'ਚੋਂ ਡੰਡੇ ਦੇ ਸਹਾਰੇ ਤੁਰ ਕੇ ਆਉਂਦੀ ਅਤੇ ਰੁੱਖਾਂ ਨੂੰ ਦੇਖਦੀ ਕਿ ਕੋਈ ਨੁਕਸਾਨ ਤਾਂ ਨਹੀਂ ਹੋਇਆ। ਲੋਕਾਂ ਨੂੰ ਕਹਿੰਦੀ ਕਿ ਇਹ ਮੇਰੇ ਬੱਚੇ ਹਨ, ਇਹਨਾਂ ਨੂੰ ਛੱਡ ਕੇ ਮੈਂ ਕਿਤੇ ਨਹੀਂ ਜਾ ਸਕਦੀ। ਜਦੋਂ ਤੱਕ ਸਾਹ

ਮੈਂ ਰੁੱਖ ਲਗਾਵਾਂਗੀ। ਇਸ ਤੋਂ ਇਲਾਵਾ ਉਸਨੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਦੱਸਿਆ, ਦੂਜੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਦੀ ਇਸ ਕੋਸ਼ਿਸ਼ ਸਦਕਾ ਉਹਨਾਂ ਦੇ ਨਾਮ 'ਤੇ ਹਜ਼ਾਰਾਂ ਹੋਰ ਨਵੇਂ ਰੁੱਖ ਲਗਾਏ ਗਏ। ਥਿਮੱਕਾ ਨੇ ਉਮੇਸ਼ ਨਾਮ ਦੇ ਇੱਕ ਨੌਜਵਾਨ ਨੂੰ ਆਪਣਾ ਗੋਦ ਲਿਆ ਪੁੱਤਰ ਵੀ ਬਣਾਇਆ, ਜੋ ਉਹਨਾਂ ਦੇ ਨਾਲ ਵਾਤਾਵਰਨ ਸੰਭਾਲ ਦੇ ਕਾਰਜਾਂ 'ਚ ਮਦਦ ਕਰਦਾ ਸੀ। ਉਹਨਾਂ ਦੀ ਮਿਹਨਤ ਸਦਕਾ ਹਾਈਵੇ 'ਤੇ 385 ਬੋਰਡ ਅਤੇ ਹਜ਼ਾਰਾਂ ਹੋਰ ਰੁੱਖ ਅੱਜ ਵੀ ਲਹਿਰਾ ਰਹੇ ਹਨ। ਥਿਮੱਕਾ ਜੀ ਦੇ ਆਪਣੇ ਇਸ ਨਿਸਵਾਰਥ ਯੋਗਦਾਨ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ। ਸਾਲ 2019 'ਚ 107 ਵਰ੍ਹਿਆਂ ਦੀ ਉਮਰ 'ਚ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ। 2016 'ਚ BBC ਨੇ ਉਹਨਾਂ ਨੂੰ ਦੁਨੀਆਂ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਮਹਿਲਾਵਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ। ਇਸ ਤੋਂ ਇਲਾਵਾ ਉਹਨਾਂ ਨੂੰ ਕਰਨਾਟਕ ਰਾਜੋਤਸਵ ਪ੍ਰਸ਼ਸਤੀ ਪੱਤਰ ਅਤੇ ਰਾਸ਼ਟਰੀ ਨਾਗਰਿਕ ਪੁਰਸਕਾਰ ਵਰਗੇ ਸਨਮਾਨ ਮਿਲੇ। ਥਿਮੱਕਾ ਜੀ ਨੂੰ ਪੁਰਸਕਾਰਾਂ ਵਿੱਚ ਮਿਲੇ ਪੈਸੇ ਉਹਨਾਂ ਨੇ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਹਸਪਤਾਲ ਬਣਾਉਣ ਲਈ ਦਾਨ ਕਰ ਦਿੱਤੇ। 14 ਨਵੰਬਰ ਸਾਲ 2025 'ਚ ਥਿਮੱਕਾ ਜੀ ਦਾ 114 ਵਰ੍ਹਿਆਂ ਦੀ ਉਮਰ 'ਚ ਦੇਹਾਂਤ ਹੋ ਗਿਆ। ਉਹਨਾਂ ਨੇ ਆਪਣਾ ਪੂਰਾ ਜੀਵਨ ਵਾਤਾਵਰਨ ਦੀ ਸੇਵਾ 'ਚ ਲਗਾਇਆ। ਉਹਨਾਂ ਦੇ ਲਗਾਏ 385 ਬਰਗਦ ਅਤੇ ਹਜ਼ਾਰਾਂ ਰੁੱਖ ਅੱਜ ਵੀ ਜਿਉਂਦੀ ਮਿਸਾਲ ਬਣ ਕੇ ਖੜ੍ਹੇ ਹਨ। ਸਾਲੂਮਾਰ ਦਾ ਥਿਮੱਕਾ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਾਤਾਵਰਨ ਦੀ ਰੱਖਿਆ ਲਈ ਕਿਸੇ ਵੱਡੀ ਡਿਗਰੀ ਜਾਂ ਪੈਸੇ ਦੀ ਲੋੜ ਨਹੀਂ, ਸਗੋਂ ਇੱਕ ਪਵਿੱਤਰ ਸੋਚ, ਦ੍ਰਿੜ ਇਰਾਦਾ ਅਤੇ ਸਮਰਪਣ ਦੀ ਲੋੜ ਹੈ। ਦ੍ਰਿੜ ਇਰਾਦੇ ਦੀ ਸਾਲੂਮਾਰ ਦਾ ਥਿਮੱਕਾ ਰੁੱਖਾਂ ਦੀ ਮਾਂ ਨੂੰ ਅਸੀਂ ਸਲਾਮ ਕਰਦੇ ਹਾਂ।

0: ਸਨਮਾਨਿਤ ਕੀਤਾ ਅਤੇ ਇਸ ਸਮੇਂ ਗੱਲਬਾਤ ਦੌਰਾਨ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਚੋਟੀ ਦੇ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਬਰਾਬਰ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਸਿਰਫ ਉਮਰ ਦੇ ਆਧਾਰ ਤੇ ਮੈਰਿਟ ਸੂਚੀ ਵਿੱਚ ਹੇਠਾਂ ਰੱਖਿਆ ਜਾਂਦਾ ਹੈ ਜਿਸ ਨਾਲ ਉਹਨਾਂ ਦੇ ਰੈਂਕ ਪ੍ਰਭਾਵਿਤ ਹੁੰਦੇ ਨੇ। ਇਸ ਮਾਮਲੇ ਨੂੰ ਧਿਆਨ ਵਿੱਚ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਸ ਰਵਾਇਤ ਨੂੰ ਖਤਮ ਕਰਨ ਅਤੇ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਸਾਂਝੀ ਰੈਂਕ ਪ੍ਰਣਾਲੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਸ੍ਰੀ ਵੈਂਸ ਨੇ ਕਿਹਾ ਕਿ ਹੁਣ ਬਰਾਬਰ ਅੰਕਾਂ ਦਾ ਮਤਲਬ ਬਰਾਬਰ ਰੈਂਕ ਹੋਏਗਾ। ਕੱਲ ਭੀਖੀ ਵਿਖੇ ਇੱਕ ਮੋਟਰਸਾਈਕਲ ਰੇਹੜੀ ਨੂੰ ਟਰਾਲੇ ਵੱਲੋਂ ਟੱਕਰ ਮਾਰ ਦੇਣ ਨਾਲ ਦੋ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ ਹੈ। ਪਿੰਡ ਹਮੀਰਗੜ੍ਹ ਟੈਪਈ ਦੇ ਦੋ ਦੋਸਤ ਸੁਖਵੀਰ ਸਿੰਘ ਅਤੇ ਰਣਿੰਦਰ ਸਿੰਘ ਜਦੋਂ ਭੀਖੀ ਤੋਂ ਆਪਣੇ ਪਿੰਡ ਵਾਪਸ ਮੁੜ ਰਹੇ ਸਨ ਤਾਂ ਭੀਖੀ ਨਹਿਰ ਪੁੱਲ 'ਤੇ ਉਹਨਾਂ ਦੀ ਰੇਹੜੀ ਨੂੰ ਕਿਸੇ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਪਰ ਹਸਪਤਾਲ ਲਿਜਾਂਦਿਆਂ ਹੀ ਦੋਵਾਂ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਟਰਾਲਾ ਚਾਲਕ ਦੀ ਪਛਾਣ ਨਹੀਂ ਹੋ ਸਕੀ ਏ। ਮਾਮਲੇ ਦੇ ਤਫਤੀਸ਼ੀ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਸ਼੍ਰੀ ਗੁਰਲਾਲ ਕਨੌਨ ਨੇ ਅਨਾਜ ਮੰਡੀ ਕਨੌਰ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕਿਸਾਨਾਂ ਦੇ 227 ਲਾਪਤਰੀ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਕਰੀਬ 86 ਲੱਖ ਰੁਪਏ ਦੀ ਆਖਰੀ ਕਿਸ਼ਤ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ। ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਮੁਆਵਜ਼ੇ ਦੇ ਚੈਂਕ ਸੌਂਪੇ ਗਏ ਅਤੇ ਉਹਨਾਂ ਦੇ ਖਾਤਿਆਂ ਵਿੱਚ ਰਕਮ ਦਾ ਤਬਾਦਲਾ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਘਨੌਰ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਹ ਇਮਾਰਤ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਸੰਬੰਧਿਤ ਧਿਰਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਿਤ ਹੋਏਗੀ। ਇਸ ਤੋਂ ਇਲਾਵਾ ਖੇਤਰ ਦੇ ਵਿਕਾਸ ਨਾਲ ਸੰਬੰਧਿਤ ਹੋਰ ਕਾਰਜਾਂ ਦਾ ਵੀ ਉਦਘਾਟਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਅੱਜ SGPC ਦਫ਼ਤਰ ਤੋਂ ਜਗਾਰੀਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ SGPC ਵੱਲੋਂ ਜੱਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਸਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਜੱਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਪਾਕਿਸਤਾਨ ਜਾ ਰਿਹਾ ਜਿੱਥੇ ਸ਼ਰਧਾਲੂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ਼੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਗੇ। ਇਸ ਜੱਥੇ ਵਿੱਚ 541 ਸ਼ਰਧਾਲੂ ਸ਼ਾਮਲ ਨੇ। ਜੱਥਾ 19 ਜੂਨ ਨੂੰ ਭਾਰਤ ਵਾਪਸ ਪਰਤੇਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @EIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਫੌਜੀ ਵੀਰੋ ਪ੍ਰੋਗਰਾਮ 'ਚ ਵਾਪਸ ਆਉਂਦੇ ਹਾਂ ਬਸ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਪਹੁੰਚੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਅਦਨਾਨ ਸਾਮੀ ਦੀ ਆਵਾਜ਼ ਵਿੱਚ।

ਫੌਜੀ ਵੀਰੋ ਹੈਗੀ ਸੀ ਫਿਲਮ ਸਲਾਮ ਇਸ਼ਕ ਦਾ, ਅਤੇ ਇਸ ਤੋਂ ਬਾਅਦ ਸੁਣਦੇ ਹਾਂ ਅਰਿਜੀਤ ਸਿੰਘ ਦਾ ਗਾਇਆ ਫਿਲਮ ਡੀਅਰ ਜ਼ਿੰਦਗੀ ਦਾ, ਇਹ ਜ਼ਿੰਦਗੀ ਗਲੇ ਲਗਾ ਲਏ।

0: ਫੌਜੀ ਵੀਰੋ, ਇਹ ਪ੍ਰੋਗਰਾਮ ਜਾਰੀ ਰਹੇਗਾ। ਫਿਲਹਾਲ ਤੁਸੀਂ ਸੁਣੋਗੇ 1:40 'ਤੇ ਪੰਜਾਬੀ ਖਬਰਾਂ, ਅਤੇ ਉਸ ਤੋਂ ਬਾਅਦ ਸਾਡੇ ਦਿੱਲੀ ਕੇਂਦਰ ਤੋਂ 1:50 'ਤੇ ਉਰਦੂ 'ਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਇਸ ਬੁਲੇਟਿਨ ਨਾਲ ਮੈਂ ਰਾਜੂ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸਬੰਧ ਵਿਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਦੇਸ਼ 'ਚ CNG ਦੀ ਕੋਈ ਕਮੀ ਨਹੀਂ ਹੈ। ਅਤੇ ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ। ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਲੋਕਤੰਤਰੀ ਗਠਜੋੜ ਦੀ ਅੱਜ ਨਵੀਂ ਦਿੱਲੀ 'ਚ ਮੀਟਿੰਗ ਹੋਵੇਗੀ। ਇਸ ਵਿੱਚ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦਾ ਜਸ਼ਨ ਮਨਾਇਆ ਜਾਵੇਗਾ। ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ NDA ਗਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ 'ਚ ਸ਼ਾਮਲ ਹੋਣ ਦੀ ਉਮੀਦ ਹੈ। ਸਾਰੇ 22 NDA ਸ਼ਾਸਿਤ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ, ਸਾਰੀਆਂ ਗਠਜੋੜ ਪਾਰਟੀਆਂ ਦੇ ਨੇਤਾ ਵੀ ਮੌਜੂਦ ਰਹਿਣਗੇ। ਮੀਟਿੰਗ ਵਿਚ ਵੱਖ ਵੱਖ ਰਾਸ਼ਟਰੀ ਵਿਕਾਸ ਪ੍ਰੋਗਰਾਮਾਂ, ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਅਤੇ 2047 ਦੇ ਵਿਕਸਿਤ ਭਾਰਤ ਦੀ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਚਰਚਾ ਕੀਤੀ ਜਾਵੇਗੀ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਤਾਰ 2 ਵਾਰ ਸੇਵਾ ਨਿਭਾਉਣ ਵਾਲੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ। ਨਵੀਂ ਦਿੱਲੀ 'ਚ ਕੈਬਨਿਟ ਮੀਟਿੰਗ ਦੌਰਾਨ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਆਪਣਾ ਸਤਿਕਾਰ ਜ਼ਾਹਰ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਇਤਿਹਾਸਕ ਮੌਕਾ

0: ਲੋਕਾਂ ਦੇ ਉਨ੍ਹਾਂ ਦੀ ਅਗਵਾਈ 'ਚ ਅਟੁੱਟ ਵਿਸ਼ਵਾਸ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੇ ਕਾਰਜਕਾਲ ਦੌਰਾਨ ਸ਼ਾਸਨ, ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਤਬਦੀਲੀ ਦੇ ਖੇਤਰਾਂ 'ਚ ਤਰੱਕੀ ਹੋਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੀਆਂ ਵਿਆਪਕ ਭਲਾਈ ਪਹਿਲਕਦਮੀਆਂ ਜ਼ਮੀਨੀ ਪੱਧਰ 'ਤੇ ਲੋਕਾਂ ਤੱਕ ਲਾਭ ਪਹੁੰਚਾ ਰਹੀਆਂ ਨੇ। ਉਧਰ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਪ੍ਰਾਪਤੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ, ਦ੍ਰਿਸ਼ਟੀ ਅਤੇ ਰਾਸ਼ਟਰ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਸ੍ਰੀ ਗੋਇਲ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੀਤੇ ਗਏ ਸੁਧਾਰਾਂ ਨੇ ਭਾਰਤ ਦੇ ਵਿਕਾਸ ਨੂੰ ਮੁੜ ਆਕਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਧੀਨ ਸ਼ੁਰੂ ਕੀਤੀ ਗਈ ਹਰ ਵੱਡੀ ਪਹਿਲਕਦਮੀ ਦੇ ਫਾਇਦੇ ਕਿਸਾਨਾਂ ਤੋਂ ਲੈ ਕੇ ਉੱਦਮੀਆਂ, ਔਰਤਾਂ ਤੋਂ ਲੈ ਕੇ ਛੋਟੇ ਅਤੇ ਮੱਧ ਵਰਗ ਤੱਕ ਅਤੇ ਨੌਜਵਾਨਾਂ ਤੋਂ ਲੈ ਕੇ ਮੱਧ ਵਰਗ ਤੱਕ ਪਹੁੰਚ ਰਹੇ ਨੇ। ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ NDA ਸਰਕਾਰ ਨੇ ਇਤਿਹਾਸਕ ਸੁਧਾਰ ਕੀਤੇ ਨੇ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ 4,399 ਦਿਨਾਂ ਦੀ ਇਹ ਯਾਤਰਾ ਇੱਕ ਮਜ਼ਬੂਤ, ਖੁਸ਼ਹਾਲ ਅਤੇ ਵਿਕਸਿਤ ਅਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ 'ਚ ਇੱਕ ਸੁਨਹਿਰੀ ਅਧਿਆਇ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ, ਊਰਜਾ ਮੰਤਰੀ ਮਨੋਹਰ ਲਾਲ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਗਿਆਨ ਮੰਤਰੀ ਡਾਕਟਰ ਜਿਤੇਂਦਰ ਸਿੰਘ, ਸੱਭਿਆਚਾਰਕ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਅਰਜਨ ਰਾਮ ਮੇਘਵਾਲ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਲੋਕਤੰਤਰ ਅਤੇ ਜਨਤਕ ਵਿਸ਼ਵਾਸ ਦੀ ਤਾਕਤ ਦਾ ਪ੍ਰਤੀਕ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਦੇ ਸਿਲਸਿਲੇ 'ਚ ਅੱਜ ਨਵੀਂ ਦਿੱਲੀ 'ਚ ਇੱਕ ਮੰਦਰ ਵਿੱਚ ਪੂਜਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੁਨਰ, ਧੀਰਜ ਅਤੇ ਦ੍ਰਿੜਤਾ ਨਾਲ ਦੇਸ਼ ਦਾ ਮਾਰਗ ਦਰਸ਼ਨ ਹੋਇਆ ਏ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਦਿੱਲੀ ਸਰਕਾਰ ਦੇ ਹੋਰਨਾਂ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਲੰਬੇ ਸਮੇਂ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਰਹਿਣ ਦੇ ਸਿਲਸਿਲੇ 'ਚ ਅੱਜ ਨਵੀਂ ਦਿੱਲੀ ਦੇ ਇੱਕ ਮੰਦਰ ਵਿੱਚ ਪੂਜਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਦੇਸ਼ ਵਿੱਚ ਇਤਿਹਾਸ ਰਚਿਆ। ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਗੌਰ ਨੇ ਕਿਹਾ ਕਿ ਪ੍ਰਾਪਤੀ ਪ੍ਰਧਾਨ ਮੰਤਰੀ ਮੋਦੀ ਦੀ ਦਹਾਕਿਆਂ ਦੀ ਸਮਰਪਿਤ ਜਨਤਕ ਸੇਵਾ ਅਤੇ ਅਗਵਾਈ ਦਾ ਇੱਕ ਪ੍ਰਮਾਣ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਵੀ ਕੀਤੀਆਂ ਨੇ। ਆਕਾਸ਼ਵਾਣੀ ਖ਼ਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ 'ਚ ਮੁੱਖ ਖੇਤਰਾਂ 'ਚ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਨੌਜਵਾਨਾਂ ਦੇ ਸ਼ਕਤੀਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਦੇਸ਼ ਦੀ ਯੁਵਾ ਸ਼ਕਤੀ ਤੇ ਧਿਆਨ ਕੇਂਦਰਿਤ ਕੀਤਾ ਹੈ। ਭਾਰਤ ਦੀ ਅਗਲੀ ਪੀੜ੍ਹੀ ਦੇ ਸੁਧਾਰ ਹੁਣ ਇੱਕ ਸੁਧਾਰ ਐਕਸਪ੍ਰੈਸ ਵਿੱਚ ਬਦਲ ਗਏ ਨੇ, ਜਿਸ ਦੇ ਕੇਂਦਰ ਵਿੱਚ ਯੁਵਾ ਸ਼ਕਤੀ ਏ। 12 ਕਰੋੜ ਤੋਂ ਵੱਧ ਨਵੇਂ ਉਦਮੀਆਂ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਕਰਜ਼ੇ ਪ੍ਰਾਪਤ ਕੀਤੇ ਨੇ। ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਤੇ ਆਤਮ ਨਿਰਭਰਤਾ ਨੂੰ ਅੱਗੇ ਵਧਾਉਣ ਅਤੇ ਉਹਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਾਉਣ ਲਈ ਮਜ਼ਬੂਤ ਬਣਾ ਰਹੀ ਏ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ 60 ਲੱਖ ਤੋਂ ਵੱਧ ਨੌਜਵਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ 1.6 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਏ। ਵੱਧਦੀ ਹੁਨਰਮੰਦ ਪ੍ਰਤਿਭਾ ਮੇਕ ਇਨ ਇੰਡੀਆ ਪਹਿਲਕਦਮੀ ਨੂੰ ਸ਼ਕਤੀ ਦੇ ਰਹੀ ਏ। ਰੁਜ਼ਗਾਰ ਮੇਲਿਆਂ ਰਾਹੀਂ 12 ਲੱਖ ਨਿਯੁਕਤੀ ਪੱਤਰ ਵੰਡੇ ਗਏ ਤੇ ਰੁਜ਼ਗਾਰ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਿਆ ਗਿਆ। 2 ਲੱਖ ਤੋਂ ਵੱਧ ਸਟਾਰਟਅਪਸ ਨੇ 23 ਲੱਖ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਅਤੇ ਸਟਾਰਟਅਪ ਇਕੋਸਿਸਟਮਸ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ। 2 ਲੱਖ ਤੋਂ ਵੱਧ ਸਟਾਰਟਅਪਸ ਨੇ 23 ਲੱਖ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਅਤੇ ਵਿਦਿਆਰਥੀਆਂ ਵੱਲੋਂ ਵਿਕਸਿਤ ਕੀਤੇ 16 ਲੱਖ ਨਵੀਨਤਾ ਪ੍ਰੋਜੈਕਟਾਂ ਨੇ ਸਟਾਰਟਅਪਸ ਇਕੋਸਿਸਟਮ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ। ਸਰਕਾਰ ਦੀ ਹਮਾਇਤ ਨਾਲ ਦੇਸ਼ ਦੀ ਯੁਵਾ ਸ਼ਕਤੀ ਭਾਰਤ ਲਈ ਇੱਕ ਨਵੀਂ ਸਵੇਰ ਲਿਆ ਰਹੀ ਏ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖ਼ਬਰਾਂ, ਜਲੰਧਰ।
0: ਸਰਕਾਰ ਨੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼ ਰੱਖੀ ਹੈ, ਜਿਸ ਨਾਲ ਮਨਰੇਗਾ ਤੋਂ ਵਿਕਸਿਤ ਭਾਰਤ ਰੁਜ਼ਗਾਰ ਗਾਰੰਟੀ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਜੀ ਰਾਮ ਜੀ ਵਿੱਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਹ ਐਕਟ 1 ਜੁਲਾਈ ਤੋਂ ਦੇਸ਼ ਭਰ 'ਚ ਲਾਗੂ ਹੋਵੇਗਾ। ਪਿੰਡ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ 'ਚ ਰਾਜਾਂ ਅਤੇ ਕੇਂਦਰ

0: ਸ਼ਾਸਤ ਪ੍ਰਦੇਸ਼ਾਂ ਦੇ ਪੇਂਡੂ ਵਿਕਾਸ ਮੰਤਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ।
1: इस साल बजट में 30,000 करोड़ रुपए का प्रावधान किया था नरेगा चलाने के लिए। नियमों को अंतिम रूप देने में कुछ समय लग सकता है, इसलिए कोई दिक्कत मजदूरों को ना आए और विकास का जो महायज्ञ ग्रामीण भारत के गांव का वो भी चलता रहे, इसलिए राज्यों और केंद्र शासित प्रदेशों को इंटरिम एलोकेशन कुल मिला के है 95,692 करोड़ का।
0: ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ 'ਚ ਸੀਐਨਜੀ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਘਰਾਂ ਨੂੰ ਪਾਈਪ ਰਾਹੀਂ ਕੁਦਰਤੀ ਗੈਸ ਪੀਐਨਜੀ ਦੀ ਸਪਲਾਈ ਵਧਾ ਰਹੀ ਹੈ। ਸ੍ਰੀ ਪੁਰੀ ਨੇ ਕਿਹਾ ਕਿ ਐਲਪੀਜੀ ਕਨੈਕਸ਼ਨਾਂ ਨੂੰ ਪੀਐਨਜੀ ਕਨੈਕਸ਼ਨਾਂ 'ਚ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਕੁਝ ਲੋਕ ਗਲਤ ਜਾਣਕਾਰੀ ਫੈਲਾ ਕੇ ਆਲਮੀ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸ੍ਰੀ ਪੁਰੀ ਨੇ ਕਿਹਾ ਕਿ ਸਰਕਾਰ ਅਜਿਹੀਆਂ ਗਤੀਵਿਧੀਆਂ ਖਿਲਾਫ਼ ਤੁਰੰਤ ਤੇ ਸਖ਼ਤ ਕਾਰਵਾਈ ਕਰ ਰਹੀ ਹੈ। ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ 'ਤੇ ਨੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਬੁਲਗਾਰੀਆ ਦੀ ਆਪਣੀ ਯਾਤਰਾ ਦੌਰਾਨ ਡਾਕਟਰ ਅਜੈ ਸ਼ੰਕਰ ਬੁਲਗਾਰੀਆ ਦੇ ਚੋਟੀ ਦੇ ਨੇਤਾਵਾਂ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਅਤੇ ਵਿਚਾਰ ਵਟਾਂਦਰਾ ਕਰਨਗੇ। ਅਫਗਾਨਿਸਤਾਨ ਦੇ ਕੋਨਾਰ ਖੋਸਤ ਅਤੇ ਪਤਿਕਾ ਪ੍ਰਾਂਤਾਂ ਵਿੱਚ ਪਾਕਿਸਤਾਨੀ ਫੌਜ ਦੇ ਹਵਾਈ ਹਮਲਿਆਂ ਵਿੱਚ 13 ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਨੇ। ਤਾਲਿਬਾਨ ਦੇ ਬੁਲਾਰੇ ਜ਼ੇਹੁੱਲਾ ਮੁਜਾਹਿਦ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਨੇ ਕੱਲ੍ਹ ਰਾਤ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ ਕਿਹਾ ਕਿ ਪਾਕਿਸਤਾਨੀ ਫੌਜ ਨੇ ਇੱਕ ਵਾਰ ਫਿਰ ਅਫਗਾਨ ਹਵਾਈ ਖੇਤਰ ਦੀ ਉਲੰਘਣਾ ਕੀਤੀ ਅਤੇ ਇਸ ਨੂੰ ਮਾਨਵਤਾਵਾਦੀ ਅਪਰਾਧ ਅਤੇ ਹਮਲਾਵਰ ਕਾਰਵਾਈ ਕਰਾਰ ਦਿੱਤਾ। ਦੱਖਣੀ ਫਿਲੀਪੀਨਸ ਵਿੱਚ ਬਚਾਅ ਟੀਮਾਂ ਨੇ ਕੱਲ੍ਹ ਨੁਕਸਾਨੀਆਂ ਇਮਾਰਤਾਂ ਦੀ ਤਲਾਸ਼ੀ ਲਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਇਹਨਾਂ ਦੇ ਅੰਦਰ ਫਸਿਆ ਨਾ ਹੋਵੇ। ਇੱਕ ਦਿਨ ਪਹਿਲਾਂ 7.8 ਤੀਬਰਤਾ ਵਾਲੇ ਭੂਚਾਲ 'ਚ 37 ਲੋਕ ਮਾਰੇ ਗਏ, ਲਗਭਗ 500 ਜ਼ਖਮੀ ਹੋਏ ਨੇ ਅਤੇ 32,000 ਤੋਂ ਵੱਧ ਲੋਕ ਬੇਘਰ ਹੋ ਗਏ ਨੇ। ਦਹਾਕਿਆਂ 'ਚ ਦੇਸ਼ 'ਚ ਆਏ ਸਭ ਤੋਂ ਸ਼ਕਤੀਸ਼ਾਲੀ ਭੂਚਾਲ 'ਚੋਂ ਇੱਕ ਬਾਰੇ ਅਧਿਕਾਰੀਆਂ ਨੇ ਕਿਹਾ ਕਿ 4 ਲੋਕ ਅਜੇ ਵੀ ਲਾਪਤਾ ਨੇ, ਜਦਕਿ ਖੋਜ ਟੀਮਾਂ ਸੰਭਾਵੀ ਬਚੇ ਹੋਏ ਪੀੜਤਾਂ ਲਈ ਨੁਕਸਾਨੀਆਂ ਇਮਾਰਤਾਂ ਦੀ ਤਲਾਸ਼ੀ ਲੈ ਰਹੀਆਂ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਸਮੇਂ ਕਾਰਜਕਾਲ ਦੀ ਪ੍ਰਾਪਤੀ ਦੇ ਸਿਲਸਿਲੇ 'ਚ ਅੱਜ ਰਾਸ਼ਟਰੀ ਲੋਕਤੰਤਰੀ ਗੱਠਜੋੜ ਦੀ ਨਵੀਂ ਦਿੱਲੀ 'ਚ ਬੈਠਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ 'ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼ ਅਤੇ ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ 'ਤੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਫੈਸਲ ਖਾਨ। وزیراعظم نریندر مودی نے سب سے طویل عرصے تک بھارت کے منتخب وزیراعظم کے طور پر خدمات انجام دینے کا ریکارڈ قائم کیا ہے۔ مرکزی کابینہ نے تاریخی کامیابیوں کی ستائش کرتے ہوئے ایک قرارداد منظور کی ہے۔ وزیراعظم کی کامیابیوں اور سرکار کے 12 سال مکمل ہونے کا جشن منانے کے لیے NDA کی میٹنگ نئی دلی میں ہونے والی ہے۔ افغانستان میں پاکستان کے فضائی حملوں میں 11 بچوں سمیت کم از کم 13 افراد مارے گئے ہیں۔ مغربی ایشیا کے خطے میں کشیدگی میں اضافہ ہو گیا ہے۔ امریکہ اور ایران کے فورسز نے ایک دوسرے پر حملے کیے ہیں اور امریکہ کے خلائی ادارے ناسا نے آرٹیمس سوئم مشن کے لیے خلا بازوں کے ناموں کا اعلان کیا ہے، جن میں 3 امریکہ کے اور 1 اٹلی کا ہوگا۔ اب خبریں تفصیل سے۔ وزیراعظم نریندر مودی سب سے زیادہ طویل عرصے تک لگاتار خدمات انجام دینے والے بھارت کے جمہوری طور پر منتخب پہلے وزیراعظم بن گئے ہیں۔ جناب مودی نے 26 مئی 2014 کو وزیراعظم کے عہدے کا حلف لیا تھا۔ وہ پنڈت جواہر لال نہرو کے ریکارڈ سے بھی آگے نکل گئے ہیں، جنہوں نے 1952 میں 13 مئی کو منتخب وزیراعظم کی حیثیت سے پہلی بار حلف لیا تھا اور 27 مئی 1964 تک اس عہدے پر فائز رہے۔ منتخب وزیراعظم کے طور پر پنڈت نہرو کا دور حکومت 4,398 دن کا تھا، جبکہ وزیراعظم نریندر مودی اپنے عہدے پر اب تک 4,399 دن کام کر چکے ہیں اور لگاتار کام کر رہے ہیں۔ اس طرح وہ بھارت کی تاریخ میں سب سے طویل عرصے تک خدمات انجام دینے والے منتخب وزیراعظم بن گئے ہیں۔ مرکزی کابینہ نے آج وزیراعظم نریندر مودی کے طویل ترین مسلسل مدت کے تک خدمات انجام دینے والے منتخب وزیراعظم بننے کی ستائش کرتے ہوئے ایک قرارداد پاس کی۔ آج قومی راجدھانی میں

ਅੱਜ ਵੀਰੋ ਪ੍ਰੋਗਰਾਮ 'ਚ ਇੱਕ ਅਖੀਰਲਾ ਗੀਤ ਹਾਜ਼ਰ ਕਰਦੇ ਹਾਂ। ਫਿਲਮ ਦਾ ਨਾਮ ਹੈ ਚੇਨਈ ਐਕਸਪ੍ਰੈਸ ਅਤੇ ਇਸ ਗੀਤ ਨੂੰ ਗਾਇਆ ਹੈ ਅਮਿਤਾਭ ਭੱਟਾਚਾਰਿਆ ਅਤੇ ਅਨੂਸ਼ਾ ਮਨੀ ਨੇ।

0: ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਰੰਗਲੀ ਧਰਤੀ ਪ੍ਰੋਗਰਾਮ 'ਚ ਅਗਲਾ ਗੀਤ ਹਾਜ਼ਰ ਹੈ, ਲੱਠੇ ਦੀ ਚਾਦਰ, ਰਮਨਜੀਤ ਕੌਰ ਦਾ ਗਾਇਆ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਰਮਨਜੀਤ ਕੌਰ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: DTS ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ 'ਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ 'ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਦੇਸ਼ ਵਿੱਚ CNG ਦੀ ਕੋਈ ਕਮੀ ਨਹੀਂ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ 'ਤੇ। ਸੂਬਾ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੇਪਰ ਮੁਲਾਂਕਣ ਪ੍ਰਣਾਲੀ ਵਿੱਚ ਬਦਲਾਅ ਕਰਦਿਆਂ ਬੋਰਡ ਪ੍ਰੀਖਿਆਵਾਂ ਵਿੱਚ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਬਰਾਬਰ ਰੈਂਕ ਦੇਣ ਦਾ ਫੈਸਲਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰੀਆਂ ਦੀ ਗੂੰਜ ਨਾਲ ਰਵਾਨਾ ਹੋਇਆ। ਭਿੱਖੀ ਵਿਖੇ ਇੱਕ ਮੋਟਰਸਾਈਕਲ ਰੇਹੜੀ ਅਤੇ ਟਰਾਲੇ ਵਿਚਕਾਰੀ ਹੋਈ ਟੱਕਰ ਕਾਰਨ 2 ਨੌਜਵਾਨਾਂ ਦੀ ਮੌਤ। ਅਫਗਾਨਿਸਤਾਨ ਦੇ ਕੁਨਾਰ ਕੋਸਤ ਅਤੇ ਪਤਕਾ ਪ੍ਰਾਂਤਾਂ ਵਿੱਚ ਪਾਕਿਸਤਾਨੀ ਫੌਜ ਦੇ ਹਵਾਈ ਹਮਲਿਆਂ ਵਿੱਚ ਬੱਚਿਆਂ ਸਮੇਤ 13 ਲੋਕ ਮਾਰੇ ਗਏ। ਅਤੇ ਕ੍ਰਿਕਟ ਵਿੱਚ ਭਾਰਤ ਏ ਨੇ ਕੱਲ੍ਹ ਤਿਕੋਨੀ ਲੜੀ ਦੇ ਪਹਿਲੇ ਮੈਚ ਵਿੱਚ ਸ਼੍ਰੀਲੰਕਾ ਏ ਨੂੰ 8 ਦੌੜਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। DTS ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ ਅਤੇ ਦੱਸ ਦਈਏ ਕਿ ਇਸ ਤੋਂ ਬਾਅਦ ਤੁਸੀਂ ਸੁਣੋਗੇ ਜੀ ਠੀਕ 3:02 ਹੋ ਰਹੇ ਨੇ ਪ੍ਰੋਗਰਾਮ ਸੁਣੋਗੇ ਚਿੱਠੀਆਂ ਮਿੱਠੀਆਂ ਅਤੇ 11:00 ਰਾਤ ਦੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਗਾਤ ਅਤੇ ਠੀਕ 12:00 ਸੁਣੋਗੇ ਜੋ ਹੈ ਅਗਲੇ ਪ੍ਰੋਗਰਾਮ ਹੋਣਗੇ।

ਉਹ ਤੁਸੀਂ ਸੁਣੋਗੇ। ਅਤੇ ਸੁਗਾਤ ਹੋਏਗਾ ਜੀ ਫੋਨ ਇਨ ਲੈਟਰ ਅਤੇ ਵਟਸਐਪ ਬੇਸ ਪ੍ਰੋਗਰਾਮ। ਫਿਲਹਾਲ ਹੁਣ ਅਸੀਂ ਜੋ ਹੈ ਪ੍ਰੋਗਰਾਮ ਜੋ ਹੈ ਤੁਸੀਂ ਸੁਣਗੇ ਚਿੱਠੀਆਂ ਮਿੱਠੀਆਂ। ਅਤੇ ਚਿੱਠੀਆਂ ਮਿੱਠੀਆਂ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ ਅਤੇ ਤੁਹਾਡੇ ਚਿੱਠੀਆਂ ਭੇਜੀਆਂ ਹੋਈਆਂ ਆਪਾਂ ਪੜ੍ਹਾਂਗੇ ਅਤੇ ਨਾਲ ਦੇ ਨਾਲ ਤੁਹਾਡੇ ਫਰਮਾਇਸ਼ ਗੀਤਾਂ ਨੂੰ ਆਪਾਂ ਸੁਣਾਂਗੇ। ਅਤੇ ਸਾਰੇ ਦੋਸਤ ਰਲ ਮਿਲ ਕੇ ਜੋ ਹੈ ਚਿੱਠੀਆਂ ਨੂੰ ਲਿਖ ਕੇ ਭੇਜਦੇ ਨੇ। ਅਤੇ ਉਹਨਾਂ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜਦ ਵੀ ਤੁਸੀਂ ਚਿੱਠੀ ਲਿਖਦੇ ਹੋ ਤਾਂ ਸਾਫ਼ ਹੈਂਡ ਰਾਈਟਿੰਗ ਵਿੱਚ ਲਿਖਿਆ ਕਰੋ। ਅਤੇ ਹਰ ਵਾਰ ਤੁਸੀਂ ਇੱਕ ਇੱਕ ਪੰਜ ਪੰਜ ਦਸ ਦਸ ਚਿੱਠੀਆਂ ਇੱਕੋ ਵਾਰ ਭੇਜ ਦਿੰਦੇ ਹੋ ਅਤੇ ਇੱਦਾਂ ਨਾ ਕਰਿਆ ਕਰੋ। ਇਸ ਤਰ੍ਹਾਂ ਸਾਨੂੰ ਥੋੜ੍ਹੀ ਮੁਸ਼ਕਲਾਂ ਆਉਂਦੇ ਨੇ। ਤੁਸੀਂ ਬਸ ਇੱਕੋ ਹੀ ਚਿੱਠੀ ਦੇ ਨਾਲ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਇਸ ਪ੍ਰੋਗਰਾਮ ਵਿੱਚ। ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ। ਅਤੇ ਆਗਾਜ਼ ਕਰਦੇ ਹਾਂ ਇਸ ਖੂਬਸੂਰਤ ਪ੍ਰੋਗਰਾਮ ਦੀ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਚਿੱਠੀਆਂ ਲਿਖਦੇ ਹੋ ਅਤੇ ਹਮੇਸ਼ਾ ਹੀ ਲਿਖਦੇ ਰਹਿੰਦੇ ਹੋ, ਹੈ ਨਾ, ਆਪਣਾ ਜੋ ਹੈ ਕੀਮਤੀ ਸਮਾਂ ਕੱਢ ਕੇ ਤੁਸੀਂ ਚਿੱਠੀ ਲਿਖਦੇ ਹੋ ਅਤੇ ਤੁਹਾਡੀ ਫਰਮਾਇਸ਼ਾਂ ਪਹੁੰਚ ਜਾਂਦੀਆਂ ਨੇ ਇਸ ਪ੍ਰੋਗਰਾਮ ਵਿੱਚ, ਜਿਸ ਦਾ ਨਾਂ ਹੈ ਚਿੱਠੀਆਂ ਮਿੱਠੀਆਂ। DTS ਦੀ ਪੰਜਾਬੀ ਪ੍ਰਸਾਰਣ ਸੇਵਾ 'ਤੇ ਚੱਲਦਾ ਹੈ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਹਰ ਰੋਜ਼। ਅਤੇ ਲਓ ਜੀ, ਚਿੱਠੀ ਪਹੁੰਚ ਚੁੱਕੀ ਹੈ। ਲਿਖਣ ਵਾਲੇ ਨੇ ਮਾਡਲ ਟਾਊਨ ਕਰਨਾਲ ਤੋਂ ਸੁਧੀ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ ਅਤੇ ਸੁਨੀਤਾ ਸ਼ਰਮਾ, ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਲਿਖ ਰਹੇ ਨੇ ਪਿੰਡ ਹਰੀਪੁਰਾ ਅਬੋਹਰ ਪੰਜਾਬ ਤੋਂ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ ਅਤੇ ਗਿਆਨ ਬਿਸ਼ਨੋਈ। ਮੁਕਤਸਰ ਤੋਂ ਲਿਖ ਰਹੇ ਨੇ ਬਾਬੂ ਸਿੰਘ ਧਮਾਨ, ਬਲਜਿੰਦਰ ਕੌਰ, ਰਵਨੀਤ ਅਤੇ ਨਿਸ਼ੂ। ਪਿੰਡ ਕੁਨਿਆਣਾ ਜ਼ਿਲ੍ਹਾ ਫਜ਼ਿਲਕਾ ਤੋਂ ਲਿਖ ਰਹੇ ਨੇ ਮਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ, ਪੋਤਾ ਗੁਰਸ਼ਬਦ, ਜੀਤ ਸਿੰਘ, ਸੁਖਦੇਵ ਅਤੇ ਸਾਰਾ ਪਰਿਵਾਰ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਲਿਖ ਰਹੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀਂ ਅਤੇ ਮੇਰਾ ਜਹਾਂ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਜਗੀਤਾ ਜ਼ੈਲਦਾਰ ਦੀ ਆਵਾਜ਼ ਵਿੱਚ ਪਿਆਰਾ ਜਗੀਤਾ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਪਾਰਟੀਆਂ ਨਵਨੀਤ ਤੇ ਪੱਪੀ ਪਾਰਟੀਆਂ ਪਟੇਲ ਨਗਰ ਮਲੌਟ ਪੰਜਾਬ ਤੋਂ ਡਾਕਟਰ ਮਹੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਤੇ ਬੇਬੀ ਆਰਜ਼ੂ ਕੋਈ ਵੀ ਗੀਤ ਇਹਨਾਂ ਨੇ ਕਿਹਾ। ਨਾਭਾ ਤੋਂ ਲਿਖ ਰਹੇ ਨੇ ਸੋਮਦੱਤ ਕੈਰਵ, ਜੋਤੀ ਰਾਣੀ ਤੇ ਗੁਰਮੰਤ। ਚੱਕਲਾ ਬਾਜ਼ਾਰ ਸਮਾਣਾ ਤੋਂ ਲਿਖ ਰਹੇ ਨੇ ਪੱਪੂ ਰਾਜਾ ਖੁਸ਼ਦੀਲ, ਸੰਗੀਤਾ ਜਿੰਦਲ ਤੇ ਹਸਮੁਖ ਜਿੰਦਲ। ਮਲੌਟ ਤੋਂ ਜਗਤਾਰ ਗੇਲ, ਧਰਮਜੀਤ ਕੌਰ, ਪਰਮਜੀਤ ਗੈਵੀ, ਅਮਨਦੀਪ ਸੁਖਬੀਰ। ਬੁਰਜ ਸਿੱਧਵਾਂ ਮਲੌਟ ਤੋਂ ਸਰਬਜੋਤ ਸਿੱਧੂ, ਅਵਿਤਾਜ, ਜਗਤਾਰ ਅਤੇ ਸਾਰਾ ਪਰਿਵਾਰ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ ਬਿਰਕ, ਜੈਤੇਗ ਅਤੇ ਮਿੱਕਾ ਬਿਰਕ। ਅਤੇ ਸੁਣਨਾ ਚਾਹੁੰਦੇ ਨੇ ਮਿਸ ਪੂਜਾ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ ਹੈ, ਸੁਣਦਿਆਂ ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਅੱਖਾਂ ਵਿੱਚ ਅੱਖਾਂ ਪਾ ਕੇ ਦੇਖ, ਅੱਖਾਂ ਵਿੱਚ ਅੱਖਾਂ ਪਾ ਕੇ ਦੇਖ, ਇੱਕ ਵਾਰੀ ਮੈਨੂੰ ਚਾਹ ਕੇ ਦੇਖ। ਦੱਸਾਂ ਤੈਨੂੰ ਪਿਆਰ ਕੀ ਹੁੰਦਾ, ਦੱਸਾਂ ਤੈਨੂੰ ਪਿਆਰ ਕੀ ਹੁੰਦਾ, ਇੱਕ ਵਾਰੀ ਆਪਣਾ ਬਣਾ ਕੇ ਦੇਖ। ਕੁਝ ਇਸ ਤਰ੍ਹਾਂ ਹੀ ਕਿਹਾ ਜੀ ਮਿਸ ਪੂਜਾ ਨੇ ਆਪਣੇ ਇਸ ਗਾਣੇ 'ਚ। ਸੁਰਮੇ ਦੀ ਗੱਲ ਕੀਤੀ, ਤੁਹਾਨੂੰ ਪਤਾ ਸੁਰਮਾ ਕੀ ਹੁੰਦਾ ਸੀ? ਅੱਜ ਕੱਲ੍ਹ ਦੀ ਨਿਊ ਜਨਰੇਸ਼ਨ ਯਾਨੀ ਕਿ ਯੰਗ ਜਨਰੇਸ਼ਨ ਨੂੰ ਸੁਰਮਾ ਸਿਰਫ ਗਾਣਿਆਂ 'ਚ ਹੀ ਸੁਣਨ ਨੂੰ ਮਿਲੇਗਾ। ਅੱਖਾਂ ਵਿੱਚ ਸੁਰਮਾ ਪਾਉਣਾ ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਰੱਖਦਾ ਸੀ, ਪਰ ਸਿਹਤ ਦੇ ਨਜ਼ਰੀਏ 'ਤੇ ਇਸ ਨੂੰ ਸਾਵਧਾਨੀ ਨਾਲ ਵਰਤਣਾ ਵੀ ਜੋ ਹੈ ਮੰਗਦਾ ਸੀ। ਅਤੇ ਸੁਰਮਾ ਇੱਕ ਸੁਰਾਹੀ ਨੁਮਾ ਇੱਕ ਛੋਟੀ ਜਿਹੀ ਡੱਬੀ ਹੁੰਦੀ ਸੀ ਜਿਸ ਨੂੰ ਅੱਖਾਂ ਵਿੱਚ ਪਾਇਆ ਜਾਂਦਾ ਸੀ। ਅਤੇ ਸੁਰਮੇ ਦੇ ਕੀ ਫਾਇਦੇ ਨੇ ਇਹ ਵੀ ਜ਼ਰੂਰ ਦੱਸਾਂਗੀ। ਫਿਲਹਾਲ ਉਸ ਤੋਂ ਪਹਿਲਾਂ ਤੁਹਾਡੀ ਚਿੱਠੀਆਂ ਜ਼ਰੂਰ ਪੜ੍ਹ ਲੈਂਦੇ ਹਾਂ। ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਸਾਨੂੰ ਹਰਦੀਪ ਸਿੰਘ, ਜਗਵੀਰ ਸਿੰਘ ਜਵਾਲਾ, ਜਗਰਾਹਾ ਸਿੰਘ ਅਤੇ ਨਾਲ ਇਹਨਾਂ ਦੇ ਜਗਸੀਰ ਸਿੰਘ ਅਤੇ ਸਾਰੇ ਸਾਥੀ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਕੁਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਬਿੱਟੂ ਜੈਨ ਅਤੇ ਦੀਪਕ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਜੇਸ਼ ਜੈਨ, ਅਭਿਸ਼ੇਕ, ਰਸਗੁੱਲਾ ਜੈਨ ਅਤੇ ਨਗੀਨਾ ਜੈਨ। ਗਿੱਦੜਬਾਹਾ ਤੋਂ ਲਿਖ ਰਹੇ ਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ। ਲਿਖਿਆ ਜੀ ਸਾਨੂੰ ਖਤ, ਅਤੇ ਸਾਰਿਆਂ ਤੋਂ ਨਾ ਗੁਜ਼ਾਰਿਸ਼ ਹੈ ਕਿ ਜਦ ਵੀ ਤੁਸੀਂ ਖਤ ਲਿਖਦੇ ਹੋ ਅਤੇ ਇੱਕ ਹੀ ਜੋ ਹੈ ਖਤ ਲਿਖਿਆ ਕਰੋ। ਅਤੇ ਕਈ ਦੋਸਤ ਕੀ ਕਰਦੇ ਨੇ, ਪੰਜ ਪੰਜ ਛੇ ਛੇ ਦਸ ਦਸ ਸਾਨੂੰ ਜੋ ਹੈ ਖਤ ਲਿਖ ਦਿੰਦੇ ਨੇ। ਸ਼ਾਇਦ ਉਹਨਾਂ ਨੂੰ, ਮੈਨੂੰ ਲੱਗਦਾ ਵਿਸ਼ਵਾਸ ਨਹੀਂ ਹੈ ਕਿ ਸਾਡਾ ਖਤ ਵੀ ਜੋ ਹੈ ਸ਼ਾਮਿਲ ਕੀਤਾ ਜਾਏਗਾ। ਦੇਖੋ ਕਿੰਨੇ ਕੁ ਸਾਰੇ ਇੱਕ ਨਾਂ ਦੇ ਅਤੇ ਜੋ ਹੈ ਸਾਡੇ ਕੋਲ ਖਤ ਆਏ ਹੋਏ ਨੇ, ਪੰਜ ਦਸ ਬਾਰਾਂ ਪੰਦਰਾਂ ਇਹ ਜੋ ਹੈ ਖਤ ਸਾਨੂੰ ਮਿਲਦੇ ਨੇ। ਪਿੰਡ ਕੁੜਿਆਣਾ ਤੋਂ ਲਿਖ ਰਹੇ ਨੇ ਪੋਲਾ ਸਵਾਗ, ਡਾਕਟਰ ਅਮਨਜੀਤ, ਸੁਖਵੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ ਅਤੇ ਗੁਰ ਅਤੇ ਸਵਰ ਅਤੇ ਸਾਰੇ ਸਾਥੀ। ਅਤੇ ਸੁਣਨਾ ਚਾਹੁੰਦੇ ਨੇ ਸ਼ਾਹਿਦ ਮੱਲਿਆ ਦੀ ਆਵਾਜ਼ ਵਿੱਚ ਕੋਈ ਵੀ ਗੀਤ, ਅਤੇ ਸੁਣਾਉਣੇ ਜੇ ਇਸ ਗੀਤ ਨੂੰ। ਅਤੇ ਉਸ ਤੋਂ ਬਾਅਦ ਦੱਸਾਂਗੀ ਕਿ ਸੁਰਮਾ ਜੋ ਅੱਖਾਂ ਵਿੱਚ ਪਾਇਆ ਜਾਂਦਾ ਉਹਦੇ ਫਾਇਦੇ ਕੀ ਨੇ। ਧਿਆਨ ਨਾਲ ਸੁਣਿਓ ਅਤੇ ਇਸ ਗੀਤ ਨੂੰ ਸੁਣਦੇ ਹਾਂ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਜੀ ਬਿਲਕੁਲ, ਆਪਾਂ ਵੀ ਤੁਹਾਡੇ ਨਾਲ ਖੜੇ ਹਾਂ ਅਤੇ ਤੁਸੀਂ ਵੀ ਸਾਡੇ ਨਾਲ ਖੜੇ ਹੋ। ਪ੍ਰੋਗਰਾਮ ਹੈ ਚਿੱਠੀਆਂ ਮਿੱਠੀਆਂ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਤੁਸੀਂ ਕਰਨਾ ਕੀ ਹੈ, ਛੋਟਾ ਜਿਹਾ ਕੰਮ ਕਰਨਾ। ਬੈਠੇ ਬੈਠੇ ਕੋਈ ਬੱਚਾ ਵੀ ਇਹ ਕੰਮ ਕਰ ਸਕਦਾ, ਯਾਨੀ ਕਿ ਪੋਸਟ ਕਾਰਡ 'ਤੇ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਸਕਦਾ। ਪਰ ਤੁਸੀਂ ਬੱਚਿਆਂ ਤੋਂ ਲਿਖਵਾਉਂਦੇ ਨਹੀਂ, ਕੋਸ਼ਿਸ਼ ਹੀ ਨਹੀਂ ਕਰਦੇ, ਬਸ ਆਪ ਲਿਖ ਦਿੰਦੇ ਹੋ ਅਤੇ ਨਾ ਆਪਣੇ ਦੋਸਤਾਂ ਨੂੰ, ਨਾ ਮਿੱਤਰਾਂ ਨੂੰ, ਨਾ ਆਪਣੇ ਰਿਸ਼ਤੇਦਾਰਾਂ ਨੂੰ ਦੱਸਦੇ ਹੋ। ਰੋਜ਼ ਦੇ ਰੋਜ਼ ਉਹੀ ਨਾ ਜੀ, ਜ਼ਰੂਰ ਆਓ ਜੀ, ਸਦਕੇ ਆਓ, ਪਰ ਆਪਣੇ ਦੋਸਤਾਂ, ਮਿੱਤਰਾਂ, ਆਪਣੇ ਆਂਢ ਗੁਆਂਢ, ਨੇਬਰਸ ਨੂੰ ਜ਼ਰੂਰ ਦੱਸੋ ਕਿ ਇਸ ਟਾਈਮ 'ਤੇ, ਯਾਨੀ ਕਿ ਦੁਪਹਿਰ ਦੇ 3 to 4 DTS ਦੀ ਪੰਜਾਬੀ ਪ੍ਰਸਾਰਣ ਸੇਵਾ 'ਤੇ ਚੱਲਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਇਹ ਜੋ ਪ੍ਰੋਗਰਾਮ ਹੈ ਨਿਊਜ਼ ਔਨ ਏਅਰ ਐਪ 'ਤੇ ਵੀ ਚੱਲਦਾ। ਫਿਲਹਾਲ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਆਪਣੇ ਦੋਸਤਾਂ, ਮਿੱਤਰਾਂ ਦਾ ਨਾਂ ਅੱਗੇ ਨਹੀਂ ਲੈਣਾ ਚਾਹੁੰਦੇ, ਜਾਂ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਨਹੀਂ ਲੈ ਕੇ ਤੁਰਨਾ ਚਾਹੁੰਦੇ। ਇਹ ਤਾਂ ਤੁਹਾਡੀ ਮਰਜ਼ੀ ਹੈ ਕਿ ਤੁਹਾਡੀ ਸੋਚ ਕੀ ਹੈ। ਫਿਲਹਾਲ ਆਪਾਂ ਤਾਂ ਤੁਹਾਨੂੰ ਦੱਸ ਸਕਦੇ ਹਾਂ ਤਰੀਕੇ ਇਸ ਪ੍ਰੋਗਰਾਮ ਵਿੱਚ ਆਉਣ ਦੇ ਲਈ, ਅਤੇ ਨਵੇਂ ਨਵੇਂ ਦੋਸਤਾਂ ਨੂੰ ਵੀ ਮੌਕਾ ਜ਼ਰੂਰ ਮਿਲਣਾ ਚਾਹੀਦਾ। ਫਿਲਹਾਲ ਮੈਂ ਦੱਸ ਰਹੀ ਸੀ ਕਿ ਸੁਰਮਾ ਜੋ ਹੈ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਇਸ ਦੇ ਨਾਲ ਸੱਭਿਆਚਾਰਕ, ਧਾਰਮਿਕ ਮਹੱਤਤਾ ਰੱਖਦਾ। ਅਤੇ ਪੁਰਾਣੇ ਸਮੇਂ 'ਚ ਜੋ ਆਪਾਂ ਹੁਣ ਕੱਜਲ ਪਾਉਂਦੇ ਹਾਂ ਜਾਂ ਆਈਲਾਈਨਰ ਪਾਉਂਦੇ ਹਾਂ, ਅਤੇ ਇਹ ਜੋ ਫੈਸ਼ਨ ਦੇ ਤੌਰ ਤਰੀਕੇ ਪਹਿਲਾਂ ਸਮੇਂ 'ਚ ਜੋ ਹੈ ਸੁਰਮੇ ਨਾਂ ਤੋਂ ਪ੍ਰਚਲਿਤ ਸੀ।

ਸੀਸ ਨੂੰ ਲਾ ਸਕਦੇ ਹੋ। ਅਤੇ ਸੁਰਮਾ ਪਾਉਣ ਦਾ ਸਹੀ ਤਰੀਕਾ ਇਹ ਹੈ ਕਿ ਚੰਗੀ ਕੁਆਲਿਟੀ ਦਾ ਸੁਰਮਾ ਵਰਤਿਆ ਜਾਵੇ। ਜੇਕਰ ਤੁਸੀਂ ਇਸ ਚਮਤਕਾਰੀ ਪ੍ਰਭਾਵਾਂ ਅਤੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਜੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਪ੍ਰੋਗਰਾਮ ਨੂੰ ਹੋਰ ਵੀ ਧਿਆਨ ਨਾਲ ਸੁਣਨਾ ਪਏਗਾ ਜੀ। ਬਿਲਕੁਲ ਦੱਸਾਂਗੀ ਕਿਸ ਤਰ੍ਹਾਂ ਤੁਸੀਂ ਆਪਣੀ ਅੱਖਾਂ ਨੂੰ ਹੋਰ ਵੀ ਜ਼ਿਆਦਾ ਸੁੰਦਰ ਬਣਾ ਸਕਦੇ ਹੋ। ਫਿਲਹਾਲ ਚਿੱਠੀਆਂ ਚੀਕਾਂ ਮਾਰੀਆਂ ਨਹੀਂ ਕਿ ਸਾਨੂੰ ਪੜ੍ਹਿਆ ਜਾਵੇ। ਲਿਖ ਰਹੇ ਨੇ ਪਿੰਡ ਖਾਣੇ ਦੀ ਢਾਹ ਮਲੌਟ ਤੋਂ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਨਾਲ ਇਹਨਾਂ ਦੇ ਤਰਨਵੀਰ ਅਤੇ ਸਾਰਾ ਪਰਿਵਾਰ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਰਾਮਨਾਥ, ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ। ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ, ਦਿਨੇਸ਼ ਅਤੇ ਨਰੇਸ਼ ਕੁਮਾਰ। ਅਤੇ ਲਓ ਜੀ, ਰਿਪੀਟਿਡ ਜੋ ਖੱਤ ਹੁੰਦੇ ਨੇ ਉਹ ਵੀ ਹੱਥਾਂ 'ਚ ਆ ਜਾਂਦੇ ਨੇ। ਅਤੇ ਲਿਖ ਰਹੇ ਨੇ ਪਿੰਡ ਮਾਧੋਪੁਰ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਰਾਮ ਲਾਲ ਖਰੋੜਾ, ਬੱਬੂ ਟਿਵਾਣਾ ਅਤੇ ਸਾਰਾ ਮਾਧੋਪੁਰੀ ਪਰਿਵਾਰ। ਅਤੇ ਅਗਲਾ ਖੱਤ ਹੈ ਜੀ ਫਿਰੋਜ਼ਪੁਰ ਤੋਂ, ਲਿਖ ਰਹੇ ਨੇ ਮੁਖਤਿਆਰ ਸਿੰਘ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਨੂੰ ਸੁਣਾਉਣ ਜਾ ਰਹੇ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਮੇਰਾ ਦੀਵਾਨਾਪਨ। ਜੇ ਬਿਲਕੁਲ ਤੁਹਾਡਾ ਦੀਵਾਨਾਪਨ ਦੇਖ ਰਿਹਾ ਕਿਸ ਤਰ੍ਹਾਂ ਤੁਸੀਂ ਰੋਜ਼ ਰੋਜ਼ ਚਿੱਠੀਆਂ ਲਿਖਦੇ ਹੋ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ। ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ, ਅਤੇ ਇਸ ਵਿੱਚ ਸ਼ਾਮਿਲ ਹੋਣ ਦੇ ਲਈ ਤੁਸੀਂ ਕੀ ਕਰਨਾ, ਪੋਸਟ ਕਾਰਡ ਦੇ ਐਡਰੈਸ ਵਾਲੇ ਪਾਸੇ ਲਿਖਣਾ ਜੀ ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1444001, ਅਤੇ ਪ੍ਰੋਗਰਾਮ ਦਾ ਨਾਂ ਲਿਖਣਾ ਨਹੀਂ ਭੁੱਲਣਾ, ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ।

ਤੇਲਾ ਜੀ, ਵਾਅਦੇ ਮੁਤਾਬਿਕ ਮੈਂ ਫਿਰ ਤੋਂ ਪਹੁੰਚ ਚੁੱਕੀ ਹਾਂ। ਤੁਹਾਡੇ ਖਤ ਲੈ ਕੇ ਲਿਖ ਰਹੇ ਨੇ ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਅਤੇ ਬਾਬੂ ਰਿਆਂਸ਼ ਠਾਕੁਰ। ਪਿੰਡ ਪੰਗਾਲਾ, ਜ਼ਿਲ੍ਹਾ ਫਜ਼ਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ, ਐਸ ਕੇ ਸ਼ਰਮਾ, ਮੋਹਨ ਸਿੰਘ ਅਤੇ ਜਗਤਾਰ ਟੇਲਰ। ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਰਿੰਦਰ, ਗੁਰਲੀਨ ਅਤੇ ਸਾਰਾ ਗਿੱਲ ਪਰਿਵਾਰ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਚੰਦਨ ਅਤੇ ਅੰਕੁਸ਼ ਅਰੋੜਾ। ਹਾਜੀਪੁਰ ਤੋਂ ਲਿਖ ਰਹੇ ਨੇ ਮੋਹਨ ਲਾਲ, ਕੇਹਰ ਅਤੇ ਗੁਰਮੀਤ ਅਤੇ ਸਾਰਾ ਪਰਿਵਾਰ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ, ਰਮਨ। ਜ਼ਿਲ੍ਹਾ ਮੁਕਤਸਰ ਪਿੰਡ ਮੌਲਾ ਤੋਂ ਪਾਲ ਗਿੱਲ, ਗੁਰਦਿਆਲ, ਸਾਧੂ ਗਿੱਲ, ਦਿਸ਼ਾ, ਦਰਸ਼ਨ, ਬਰਾੜ, ਮਲਕੀ ਅਤੇ ਸਾਰਾ ਪਰਿਵਾਰ। ਕੋਈ ਵੀ ਗੀਤ ਇਹਨਾਂ ਨੇ ਸੁਣਨਾ ਚਾਹਿਆ ਜੀ, ਸੁਨਾਰੇ ਜੀ, ਇਹਨਾਂ ਸਾਰਿਆਂ ਨੂੰ ਐਮੀ ਵਿਰਕ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਬੈਠੀਆਂ।

ਅੱਖੀਆਂ ਨੇ ਉਡੀਕਾਂ 'ਚ ਰਾਹ ਜੋ ਤੱਕਿਆ, ਅੱਖੀਆਂ ਨੇ ਉਡੀਕਾਂ 'ਚ ਰਾਹ ਜੋ ਤੱਕਿਆ, ਅੱਖੀਆਂ ਦੀ ਨੀਂਦ ਰਾਤ ਖੋ ਕੇ ਲੈ ਗਈ। ਅੱਖੀਆਂ 'ਚੋਂ ਦੀਦ ਕੀਤੀ ਤੇਰੀ ਸਜਣਾ, ਅੱਖੀਆਂ ਜੁਦੀਤ ਕੀਤੀ ਤੇਰੀ ਸਜਣਾ, ਤੈਨੂੰ ਤੱਕਣੀ ਦੀ ਅੱਖੀਆਂ ਨੂੰ ਆਦਤ ਪੈ ਗਈ, ਤੈਨੂੰ ਤੱਕਣੀ ਦੀ ਅੱਖੀਆਂ ਨੂੰ ਆਦਤ ਪੈ ਗਈ। ਚੱਲ ਰਿਹਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਮੈਂ ਅੱਜ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ, ਅਤੇ ਸਾਡੇ ਕੋਲ ਸਿਰਫ ਅਤੇ ਸਿਰਫ 10 ਮਿੰਟ ਰਹਿ ਗਏ ਨੇ, ਅਤੇ 10 ਮਿੰਟਾਂ 'ਚ ਤੁਹਾਡੇ ਖਤ ਵੀ ਪੜ੍ਹਨੇ ਨੇ ਅਤੇ ਗੀਤ ਵੀ ਚਲਾਉਣੇ ਨੇ। ਅਤੇ ਲਿਖ ਰਹੇ ਨੇ ਸਹਾਰਨਪੁਰ ਤੋਂ ਸੁਰੇਸ਼ ਨਰੰਗ ਅਤੇ ਆਸ਼ਾ ਨਰੰਗ ਅਤੇ ਸਾਰਾ ਪਰਿਵਾਰ, ਚਾਲ ਕਲਾਂ, ਨਵਾਂ ਸ਼ਹਿਰ ਤੋਂ ਰਾਜਾ ਬੰਗਾ, ਪਰਮਿੰਦਰ, ਰੂਪਲਾਲ, ਅੰਬਾਰ, ਡਾਕਟਰ ਸਾਬੀ, ਡਾਕਟਰ ਮਦਨ, ਅਤੇ ਕੋਈ ਵੀ ਗੀਤ ਇਹਨਾਂ ਨੇ ਸੁਣਨਾ ਚਾਹਿਆ ਹੈ। ਅਤੇ ਸਾਨੂੰ ਲਿਖ ਰਹੇ ਨੇ ਰਾਜਪੁਰਾ ਤੋਂ ਹਰਦੀਪ, ਜਗਵੀਰ, ਡਾਕਟਰ ਧਰਮਵੀਰ ਅਤੇ ਜਗਸੀਰ, ਮਸੀਤਾ ਡੱਬ ਵਾਲੇ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ ਅਤੇ ਸਾਰਾ ਪਰਿਵਾਰ। ਅਗਲਾ ਖਤ ਲਿਖ ਰਹੇ ਨੇ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ, ਚਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ, ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਅਗਲਾ ਖਤ ਸਾਨੂੰ ਲਿਖ ਰਹੇ ਨੇ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਪੰਚਕੁਲਾ ਸੈਕਟਰ 9 ਤੋਂ ਆਸ਼ੂਚੁਕ, ਅਸ਼ਵਨੀ, ਗੋਵਿੰਦ, ਟੋਨੀ, ਲਵ, ਰਾਧੇ, ਭਾਵਿਕ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਨ ਜਾ ਰਹੇ ਹਾਂ ਜੀ ਬਹੁਤ ਹੀ ਪਿਆਰਾ ਜਿਹਾ ਗੀਤ ਮੰਨਤ ਨੂਰ ਦੀ ਆਵਾਜ਼ ਵਿੱਚ। ਅਤੇ ਸੁਣਦੇ ਹਾਂ ਜੀ, ਤੁਸੀਂ ਸੁਣ ਰਹੇ ਪ੍ਰੋਗਰਾਮ ਕਿਹੜਾ, ਚਿੱਠੀਆਂ ਮਿੱਠੀਆਂ।

ਰਾਜਵੀਰ ਤੇ ਜਗਵੀਰ, ਕੋਟਲੀ ਕਲਾਂ ਪੰਜਾਬ ਤੋਂ ਜਦਵਿੰਦਰ, ਸੁਖਵਿੰਦਰ, ਰਵਿੰਦਰ, ਮਨਜੀਤ ਤੇ ਗੁਰਜੋਤ। ਤੇ ਲਓ ਜੀ, ਮਿੱਕੀ ਨਰੂਲਾ ਦੀ ਆਵਾਜ਼ ਵਿੱਚ ਗੀਤ ਆ ਰਿਹਾ। ਦੇਰ ਨਹੀਂ ਲਾਉਂਦੇ ਹਾਂ ਆਪਾਂ ਇਸ ਗੀਤ ਨੂੰ। ਸੁਣਨ ਤੋਂ ਬਾਅਦ ਤੁਸੀਂ ਸੁਣੋਗੇ ਜੀ ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ। ਅਤੇ ਇਸ ਗੀਤ ਦੇ ਨਾਲ ਆਪਣੀ ਦੋਸਤ ਕ੍ਰਿਤਿਕਾ ਕੁਸ਼ਲ ਨੂੰ ਦਿਓ ਇਜਾਜ਼ਤ, ਅਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ। ਗਰਮੀ ਬਹੁਤ ਜ਼ਿਆਦਾ, ਆਪਣੇ ਘਰਾਂ ਦੇ ਅੰਦਰ ਹੀ ਰਹੋ ਅਤੇ ਬਿਹਤਰ ਰਹੇਗਾ।

ਤੁਸੀਂ ਸੁਣ ਰਹੇ ਹੋ ਸਦਾਬਹਾਰ ਗੀਤ, ਅਤੇ ਇਸ ਲੜੀ ਵਿੱਚ ਅਗਲਾ ਗੀਤ ਸੁਣਦੇ ਹਾਂ ਫਿਲਮ CID ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸ਼ਮਸ਼ਾਦ ਬੇਗਮ, ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਨੇ।

ਸਦਾਬਹਾਰ ਗੀਤਾਂ ਦੀ ਲੜੀ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਐਤਬਾਰ ਦਾ। ਇਸ ਗੀਤ ਨੂੰ ਗਾਇਆ ਹੈ ਆਸ਼ਾ ਭੋਸਲੇ ਅਤੇ ਭੁਪਿੰਦਰ ਸਿੰਘ ਨੇ।

ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਸ਼ਾਮ ਦੇ 4:30 ਵੱਜ ਗਏ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਧਨਾਸਰੀ ਰਾਗ ਸੰਬੰਧੀ ਸਤਿਗੁਰੂ ਜੀ ਫਰਮਾਉਂਦੇ ਹਨ, ਧਨਾਸਰੀ ਧਨਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ। ਹੇ ਭਾਈ, ਧਨਾਸਰੀ ਰਾਗ ਵਿੱਚ ਕੇਵਲ ਤਾਂ ਹੀ ਪਤਨੀ ਧਨਵਾਨ ਜਾਣੀ ਜਾਂਦੀ ਹੈ ਜਦ ਉਹ ਸੱਚੇ ਸਤਿਗੁਰੂ ਦੀ ਟਹਿਲ ਕਮਾਉਂਦੀ ਹੈ। ਆਓ ਸ਼ਬਦ ਦੀਆਂ ਆਰੰਭਕ ਪੰਕਤੀਆਂ ਦਾ ਪਾਠ ਕਰਕੇ ਵਿਚਾਰ ਕਰੀਏ ਜੀ। ਹਰ ਚਰਨ ਸਰਨ ਗੋਬਿੰਦ ਦੁੱਖ ਭੰਜਣਾ, ਦਾਸ ਆਪਣੇ ਕੋ ਨਾਮ ਦੇਵੋ, ਦ੍ਰਿਸ਼ਟ ਪ੍ਰਭ ਧਾਰੋ, ਕਿਰਪਾ ਕਰਤਾਰੋ, ਪੂਜਾ ਗਹਿ ਕੂਪ ਤੇ ਕਾਢ ਲੇਵੋ ਰਹਾਓ। ਸ਼ਹੀਦਾਂ ਦੇ ਸਰਤਾਜ ਰਹਿਮਤ ਕਰਦਿਆਂ ਬਖਸ਼ਿਸ਼ ਕਰਦੇ ਹਨ, ਹੇ ਸ੍ਰਿਸ਼ਟੀ ਦੇ ਸਵਾਮੀ ਅਤੇ ਸਭਨਾ ਜੀਵਾਂ ਦੀ ਪੀੜ ਨਿਵਿਰਤ ਕਰਨ ਹਾਰ ਵਾਹਿਗੁਰੂ ਜੀਓ, ਮੈਂ ਤੇਰੇ ਸੁੰਦਰ ਮੁਬਾਰਕ ਚਰਨਾਂ ਦੀ ਪਨਾਹ ਲੋਚਦਾ ਹਾਂ। ਸੋ ਇਸ ਲਈ ਆਪਣੇ ਗੋਲੇ ਨੂੰ ਆਪਣਾ ਅੰਮ੍ਰਿਤਮਈ ਨਾਮ ਬਖਸ਼ ਦਿਓ। ਹੇ ਸਵਾਮੀ ਜੀਓ, ਮੇਰੇ ਉੱਤੇ ਰਹਿਮ ਕਰ ਦਿਓ, ਆਪਣੀ ਬਖਸ਼ਿਸ਼ ਦੁਆਰਾ ਮੇਰਾ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਉਤਾਰਾ ਕਰਵਾਉਣ ਵਿੱਚ ਮਦਦਗਾਰ ਹੋਵੋ ਜੀ, ਅਤੇ ਮੈਨੂੰ ਬਾਹੋਂ ਫੜ ਕੇ ਸੰਸਾਰ ਰੂਪੀ ਖੂਹ ਵਿੱਚੋਂ ਬਾਹਰ ਕੱਢ ਲਵੋ ਜੀ, ਕਿਉਂਕਿ ਹੇ ਬਖਸ਼ਾਂ ਦੇ ਭੰਡਾਰੇ, ਮੇਰੀ ਕੇਵਲ ਇੱਕ ਜੀਵ ਹੈ ਅਤੇ ਆਪ ਜੀ ਦੀਆਂ ਕਨੇਰੀਆਂ ਵਡਿਆਈਆਂ ਹਨ। ਪਰ ਦੀਨਾ ਬੰਧੂ ਪਾਤਸ਼ਾਹ ਜੀਓ, ਤੇਰਿਆਂ ਮੁਬਾਰਕ ਚਰਨਾਂ ਸਦਕਾ ਨਾਨਕ ਪਾਰ ਉੱਤਰ ਜਾਏਗਾ। ਇਸੇ ਸੰਦਰਭ ਵਿੱਚ ਧਨਾਸਰੀ ਰਾਗ ਅੰਦਰ ਹੋਰ ਜਗ੍ਹਾ ਵੀ ਸਤਿਗੁਰੂ ਜੀ ਫਰਮਾਉਂਦੇ ਹਨ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰੱਖੋ ਰੱਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸਤਿਗੁਰੂ ਜੀ ਸੋਹਣਾ ਫਰਮਾਨ ਕਰਦੇ ਹਨ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂਗਤ ਪਾਈ। ਸਦੀਵ ਕਾਲ ਤੋਂ ਹੀ ਮਾਲਕ ਸਵਾਮੀ ਦਾ ਨਾਮ ਆਰਾਮ ਬਖਸ਼ਣ ਹਾਰ ਹੈ, ਜਿਸ ਦਾ ਆਰਾਧਨ ਕਰਨ ਦੁਆਰਾ ਅਜਾਮਲ ਪਾਪੀ ਵੀ ਨਾਮ ਜਪ ਕੇ ਪਾਰ ਉਤਰ ਗਿਆ। ਪੰਚਾਲੀ ਕੋ ਰਾਜ ਸਭਾ ਮਹਿ, ਰਾਮ ਨਾਮ ਸੁਧ ਆਈ, ਤਾ ਕੋ ਦੁੱਖ ਹਰਿਓ ਕਰਣਾ ਮੈਂ, ਆਪਣੀ ਪੈਜ ਵਡਾਈ। ਪੰਚਾਲ ਦੇ ਰਾਜੇ ਦੀ ਸ਼ਹਿਜ਼ਾਦੀ ਦਰੋਪਦੀ ਨੇ ਸ਼ਾਹੀ ਦਰਬਾਰ ਅੰਦਰ ਸਾਰੀਆਂ ਆਸਾਂ ਉਮੀਦਾਂ ਨੂੰ ਛੱਡ ਕੇ ਕੇਵਲ ਇੱਕ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਯਾਦ ਕੀਤਾ। ਰਹਿਮਤ ਦੇ ਮੁਜੱਸਮੇ ਵਾਹਿਗੁਰੂ ਨੇ ਉਸ ਦੇ ਦੁੱਖੜੇ ਨੂੰ ਸੁਣਿਆ ਅਤੇ ਦੂਰ ਕੀਤਾ, ਅਤੇ ਆਪਣੀ ਨਿੱਜ ਦੀ ਪ੍ਰਭਤਾ ਨੂੰ ਵਧਾਇਆ। ਜਿਹੇ ਨਰ ਜਸ ਕਿਰਪਾ ਨਿਧ ਗਾਇਓ, ਤਾਂ ਕਉ ਭਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ। ਜਿਹੜਾ ਬੰਦਾ ਮਿਹਰ ਦੇ ਖਜ਼ਾਨੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ, ਪਰਮਾਤਮਾ ਹਰ ਯੁੱਗ ਵਿੱਚ ਹਰ ਸਮੇਂ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆਇਆ ਹੈ। ਨੌਵੇਂ ਗੁਰਦੇਵ ਇਸੇ ਜੁਗਤ ਦੀ ਵਿਧੀ ਦੱਸਦਿਆਂ ਸਮਝਾਉਂਦੇ ਹਨ ਕਿ ਹੇ ਜੀਵ, ਤੂੰ ਇਹੋ ਭਰੋਸਾ ਰੱਖ, ਮੈਂ ਵੀ ਉਸ ਪਰਮਾਤਮਾ ਦੀ ਪਨਾਹ ਲਈ ਹੈ। ਇਸੇ ਸੰਦਰਭ ਵਿੱਚ ਤੀਸਰੇ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ, ਹਰਨਾਕਸ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਪਰਮ ਭਲਾਇਆ। ਇਸੇ ਸੰਦਰਭ ਦੇ ਵਿੱਚ ਸਾਹਿਬ ਜੀਓ ਬਖਸ਼ਿਸ਼ ਕਰਦੇ ਹਨ, ਕਿਰਪਾ ਦੇ ਸਾਗਰ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਆਪਣਾ ਮਿਹਰ ਦਾ ਹੱਥ ਧਰ ਕੇ ਬਚਾ ਲਿਆ, ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਾਵਾਂਗਾ। ਇਸ ਸੰਬੰਧੀ ਸਤਿਗੁਰੂ ਜੀ ਫਰਮਾਉਂਦੇ ਹਨ, ਸੰਸਾਰ ਸਾਗਰ 'ਤੇ ਰੱਖਿਅਨ ਬਹੁੜ ਨਾ ਜਨਮੈ ਤਾਏ। ਇਸੇ ਵਚਨ ਦੀ ਪ੍ਰੋੜਤਾ ਕਰਦਿਆਂ ਫਰਮਾਨ ਹੈ, ਸ੍ਰੀ ਪ੍ਰਹਿਲਾਦ ਭਗਤ ਉਦਰੀਅੰਗ, ਹਸਤ ਕਮਲ ਮਾਥੇ ਪਰ ਤਰੀਅੰਗ। ਪੂਜਨੀਕ ਗੁਰਾਂ ਨੇ ਸੰਤ ਪ੍ਰਹਿਲਾਦ ਦੀ ਕਲਿਆਣ ਕਰ ਦਿੱਤੀ, ਉਸ ਦੇ ਮੱਥੇ ਉੱਤੇ ਆਪਣਾ ਕਵਲ ਹੱਥ ਧਰਕੀ। ਸਾਹਿਬ ਜੀਓ ਬਖਸ਼ਿਸ਼ ਕਰਦੇ ਹਨ, ਕਾਮ ਕ੍ਰੋਧ ਕਰ ਅੰਧ, ਮਾਇਆ ਕੇ ਬੰਦ, ਅਨਕ ਦੁੱਖਾ ਤਨ ਸ਼ਾਦ ਪੂਰੇ, ਪ੍ਰਭ ਬਿਨਾ ਆਨ ਨਾ ਰੱਖਣ ਹਾਰਾ, ਨਾਮ ਸਿਮਰਾਵੋ ਸਰਨ ਸੂਰੀ। ਦੂਸਰੇ ਬੰਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਵਿਸ਼ੇ ਭੋਗ ਅਤੇ ਗੁੱਸੇ ਨੇ ਇਨਸਾਨ ਨੂੰ ਅੰਨਾ ਕਰ ਦਿੱਤਾ ਹੈ, ਉਸ ਨੂੰ ਸੰਸਾਰੀ ਪਦਾਰਥਾਂ ਨੇ ਜਕੜਿਆ ਹੋਇਆ ਹੈ ਅਤੇ

0: ਉਸ ਦਾ ਸਰੀਰ ਤੇ ਕੱਪੜੇ ਘਣੇ ਪਾਪਾਂ ਨਾਲ ਭਰੇ ਹੋਏ ਹਨ। ਪ੍ਰਭੂ ਦੇ ਵਾਜੋਂ ਹੋਰ ਕੋਈ ਇਨਸਾਨ ਨੂੰ ਬਚਾਉਣ ਵਾਲਾ ਨਹੀਂ। ਹੇ ਪਨਾਹ ਦੇਣ ਯੋਗ ਸੂਰਮੇ ਪਾਤਸ਼ਾਹ ਜੀਓ, ਪ੍ਰਭੂ ਜੀਓ, ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ ਲਓ ਜੀ। ਪਤਤ ਉਦਾਹਰਣਾ ਜੀ ਜੰਤ ਤਾਰਣਾ, ਵੇਦ ਉਚਾਰ ਨਹੀਂ ਅੰਤ ਪਾਇਓ, ਗੁਣ ਹੈ ਸੁਖ ਸਾਗਰਾ, ਬ੍ਰਹਮ ਰਤਨਾਗਰਾ, ਭਗਤ ਵਸ਼ਲ ਨਾਨਕ ਗਾਇਓ। ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਵੱਡੇ ਅਤੇ ਛੋਟੇ ਜੀਵਾਂ ਨੂੰ ਬਚਾਉਣ ਹਾਰ ਪ੍ਰਭੂ, ਵੇਦਾਂ ਨੂੰ ਉਚਾਰਨ ਕਰਨ ਵਾਲਿਆਂ ਨੂੰ ਵੀ ਤੇਰਾ ਓੜਕ ਨਹੀਂ ਲੱਭਦਾ। ਮੇਰਾ ਸਾਹਿਬ ਵਡਿਆਈਆਂ ਅਤੇ ਸੁੱਖਾਂ ਦਾ ਸਮੁੰਦਰ ਹੈ, ਮੋਤੀਆਂ ਦੀ ਖਾਣ ਹੈ। ਨਾਨਕ ਪਰਮਾਤਮਾ ਜਾਨਸਾਰ ਸੇਵਕਾਂ ਦੇ ਪਿਆਰੇ ਵਾਹਿਗੁਰੂ ਦਾ ਜਸ ਗਾਉਂਦੇ ਹਨ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ।
1: ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ, ਦਾਸ ਆਪਣੇ ਕਉ ਨਾਮ ਦੇਵੋ, ਦ੍ਰਿਸ਼ਟ ਪ੍ਰਭ ਤਾਰੋ, ਕਿਰਪਾ ਕਰਤਾਰੋ, ਪੂਜਾ ਗਹਿਕੂਪ ਤੇ ਕਾਢ ਲੇਵੋ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵੰਤ ਸਿੰਘ। ਅਕਾਲ ਪੁਰਖ ਪਰਮੇਸ਼ਵਰ ਕਿਰਪਾ ਦਾ ਖਜ਼ਾਨਾ ਹੈ, ਉਸ ਦੇ ਨਾਮ ਦੀ ਦਾਤ ਪ੍ਰਾਪਤ ਕਰਨ ਵਾਲੇ ਉਸ ਦੀ ਪਨਾਹ ਲੋਚਦੇ ਹਨ, ਕਿਉਂਕਿ ਉਹਨਾਂ ਦੇ ਮਨ ਅੰਤਰ ਦੇ ਵਿੱਚ ਪ੍ਰਭੂ ਦੇ ਨਾਮ ਦੀ ਪ੍ਰੀਤ ਅਤੇ ਪ੍ਰਭੂ ਮਿਲਾਪ ਦੀ ਤਾਂਘ ਹੁੰਦੀ ਹੈ। ਸਰਣੀ ਆਇਓ ਨਾਥ ਨਿਧਾਨ, ਨਾਮ ਪ੍ਰੀਤ ਲਾਗੀ ਮਨ ਪੀਤਰ, ਮਾਗਨ ਕਉ ਹਰ ਦਾਨ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਬਲਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

0: ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ, ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ pmsuryaghar.gov.in ਤੇ।
1: ਹਰ ਘਰ ਸੂਰਯ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ ਮਿਥਿਆ ਗਿਆ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਕਰਮਚਾਰੀਆਂ ਲਈ 93 2-ਪਹੀਆ ਇਲੈਕਟ੍ਰੀਕਲ ਵਾਹਨਾਂ ਨੂੰ ਰਵਾਨਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ ਅਤੇ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ 1-ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ 60 ਕਾਰਨ ਟੀਮ ਤੋਂ ਬਾਹਰ ਹੋਏ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਮਤੇ 'ਚ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਸ੍ਰੀ ਮੋਦੀ ਦੀ ਰਾਸ਼ਟਰਪਤੀ ਨਿਰੰਤਰ ਸੇਵਾ ਦੀ ਇਤਿਹਾਸਕ ਪ੍ਰਾਪਤੀ ਤੇ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ,
3: आज श्री नरेंद्र मोदी जी निर्वाचित प्रधानमंत्री के रूप में सर्वाधिक अवधि तक निरंतर देश की सेवा करने वाले प्रधानमंत्री बन गए हैं। उन्होंने निर्वाचित पीएम के तौर पर 4,399 दिन की निरंतर सेवा का कीर्तिमान स्थापित किया है, जो स्वतंत्र भारत के इतिहास में पहली बार हुआ है। इससे पूर्व श्री जवाहरलाल जी नेहरू ने 1952 से लेकर 1964 तक निरंतर 4,398 दिन तक इस पद को सुशोभित किया था। मुख्य बात यह है, यह अवसर भारत की लोकतांत्रिक चेतना, जन विश्वास और जन भागीदारी की शक्ति का प्रतीक है।
2: ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਵਧਾਈ ਦਿੱਤੀ। ਇਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਵਿਦੇਸ਼ ਮੰਤਰੀ ਡਾ. ਐਚ. ਜੈਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਮੁਬਾਰਕਬਾਦ ਦਿੱਤੀ ਹੈ। ਸਰਕਾਰ ਨੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਾਸਤੇ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼ ਰੱਖੀ ਹੈ, ਜਿਸ ਨਾਲ ਮਨਰੇਗਾ ਤੋਂ ਵਿਕਸਿਤ ਭਾਰਤ ਰੁਜ਼ਗਾਰ ਗਰੰਟੀ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਜੀ ਰਾਮ ਜੀ ਵਿੱਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਹ ਐਕਟ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋਵੇਗਾ। ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ 'ਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੇਂਡੂ ਵਿਕਾਸ ਮੰਤਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ। ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਫਾਈ ਅਤੇ ਸਵੱਛਤਾ ਕਾਰਜਾਂ ਵਿੱਚ ਵੱਡਾ ਬਦਲਾਅ ਲਿਆਉਂਦਿਆਂ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਪਣੀ ਕਿਸਮ ਦੇ ਪਹਿਲੇ ਹਾਈਬ੍ਰਿਡ ਸਫਾਈ ਮਾਡਲ ਦਾ ਐਲਾਨ ਕੀਤਾ। ਇਹ ਮਾਡਲ 1 ਮਹੀਨੇ ਦੇ ਅੰਦਰ ਪਟਿਆਲਾ ਨੂੰ ਸੂਬੇ ਦਾ ਸਭ ਤੋਂ ਸਾਫ਼ ਸ਼ਹਿਰ ਬਣਾਏਗਾ ਅਤੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸੂਬਾ ਬਣਾਵੇਗਾ। ਸ੍ਰੀ ਬੈਂਸ ਨੇ ਦੱਸਿਆ ਕਿ ਇਹ ਹਾਈਬ੍ਰਿਡ ਮਾਡਲ ਮਸ਼ੀਨ ਨਾਲ ਘਾਹ ਦੀ ਕਟਾਈ, ਸੁਪਰ ਸੈਕਸ਼ਨ ਮਸ਼ੀਨਾਂ ਰਹਿੰਦ ਖੂੰਹਦ ਇਕੱਠਾ ਕਰਨ ਅਤੇ ਸੜਕਾਂ ਦੀ ਧੁਆਈ ਦੇ ਕੰਮ ਨੂੰ ਆਪਸ 'ਚ ਜੋੜਦਾ ਹੈ। ਇਹ ਸਿਸਟਮ ਹਰੇਕ ਵਾਰਡ ਲਈ ਪਹਿਲਾਂ ਤੋਂ ਨਿਰਧਾਰਤ ਹਫ਼ਤਾਵਾਰੀ ਸਫਾਈ ਪ੍ਰੋਗਰਾਮ ਮੁਤਾਬਕ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਸਫਾਈ ਸੇਵਕ ਮੁੱਖ ਭਾਈਵਾਲ ਨੇ, ਮਸ਼ੀਨਾਂ ਭਾਰੀ ਕੰਮ ਕਰਨਗੀਆਂ ਅਤੇ ਉਹ ਬਾਰੀਕੀ ਵਾਲੇ ਕੰਮ ਸੰਭਾਲਣਗੇ। ਇਹ ਸਿਸਟਮ ਹੱਥੀਂ ਕੀਤੀ ਜਾਣ ਵਾਲੀ ਸਖ਼ਤ ਮਿਹਨਤ ਨੂੰ ਘਟਾਉਣ ਅਤੇ ਕਾਰਜ ਕੁਸ਼ਲਤਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਵੱਲੋਂ ਬਜ਼ੁਰਗ ਨਾਗਰਿਕਾਂ ਅਤੇ ਸਨਮਾਨ, ਸੁਰੱਖਿਆ ਅਤੇ ਅਧਿਕਾਰਾਂ ਦੀ ਰਾਖੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਤਹਿਤ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ ਕਰਵਾਈ ਗਈ। ਮੁਲਜ਼ਮ ਖਿਲਾਫ਼ ਕਾਨੂੰਨੀ ਕਾਰਵਾਈ ਨਾਲ ਉਸ ਦੀ ਗ੍ਰਿਫਤਾਰੀ ਯਕੀਨੀ ਬਣਾਉਂਦਿਆਂ ਜਿਸ ਨਾਲ ਪੀੜਿਤ ਬਜ਼ੁਰਗ ਮਹਿਲਾ ਨੂੰ ਇਨਸਾਫ਼ ਮਿਲਿਆ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਪਰਿਵਾਰਕ ਵਿਵਾਦ ਅਤੇ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ। ਮਾਨਸਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਮਗਰੋਂ FIR ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੰਤਰੀ ਨੇ ਕਿਹਾ ਕਿ ਕਿਸੇ ਵੀ ਬਜ਼ੁਰਗ ਮਾਤਾ

0: ਪੀੜਤਾਂ ਨਾਲ ਦੁਰਵਿਵਹਾਰ ਜਾਂ ਸ਼ੋਸ਼ਣ ਨਾਲ ਸਿਰਫ ਕਾਨੂੰਨੀ ਤੌਰ ਤੇ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਪੀੜਤਾਂ ਨੂੰ ਤੁਰੰਤ ਰਾਹਤ ਦੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾਕਟਰ ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬਜ਼ੁਰਗ ਨਾਗਰਿਕ ਨਾਲ ਦੁਰਵਿਵਹਾਰ, ਅਣਦੇਖੀ ਜਾਂ ਫਿਰ ਜਾਇਦਾਦ ਸਬੰਧੀ ਸ਼ੋਸ਼ਣ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਜਾਂ ਬਜ਼ੁਰਗ ਹੈਲਪਲਾਈਨ ਨੰਬਰ 14567 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ 'ਚ ਇੱਕ ਸਮਾਗਮ ਦੌਰਾਨ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਕਰਮਚਾਰੀਆਂ ਵਾਸਤੇ 93 ਇਲੈਕਟ੍ਰੀਕਲ ਸਕੂਟਰਾਂ ਨੂੰ ਰਵਾਨਾ ਕੀਤਾ। ਇਸ ਦਾ ਉਦੇਸ਼ ਅਪਰਾਧ ਦਾ ਜਵਾਬ ਦੇਣ ਵਾਸਤੇ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਨਾ। ਪੰਜਾਬ ਪੁਲਿਸ ਮੁਖੀ ਨੇ ਪੰਜਾਬ ਪੁਲਿਸ ਦਾ ਨਵਾਂ ਸਾਂਝ ਪੋਰਟਲ ਵੀ ਜਾਰੀ ਕੀਤਾ, ਜਿਸ ਵਿੱਚ ਸੁਧਾਰੀ ਤਕਨਾਲੋਜੀ ਆਧਾਰਿਤ ਨਾਗਰਿਕ ਕੇਂਦਰਿਤ ਵਿਸ਼ੇਸ਼ਤਾਵਾਂ ਲਈ 14 ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਨੇ ਜੋ ਨਾਗਰਿਕਾਂ ਨੂੰ ਇੱਕ ਸੁਰੱਖਿਅਤ, ਨਿਰਭਰ ਅਤੇ ਕੁਸ਼ਲ ਪ੍ਰਣਾਲੀ ਰਾਹੀਂ ਪੁਲਿਸ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਬਣਾਉਣ ਦੇ ਯੋਗ ਹੋਣਗੀਆਂ। ਸਾਂਝ ਵੈਬਸਾਈਟ ਨੂੰ ਪੂਰੀ ਤਰ੍ਹਾਂ ਨਵੇਂ ਰੂਪ 'ਚ ਸੋਧਿਆ ਗਿਆ। ਨਵਾਂ ਸਿਸਟਮ ਸੁਰੱਖਿਅਤ ਹੈ, ਜਿਸ ਵਿੱਚ ਸਾਂਝ ਇੱਕ ਨਵੇਂ gov.in ਡੋਮੇਨ ਤੋਂ ਕੰਮ ਕਰ ਰਿਹਾ। ਜਵਾਬਦੇਹੀ ਵਧਾਉਣ ਲਈ ਪੁਲਿਸ ਤਸਦੀਕ ਸੇਵਾਵਾਂ ਵਾਸਤੇ ਨਾਗਰਿਕ ਫੀਡਬੈਕ ਦੀ ਇੱਕ ਵਾਧੂ ਵਿਸ਼ੇਸ਼ਤਾ ਵੀ ਇਸ ਵਿੱਚ ਸ਼ਾਮਲ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਅੱਜ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਥੇ 'ਚ ਸ਼ਾਮਲ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। 18 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮਾਂ 'ਚ ਸ਼ਮੂਲੀਅਤ ਕੀਤੀ ਜਾਵੇਗੀ। ਸ਼ਹੀਦੀ ਸਮਾਗਮਾਂ ਲਈ ਇਸ ਤਰ੍ਹਾਂ ਦਾ ਜੱਥਾ ਕਰੀਬ 14 ਸਾਲਾਂ ਬਾਅਦ ਪਾਕਿਸਤਾਨ ਜਾ ਰਿਹਾ। ਇਸ ਜੱਥੇ 'ਚ 541 ਸ਼ਰਧਾਲੂ ਸ਼ਾਮਲ ਨੇ। ਜੱਥਾ 19 ਜੂਨ ਨੂੰ ਵਤਨ ਵਾਪਸ ਪਰਤੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਸਿੱਖ ਮਿਸ਼ਨ ਗੁਜਰਾਤ ਅਤੇ ਰਾਜਸਥਾਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਮਾਊਂਟ ਆਬੂ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਜਰਾਤ ਦੇ ਅਹਿਮਦਾਬਾਦ, ਬੜੌਦਾ, ਗਾਂਧੀਧਾਮ, ਰਾਜਕੋਟ ਅਤੇ ਰਾਜਸਥਾਨ ਦੇ ਪਾਲੀ, ਫਾਲਨਾ, ਜੋਧਪੁਰ, ਉਦੈਪੁਰ ਅਤੇ ਪੰਜਾਬ ਦੇ ਵੱਖ ਵੱਖ ਸਥਾਨਾਂ ਤੋਂ ਵੀ ਸੰਗਤਾਂ ਨੇ ਹਾਜ਼ਰੀ ਭਰੀ। ਪੰਜਾਬ ਰੋਡਵੇਜ਼ ਬਾਨਬਾਸ ਕੰਟਰੈਕਟ ਵਰਕਰਸ ਜਥੇਬੰਦੀ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ 'ਚ ਵੱਖ ਵੱਖ ਥਾਵਾਂ 'ਤੇ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਰਮਚਾਰੀਆਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਮੁਸਾਫਰਾਂ ਨੂੰ ਬੱਸ ਅੱਡਿਆਂ 'ਤੇ ਘੰਟਿਆਂ ਬਦੇ ਇੰਤਜ਼ਾਰ ਕਰਨਾ ਪਿਆ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਲਵਲੀ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ 'ਚ ਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਲੰਮੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਨਿੱਜੀ ਬੱਸ ਮਾਫੀਆ 'ਤੇ ਲਗਾਮ ਲਾਉਣਾ ਅਤੇ ਆਊਟਸੋਰਸਿੰਗ ਦਾ ਮੁੱਦਾ ਹੱਲ ਕਰਨਾ ਸ਼ਾਮਲ ਹੈ। ਇਸ ਬਾਰੇ ਕੱਲ੍ਹ ਵਿਭਾਗ ਵੱਲੋਂ ਇੱਕ ਮੀਟਿੰਗ ਵੀ ਬੁਲਾਈ ਗਈ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਪਣੇ ਪਿਛਲੇ ਕਾਰਜਕਾਲ ਦਾ ਹਵਾਲਾ ਦਿੰਦੇ ਹੋਏ ਰੇਨੂ ਭਾਟੀਆ ਨੇ ਕਿਹਾ ਕਿ ਉਹਨਾਂ ਨੇ ਕਮਿਸ਼ਨ ਦੀ ਚੇਅਰਪਰਸਨ ਵਜੋਂ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਈਆਂ ਨੇ। ਆਪਣੇ ਅਸਤੀਫੇ ਪੱਤਰ 'ਚ ਉਹਨਾਂ ਸਪਸ਼ਟ ਕੀਤਾ ਕਿ ਉਹ ਸਵੈ ਇੱਛਾ ਨਾਲ ਅਸਤੀਫਾ ਦੇ ਰਹੇ ਨੇ ਅਤੇ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨ ਦੀ ਅਪੀਲ ਵੀ ਕੀਤੀ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ 48 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਾਰਦਰਸ਼ੀ ਤੇ ਨਿਰੋਲ ਯੋਗਤਾ ਦੇ ਆਧਾਰ 'ਤੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਹਨਾਂ ਉਮੀਦਵਾਰਾਂ ਨੂੰ ਭਰਤੀ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਰਿਕਾਰਡ ਸਮੇਂ 'ਚ ਮੁਕੰਮਲ ਕੀਤੀਆਂ ਗਈਆਂ ਨੇ। ਅਫਗਾਨਿਸਤਾਨ ਖਿਲਾਫ਼ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਨੇ। ਵਿਰਾਟ ਕੋਹਲੀ ਪਹਿਲਾਂ ਹੀ ਟੀਮ 'ਚ ਨਹੀਂ ਹਨ। ਇਹ ਲੜੀ ਦੱਖਣੀ ਅਫਰੀਕਾ 'ਚ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਰਿਪੋਰਟਾਂ ਮੁਤਾਬਕ ਹਾਰਦਿਕ ਨੂੰ ਠੀਕ ਹੋਣ ਲਈ 3 ਹਫ਼ਤੇ ਲੱਗਣਗੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਾਸਤੇ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਲਈ 93 2-ਪਹੀਆ ਇਲੈਕਟ੍ਰੀਕਲ ਵਾਹਨਾਂ ਨੂੰ ਰਵਾਨਾ ਕੀਤਾ ਅਤੇ ਅਫਗਾਨਿਸਤਾਨ ਖਿਲਾਫ਼ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋਏ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਲਿਓ,
1: ਆ ਗਏ
0: ਆਜੋ।
1: ਜੀ, ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
0: ਜੈ ਜੀ, ਜੈ ਜੀ ਸੰਧੂ ਸਾਹਿਬ, ਬੱਚਿਆਲਿਓ, ਕੀ ਹਾਲ ਚਾਲ ਹੈ?
1: ਹਾਲ ਚਾਲ ਵਧੀਆ ਜੀ, ਆਪਣਾ ਸੁਣਾਓ।
0: ਤਕੜਾ। ਦੇਖੋ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਦੁਬੰਧ ਚੱਲਦਾ ਰਹਿੰਦਾ ਇਨਸਾਨ ਦਾ, ਤਾਂ ਜ਼ਿੰਦਗੀ ਪ੍ਰਾਪਤੀਆਂ ਨੂੰ ਲੈ ਕੇ,
1: ਆਪਣੇ ਆਪ ਨਾਲ ਵੀ ਅਤੇ ਸਮਾਜ ਨਾਲ ਵੀ,
0: ਕਿਉਂਕਿ ਸਾਡਾ ਜਿਹੜਾ ਇੱਛਾਵਾਂ ਸਾਡੇ 'ਤੇ ਇੰਨੀਆਂ ਜ਼ਿਆਦਾ ਭਾਰੂ ਹੈ ਕਿ ਇੱਕ ਪੂਰੀ ਹੁੰਦੀ ਹੈ ਅਤੇ ਤਿੰਨ ਖੜੀਆਂ ਹੁੰਦੀਆਂ ਨਾਲ ਦੇ ਨਾਲ, ਅਤੇ ਦੁਬੰਧ ਇਸ ਕਰਕੇ ਖਤਮ ਨਹੀਂ ਹੁੰਦਾ। ਜੇ ਕਿਤੇ ਸੰਧੂ ਸਾਹਿਬ ਬੰਦਾ ਸਵੀਕਾਰ ਕਰਨਾ ਸ਼ੁਰੂ ਕਰ ਦੇ ਕਿ ਮੇਰੇ ਕੋਲ ਜੋ ਹੈ ਜਾਂ ਜੋ ਮਾਲਕ ਨੇ ਮੈਨੂੰ ਦਿੱਤਾ ਇਹੀ ਮੇਰਾ ਹਿੱਸਾ ਹੈ, ਅਤੇ ਫਿਰ ਕਿਤੇ ਨਾ ਕਿਤੇ ਜਦੋਂ ਦੁਬੰਧ ਖਤਮ ਹੁੰਦਾ ਤਾਂ ਫਿਰ ਜ਼ਿੰਦਗੀ ਦੇ ਵਿੱਚ ਸਵਾਦ ਜਾਂ ਜ਼ਿੰਦਗੀ ਦੇ ਵਿੱਚ ਆਨੰਦ ਸ਼ੁਰੂ ਹੁੰਦਾ ਹੈ। ਹੋਰ ਬਾਕੀ ਤੁਸੀਂ ਕਿਸੇ ਤਰ੍ਹਾਂ ਜ਼ਿੰਦਗੀ ਦਾ ਸਵਾਦ ਪੈਦਾ ਨਹੀਂ ਕਰ ਸਕਦੇ, ਜ਼ਿੰਦਗੀ ਤੋਂ ਆਨੰਦ ਨਹੀਂ ਲੈ ਸਕਦੇ ਜਦ ਤੱਕ ਤੁਸੀਂ ਚੀਜ਼ ਨੂੰ ਸਵੀਕਾਰ ਨਹੀਂ ਕਰਦੇ।
1: ਹਾਂ, ਪਰ ਦੇਖੋ ਨਾ, ਹੁਣ ਆਪਣੇ ਇਨਸਾਨੀਅਤ ਜਿੱਦਾਂ ਕਹਿ ਲਓ, ਤਮਾਂ ਨਹੀਂ ਮਰਦੀ ਕਿ ਮੈਂ ਹੋਰ ਇਕੱਠਾ ਕਰਾਂ।
0: ਉਹੀ ਹੈ,
1: ਹੋਰ ਇਕੱਠਾ
0: ਕਰਨ ਦੇ ਚੱਕਰ 'ਚ ਆਪ ਇਕੱਠਾ ਹੋ ਜਾਂਦਾ ਨਾ ਫਿਰ।
1: ਹਾਂ,
0: ਸੋ ਇਸ ਕਰਕੇ ਇਹ ਹੈ ਕਿ ਜ਼ਿੰਦਗੀ ਜਿਹੜੀ ਹੈ ਇਹ ਸਿਰਫ ਇਕੱਠਾ ਕਰਨ ਲਈ ਨਹੀਂ ਹੈ। ਜ਼ਿੰਦਗੀ ਤਾਂ ਜਿੱਦਾਂ ਕਹਿੰਦੇ ਆ ਕਿ ਜਿਉਣ ਲਈ ਦਿੱਤਾ ਨੂੰ ਮਾਲਕ ਨੇ, ਕਾਰਜ ਕਰਨ ਲਈ।
1: ਬਿਲਕੁਲ ਜੀ, ਆਪਾਂ ਕਈ ਵਾਰ ਕਹਿੰਦੇ ਹੁੰਦੇ ਰੁੜੀਆ ਰਾਮ ਜੀ ਕਿ ਬੰਦਾ ਸਾਰੀ ਜ਼ਿੰਦਗੀ ਮਿਹਨਤ ਕਰਦਾ, ਪਰ ਉਹੀ ਚੀਜ਼ ਉਹਦੇ ਕੰਮ ਨਹੀਂ ਆਉਂਦੀ। ਕਈ ਵਾਰ
0: ਕੰਮ ਨਹੀਂ ਆਉਂਦੀ ਜੀ, ਤਾਂ ਖੋਜਾਂ ਵੀ ਮਾਰਾ ਨਹੀਂ ਕੀਤੀਆਂ ਡਾਕਟਰ ਸਾਹਿਬ ਨੇ, ਖੋਜਾਂ ਕਰਕੇ ਜਿੰਨਿਆਂ ਵੀ ਦੁਨੀਆ ਭਰ ਦੇ ਵੀ ਜਿਹੜੇ ਅੰਤਲੇ ਸਮੇਂ 'ਤੇ ਲੋਕ ਹੁੰਦੇ ਆ ਨਾ, ਉਹ ਇਹੀ ਪਛੋਤਾਵੇ 'ਚ ਹੁੰਦੇ ਆ ਕਿ ਯਾਰ ਮੈਂ ਜ਼ਿੰਦਗੀ ਦਾ ਸਵਾਦ ਨਹੀਂ ਲੈ ਸਕਿਆ ਅਤੇ ਜ਼ਿੰਦਗੀ ਦਾ ਸਵਾਦ ਤੁਹਾਨੂੰ ਜ਼ਿੰਦਗੀ ਨੇ ਨਹੀਂ ਦੇਣਾ, ਉਹ ਤੁਸੀਂ ਜ਼ਿੰਦਗੀ 'ਚੋਂ ਆਪ ਲੱਭਣਾ ਹੈ, ਅਤੇ ਉਹ ਤੁਹਾਡੀ ਮਾਨਸਿਕਤਾ ਨੇ ਲੱਭਣਾ ਹੈ। ਤੁਹਾਡੀ ਮਾਨਸਿਕਤਾ ਕਿੱਦਾਂ?
1: ਇੱਕ ਦੇਖੋ ਰੁੜੀਆ ਰਾਮ ਜੀ, ਸ਼ੇਅਰ ਆ ਸ਼ਾਇਰ ਦਾ ਕਿ ਜਿੰਨਾ ਲਈ ਤੂੰ ਮਰਦਾ ਰਿਹਾ ਸਾਰੀ ਉਮਰ,
0: ਬਿਲਕੁਲ
1: ਹੁਣ ਉਹੀ ਕਹਿੰਦੇ ਨੇ ਤੂੰ ਮਰ ਕਿਉਂ ਨਹੀਂ
0: ਜਾਂਦਾ। ਅੱਜ ਕੇ ਜਾਈਏ, ਇਹ ਸੱਚਾਈਆਂ ਨੇ, ਦੇਖੋ ਇਹ ਕੌੜੇ ਸੱਚ ਹੈ। ਤਾਂ ਹੀ ਤਾਂ ਮੈਂ ਕਿਹਾ ਕਿ ਸਵੀਕਾਰ ਜਿਹੜੇ ਅਸੀਂ ਕਰ ਲਈਏ ਨਾ, ਕਿਤੇ ਨਾ ਕਿਤੇ ਫਿਰ ਸਾਨੂੰ ਜਿਹੜਾ ਹੈ ਇਸ ਜ਼ਿੰਦਗੀ ਦਾ ਮਕਸਦ, ਮਤਲਬ ਔਰ ਸਵਾਦ ਇਹ ਪਤਾ ਚੱਲਣਾ ਸ਼ੁਰੂ।
1: ਆਪਣੇ ਲਈ ਵੀ ਕੁਛ ਕਰਨਾ ਚਾਹੀਦਾ,
0: ਆਪਣੇ ਲਈ ਵੀ ਕੁਛ ਕਰਨਾ ਚਾਹੀਦਾ ਹੈ। ਇਹ ਤਾਂ ਸਾਰੀ ਉਮਰ ਅਸੀਂ ਦੂਜਿਆਂ ਲਈ ਕਰਦੇ ਰਹਿੰਦੇ ਹਾਂ, ਮੈਂ ਇਹ ਨਿਆਣੇ ਲਈ ਆਹ ਕਰਦਾ, ਇਹ ਨਿਆਣੇ ਲਈ ਆਹ ਕਰਦਾ, ਇਹ ਚੱਕਰ 'ਚ ਜਿਹੜਾ ਹੈ ਤੁਰੇ ਫਿਰਦੇ ਹਾਂ। ਸੋ ਇਸ ਕਰਕੇ ਆਪਣੇ ਲਈ ਆਪਾਂ ਕਿੱਦਾਂ ਜਿਉਣਾ ਹੈ, ਆਪਣੇ ਲਈ ਕਿੱਦਾਂ ਜਿਉਣਾ ਹੈ, ਇਸ ਚੀਜ਼ ਨੂੰ ਵੀ, ਕਿਉਂਕਿ ਅੱਜ ਤੁਸੀਂ ਦੇਖੋ ਬੜੀ ਦੁਖਦਾਈ ਚੀਜ਼ ਹੁੰਦੀ ਹੈ ਜਦੋਂ ਤੁਸੀਂ ਬਿਰਧ ਆਸ਼ਰਮਾਂ 'ਚ ਜਾ ਕੇ ਕਹਾਣੀਆਂ ਸੁਣਦੇ ਹੋ,
1: ਉੱਥੋਂ
0: ਤੁਹਾਨੂੰ ਪਤਾ ਚੱਲਦਾ ਹੈ ਕਿ ਜ਼ਿੰਦਗੀ ਕੀ ਭਾਵ ਵਿਖਦੀ ਹੈ। ਦੋ ਬੋਲ ਗਾਉਣ ਦੇ ਲਾਉਂਦੇ ਹਾਂ।

0: हां जी रुलिया राम जी।
1: संधु साहब, सौनी दी फसलां जिद्दां आपां सारियां फसलां दा आधार तां हुण खादां रह गईआं, ते पर इह है कि जे खादां नूं संजम नाल, संकोच नाल ते सुचजे ढंग नाल वरत्या जावे ते खाद जिहड़ी है उह साडे लई उपयोगी है।
0: बिल्कुल जी, देखो हुण रुलिया राम जी, खादां ना बहुतियां बाहरों ही आउंदियां।
1: हाँ,
0: बहुत सारा सरमाया साडा जांदा है, सरकार इहदे ते आपां नूं जिहड़ी सबसिडी वी दिंदी है, ताइयों बार बार आपां नूं सरकारां महकमा वी कहिंदा है, ਖੇਤੀਬਾੜੀ ਯੂਨੀਵਰਸਿਟੀ ਵੀ ਕਹਿੰਦੀ ਹੈ ਕਿ ਸੰਜਮ ਨਾਲ, ਲੋੜ ਦੇ ਹਿਸਾਬ ਨਾਲ ਵਰਤੀਏ ਜੀ, ਜੋ ਘੱਟ ਤੋਂ ਘੱਟ ਜੇ ਇਸਤੇਮਾਲ ਹੋ ਸਕਦੀਆਂ ਨੇ ਸਾਨੂੰ ਕਰਨੀਆਂ ਚਾਹੀਦੀਆਂ।
1: ਇਹੀ ਬੱਚਤ ਹੈ ਨਾ। ਦੇਖੋ ਸਾਡੀ ਫਸਲ ਦੇ ਵਿੱਚੋਂ ਜੇ ਅਸੀਂ ਖਰਚੇ 'ਚ ਘਾਟ ਕਰਾਂਗੇ, ਸਾਡੀ ਬੱਚਤ ਵੀ ਹੋਊ, ਬੱਚਤ ਖਰਚੇ 'ਚ ਵੀ ਹੋਊ ਔਰ ਜ਼ਮੀਨ ਦੀ ਵੀ ਹੋਊਗੀ, ਕਿਉਂਕਿ ਜ਼ਮੀਨ ਦੇ ਵਿੱਚ ਜਦੋਂ ਖਾਦ ਪੈਂਦੀ ਹੈ ਆਪਾਂ ਨੂੰ ਲੱਗਦਾ ਤਾਂ ਹੈ ਫਸਲ ਕਾਲੀ ਹੋ ਗਈ, ਪਰ ਜ਼ਮੀਨ ਦਾ ਕਿਤੇ ਨਾ ਕਿਤੇ ਉਹਦੇ ਨਾਲ ਨੁਕਸਾਨ ਹੁੰਦਾ ਹੈ। ਸੋ ਇਸ ਚੀਜ਼ ਨੂੰ ਆਪਾਂ ਨੇ ਸਮਝਣਾ ਹੈ। ਸੌਣੀ ਫਸਲਾਂ 'ਚ ਖਾਦਾਂ ਦੀ ਵਰਤੋਂ ਦੇ ਬਾਬਤ ਡਾਕਟਰ ਜਗਦੀਪ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ
2: ਹਾਂ। ਜਿਵੇਂ ਕਿ ਕਿਸਾਨ ਵੀਰੋ, ਆਪ ਸਭ ਨੂੰ ਪਤਾ ਹੈ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਖੇਤੀ ਖਰਚਿਆਂ ਦੇ ਵਿੱਚ ਜਿਹੜਾ ਉਹ ਕਾਫੀ ਵਾਧਾ ਹੋਇਆ। ਸੋ ਇਹਨਾਂ ਖੇਤੀ ਖਰਚਿਆਂ ਦੇ ਵਿੱਚੋਂ ਜਿਹੜਾ ਖਾਦਾਂ ਦਾ ਇੱਕ ਜਿਹੜਾ ਉਹ ਅਹਿਮ ਰੋਲ ਹੈਗਾ, ਲੋੜ ਤੋਂ ਵੱਧ ਜਿਹੜੀਆਂ ਖਾਦਾਂ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਵਰਤੋਂ ਹੋਣ ਦੇ ਨਾਲ ਸਾਡਾ ਮਿੱਟੀ ਤੇ ਫਸਲਾਂ ਦੀ ਸਿਹਤ ਤੇ ਵੀ ਮਾੜਾ ਅਸਰ ਪਿਆ, ਇਹਦੇ ਨਾਲ ਨਾਲ ਸਾਡਾ ਜਿਹੜਾ ਵਾਤਾਵਰਨ ਆ ਉਹ ਵੀ ਖਰਾਬ ਹੋਇਆ। ਸੋ ਜੇ ਅਸੀਂ ਮਿੱਟੀ ਪਰਖ ਕਰਵਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਹਿਸਾਬ ਨਾਲ ਜੇ ਖਾਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਇਹਨਾਂ ਸਭ ਜਿਹੜੀਆਂ ਮੁਸ਼ਕਲਾਂ, ਜਿਵੇਂ ਕਿ ਸਾਡੀ ਜਿਹੜੀ ਆ ਮਿੱਟੀ ਦੀ ਸਿਹਤ, ਫਸਲਾਂ ਦੀ ਸਿਹਤ 'ਤੇ ਮਾੜਾ ਅਸਰ, ਜਾਂ ਵਾਤਾਵਰਨ ਦੀ ਜਿਹੜੀ ਆ ਉਹ ਖਰਾਬ ਹੋਣਾ, ਅਤੇ ਸਾਡਾ ਜਿਹੜਾ ਉਹ ਖੇਤੀ ਖਰਚੇ ਆ, ਇਹਨਾਂ ਨੂੰ ਕੁਝ ਹੱਦ ਤੱਕ ਕਿਉਂਕਿ ਕਾਫੀ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਤੋਂ ਨਿਜਾਤ ਪਾ ਸਕਦੇ ਹਾਂ। ਸੋ ਸਾਉਣੀ ਦੀਆਂ ਜਿਹੜੀਆਂ ਮੁੱਖ ਫਸਲਾਂ ਜਿਹੜੀ ਸਾਰਿਆਂ ਨਾਲੋਂ ਪਹਿਲਾਂ

ਪੰਜ ਝੋਨੇ ਤੇ ਜੇ ਗੱਲਬਾਤ ਕਰੀਏ, ਸਭ ਤੋਂ ਪਹਿਲਾਂ ਗੱਲਬਾਤ ਕਰਨਾ ਚਾਹੁੰਦਾ ਕਿ ਜਿਹੜੀਆਂ ਰਸਾਇਣਿਕ ਖਾਦਾਂ ਇਹਨਾਂ ਦੀ ਕਿਵੇਂ ਵਰਤੋਂ ਸਾਨੂੰ ਕਰਨੀ ਚਾਹੀਦੀ ਆ। ਜੇ ਰਸਾਇਣਿਕ ਖਾਦਾਂ ਦੀ ਗੱਲ ਕਰੀਏ ਤਾਂ ਯੂਰੀਆ ਦੀ ਜੇ ਗੱਲ ਕਰੀਏ ਆਪਾਂ, ਸੋ ਨਿੰਮ ਲਿਪਤ ਯੂਰੀਆ ਜਿਹੜੀ ਨੀਮ ਕੋਟਡ ਯੂਰੀਆ ਅੱਜ ਕੱਲ੍ਹ ਉਹੀ ਆ ਰਹੀ ਆ, ਉਹਦੀ ਅਸੀਂ ਕਹਿੰਦੇ ਹਾਂ ਕਿ 90 ਕਿਲੋ ਜਿਹੜੀ ਆ ਸਾਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਆ। ਨਾਲ DAP ਤੇ ਮੁਰਟ ਆਫ ਪੋਟਾਸ਼ ਜਿਹੜੀ ਪੋਟਾਸ਼ ਆ ਇਹ ਤਾਂ ਪਾਉਣੀਆਂ ਚਾਹੀਦੀਆਂ ਕਿ ਜੇ ਸਾਡੇ ਮਿੱਟੀ ਪਰਖ ਪਹਿਲਾਂ ਕਰਵਾਉਣੀ ਚਾਹੀਦੀ ਹੈ, ਜੇ ਮਿੱਟੀ ਪਰਖ ਦੇ ਵਿੱਚ ਇਹਨਾਂ ਦੀ ਜਿਹੜੀ ਮਾਤਰਾ ਜੇ ਜ਼ਿਆਦਾ ਆਵੇ ਤਾਂ ਸਾਨੂੰ ਬਿਲਕੁਲ ਵੀ ਜਿਹੜੀ ਆ ਉਹ ਫਾਸਫੋਰਸ ਅਤੇ ਜਿਹੜੀ ਪੋਟਾਸ਼ ਪਾਉਣ ਦੀ ਜਿਹੜੀ ਆ ਝੋਨੇ ਨੂੰ ਲੋੜ ਨਹੀਂ ਹੁੰਦੀ। ਅਤੇ ਇਸ ਤੋਂ ਇਲਾਵਾ ਜਿਹੜੀ ਫਾਸਫੋਰਸ ਬਾਰੇ, ਜੇ ਸਾਡੀ ਝੋਨੇ ਤੋਂ ਪਹਿਲਾਂ ਬੀਜੀ ਗਈ ਜਿਹੜੀ ਹਾੜੀ ਦੀ ਫਸਲ ਆ ਉਹਨੂੰ ਜੇ ਸਿਫਾਰਿਸ਼ ਕੀਤੀ ਹੋਈ, ਮੰਨ ਲਓ ਜਿਸ ਤਰ੍ਹਾਂ ਕਣਕ ਹੈਗੀ ਆ, ਕਣਕ ਨੂੰ ਜੇ ਸਿਫਾਰਿਸ਼ ਕੀਤੀ ਹੋਈ ਫਾਸਫੋਰਸ ਖਾਦ ਜਿਹੜੀ ਪਾਈ ਹੋਵੇ ਤਾਂ ਸਾਨੂੰ ਝੋਨੇ ਦੇ ਜਿਹੜੀ ਆ ਝੋਨੇ ਨੂੰ ਬਿਲਕੁਲ ਵੀ ਜਿਹੜੀ ਆ ਉਹ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਹੈਗੀ ਆ। ਇਸ ਤੋਂ ਇਲਾਵਾ ਜਿਹੜੀ ਨਿੰਮ ਲਿਪਤ ਯੂਰੀਆ ਜਿਹੜੀ ਅਸੀਂ 90 ਕਿਲੋ ਕਹਿੰਦੇ ਹਾਂ, ਇਹਨੂੰ ਪਾਉਣ ਦੀ ਜਿਹੜੀ ਆ ਵਿਧੀ ਕੀ ਹੈਗੀ ਆ, ਕਿਸ ਸਮੇਂ ਤੇ ਪਾਉਣੀ ਚਾਹੀਦੀ ਆ। ਜਿਸ ਤਰ੍ਹਾਂ 90 ਕਿਲੋ ਇਹਨੂੰ 3 ਕਿਸ਼ਤਾਂ ਦੇ ਵਿੱਚ ਪਾਉਣੀ ਚਾਹੀਦੀ ਆ। ਪਹਿਲੀ ਕਿਸ਼ਤ ਜਿਹੜੀ ਆ ਉਹ 7 ਦਿਨਾਂ ਤੱਕ ਪਾਉਣੀ ਚਾਹੀਦੀ ਆ, ਦੂਸਰੀ ਕਿਸ਼ਤ ਜਿਹੜੀ ਆ ਝੋਨਾ ਲਾਉਣ ਤੋਂ 21 ਦਿਨ ਤੇ ਪਾਉਣੀ ਚਾਹੀਦੀ ਆ, ਤੇ ਜਿਹੜੀ ਤੀਸਰੀ ਕਿਸ਼ਤ ਆ ਉਹ 42 ਦਿਨ ਤੇ ਪਾਉਣੀ ਚਾਹੀਦੀ ਆ। ਇਸ ਤੋਂ ਇਲਾਵਾ ਜੇ ਸਾਡੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਹੜੀਆਂ PR 126 ਤੇ PR 124 ਦੇ ਬੀਜੀਆਂ ਹੋਣ ਤਾਂ ਉਹਨਾਂ ਦੇ ਵਿੱਚ ਜਿਹੜੀ ਤੀਜੀ ਕਿਸ਼ਤ ਆ ਜਿਹੜੀ 42 ਦਿਨ ਤੇ ਪਾਉਂਦੇ ਹਾਂ ਉਹਨੂੰ ਅਸੀਂ 35 ਦਿਨ ਬਾਅਦ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਇਸ ਤੋਂ ਇਲਾਵਾ ਜਿਹੜੀ ਖਾਦਾਂ ਦੇ ਵਿੱਚ ਜਿਹੜੀ ਨਾਈਟ੍ਰੋਜਨ ਦੀ ਸੁਚੱਜੀ ਵਰਤੋਂ ਵਾਸਤੇ ਅਸੀਂ ਕਹਿੰਦੇ ਹਾਂ ਕਿ PAU ਦੁਆਰਾ ਜਿਹੜਾ ਇੱਕ ਪੱਤਾ ਰੰਗ ਚਾਰਟ ਜਿਹੜਾ ਆਗਾਜ਼ ਕੀਤਾ ਗਿਆ ਉਹ ਵੀ ਬੜਾ ਕਾਰਗਰ ਸਿੱਧ ਹੁੰਦਾ। ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਉਹਦੇ ਵਰਤੋਂ ਦੀ ਵਿਧੀ ਕੀ ਹੈਗੀ ਆ। ਉਹਦੇ ਵਿੱਚ ਇਸ ਤਰ੍ਹਾਂ ਕਿ ਝੋਨੇ ਦੀ ਲਵਾਈ ਸਮੇਂ ਸਾਨੂੰ 25 ਕਿਲੋ ਯੂਰੀਆ ਪਾ ਦੇਣੀ ਚਾਹੀਦੀ ਆ। ਪਨੀਰੀ ਲਾਉਣ ਤੋਂ ਜਿਹੜੇ 14 ਦਿਨ ਬਾਅਦ 7 ਦਿਨਾਂ ਦੇ ਅੰਤਰ ਤੇ ਜਿਹੜਾ ਉਹ ਪੱਤਿਆਂ ਦਾ ਜਿਹੜਾ ਅਸੀਂ ਰੰਗ ਦਾ ਮੁਲਾਂਕਣ ਕਰਨਾ, ਜਿਹੜਾ ਪੱਤਾ ਰੰਗ ਚਾਰਟ ਦੀ ਜਿਹੜੀ ਟਿੱਕੀ ਨੰਬਰ 4 ਆ, ਤੇ ਹਰੇਕ ਖੇਤ ਵਿੱਚੋਂ ਜਿਹੜਾ ਹਰ ਵਾਰ ਜਿਹੜਾ ਖੇਤ ਵਿੱਚੋਂ 10 ਬੂਟੇ ਆਪਾਂ ਜਿਹੜੇ ਆ ਜਿਹੜੇ ਉੱਪਰੋਂ ਪੂਰੇ ਖੁੱਲੇ ਹੋਣ ਉਹਨਾਂ ਦਾ ਰੰਗ ਜਿਹੜਾ ਉਹ ਮਿਲਾਉਣਾ ਬਿਨਾਂ ਤੋੜੇ। ਤੇ ਜੇ 10 ਵਿੱਚੋਂ ਜੇ 6 ਜਾਂ ਵੱਧ ਪੱਤਿਆਂ ਦਾ ਰੰਗ ਜਿਹੜਾ ਚਾਰ ਦੀ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ ਤਾਂ 25 ਕਿਲੋ ਜਿਹੜੀ ਆ ਸਾਨੂੰ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਦੇਣਾ ਚਾਹੀਦਾ। ਤੇ ਜੇ ਉਸ ਤੋਂ ਗੂੜਾ ਹੋਵੇ ਰੰਗ ਤਾਂ ਫਿਰ ਜਿਹੜਾ ਸਾਨੂੰ ਜਿਹੜੀ ਉਹ ਖਾਦ ਪਾਉਣ ਦੀ ਲੋੜ ਨਹੀਂ ਆ। ਸੋ ਇਹ ਸਾਰਾ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਪ੍ਰੋਸੈਸ ਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਝੋਨੇ ਦੇ ਨਿਸਰਨ ਤੋਂ ਬਾਅਦ ਪੱਤਾ ਰੰਗ ਚਾਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਮਤਲਬ ਕਿ ਝੋਨੇ ਦੇ ਨਿਸਰਨ ਤੱਕ ਹੀ ਜਿਹੜਾ ਉਹ ਪੱਤਾ ਰੰਗ ਚਾਰ ਦੀ ਆਪਾਂ ਵਰਤੋਂ ਕਰਨੀ ਆ, ਤੇ ਨਾ ਹੀ ਨਿਸਰਨ ਤੋਂ ਬਾਅਦ ਜਿਹੜਾ ਯੂਰੀਆ ਖਾਦ ਹੋਰ ਪਾਉਣ ਦੀ ਲੋੜ ਆ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ, ਅੱਜ ਕੱਲ੍ਹ ਜਿਹੜਾ ਕਿਸਾਨ ਵੀਰ ਸਿੱਧੀ ਬਿਜਾਈ ਵਾਲੇ ਝੋਨੇ ਵੱਲ ਬੜੇ ਮਤਲਬ ਕਿ ਉਹਨੂੰ ਵੀ ਬੜੇ ਉਤਸ਼ਾਹ ਦੇ ਨਾਲ ਜਿਹੜੇ ਆ ਉਹ ਅਡੋਪਟ ਕਰ ਰਹੇ ਆ। ਸੋ ਜੇ ਸਿੱਧੀ ਬਿਜਾਈ ਵਾਲੇ ਝੋਨੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ 3 ਬਰਾਬਰ ਹਿੱਸਿਆਂ ਦੇ ਵਿੱਚ 4 ਹਫ਼ਤੇ, 6 ਹਫ਼ਤੇ ਤੇ 9 ਹਫ਼ਤਿਆਂ ਬਾਅਦ ਜਿਹੜੇ ਆ ਝੋਨਾ ਜਦੋਂ ਬੀਜਣ ਤੋਂ ਬਾਅਦ ਜਿਹੜੇ ਆ ਉਹ ਸਾਨੂੰ ਪਾਉਣੇ ਚਾਹੀਦੇ ਆ। ਬਾਕੀ ਫਾਸਫੋਰਸ ਤੇ ਪੋਟਾਸ਼ ਜਿਹੜੀਆਂ ਖਾਦਾਂ ਦੀ ਵਰਤੋਂ ਆ ਜਿਹੜੀ ਉਹ ਸਾਨੂੰ ਮਿੱਟੀ ਪਰਖ ਆਧਾਰ ਤੇ ਹੀ ਪਾਉਣੀ ਚਾਹੀਦੀ ਆ। ਸੋ ਇਹ ਤੇ ਗੱਲ ਹੋ ਗਈ ਰਸਾਇਣਿਕ ਖਾਦਾਂ ਦੀ। ਰਸਾਇਣਿਕ ਖਾਦਾਂ ਤੋਂ ਇਲਾਵਾ ਜੇ ਅਸੀਂ ਆਪਣਾ ਚੰਗਾ ਝਾੜ ਲੈਣਾ ਤੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣੀ ਆ ਤਾਂ ਸਾਨੂੰ ਜਿਹੜਾ ਉਹ ਰਲਵਾਂ ਮਿਲਵਾਂ ਜਿਹਾ ਕੰਮ ਚਲਾਉਣਾ ਪਊਗਾ ਕਿ ਜਿਹੜੀਆਂ ਜੈਵਿਕ ਖਾਦਾਂ ਦੇ ਨਾਲ ਨਾਲ ਜਿਹੜੀਆਂ ਰਸਾਇਣਿਕ ਖਾਦਾਂ ਦੋਨਾਂ ਨੂੰ ਲਾ ਲਾ ਕੇ ਜੇ ਆਪਾਂ ਵਰਤੋਂ ਕਰਾਂਗੇ ਤਾਂ ਇਹਦੇ ਨਾਲ ਸਾਡਾ ਝਾੜ ਜਿਹੜਾ ਉਹ ਝਾੜ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵੀ ਜਿਹੜੀ ਆ ਉਹ ਬਰਕਰਾਰ ਰਹੇਗੀ। ਇਹਦੇ ਬਾਰੇ ਮੈਂ ਇੱਕ ਥੋੜ੍ਹੀਆਂ ਕੁ ਤੁਹਾਨੂੰ ਦੱਸਣੀਆਂ ਚਾਹਾਂਗਾ ਕਿ ਜਿਵੇਂ ਜੇ ਮੰਨ ਲਓ ਰੂੜੀ ਆ, ਰੂੜੀ ਅਸੀਂ ਕਹਿੰਦੇ ਹਾਂ ਕਿ 6 ਟਨ ਜਿਹੜੀ ਆ 1 ਏਕੜ ਦੀ ਪਾਉਣੀ ਚਾਹੀਦੀ ਆ ਤਾਂ ਇਹਦੇ ਵਿੱਚ 35 ਕਿਲੋ ਯੂਰੀਆ ਹੁੰਦਾ। ਜੇ ਪ੍ਰੈਸ ਮੱਡ ਜਿਹੜਾ ਮਿਲ ਚੋਂ ਨਿਕਲਦਾ ਜੇ ਉਹ 6 ਟਨ ਪਾਇਆ ਜਾਵੇ ਉਹਦੇ ਵਿੱਚ 55 ਕਿਲੋ ਯੂਰੀਆ ਹੁੰਦਾ। ਇਸੇ ਤਰ੍ਹਾਂ ਮੁਰਗੀਆਂ ਦੀ ਖਾਦ ਜਿਹੜੀ ਆ 2.5 ਟਨ ਜਿਹੜੀ ਆ 1 ਏਕੜ 'ਚ ਪਾਈ ਜਾਵੇ ਤਾਂ 55 ਕਿਲੋ ਉਹਦੇ ਵਿੱਚ ਯੂਰੀਆ ਹੁੰਦਾ। ਸੋ ਇਸ ਤਰ੍ਹਾਂ ਜੇ ਇਹ ਜਿਹੜੀਆਂ ਦੇਸੀ ਖਾਦਾਂ ਜੇ ਇਹ ਮਿਲ ਜਾਣ ਤਾਂ ਬਹੁਤ ਵਧੀਆ, ਜੇ ਪਰ ਚਾਂਸ ਜੇ ਸਾਡੇ ਕੋਲ ਨਹੀਂ ਹੈਗੀਆਂ ਤਾਂ ਅਸੀਂ ਹਰੀ ਖਾਦ ਜਿਹੜੀ ਆ ਹਰੀਆਂ ਖਾਦਾਂ ਜਿਵੇਂ ਕਿ ਜੰਤਰ ਹੋ ਗਿਆ ਜਾਂ ਰਵਾਂ ਹੋ ਗਏ ਜਾਂ ਸਾਡੇ ਆਪਣਾ ਸਾਣ ਹੋ ਗਈ ਇਹ ਬੀਜ ਕੇ ਤੇ ਇਹਦੇ ਨਾਲ ਵੀ ਜਿਹੜਾ ਉਹ ਅਸੀਂ ਜਿਹੜਾ ਉਹ ਕਾਫੀ ਹੱਦ ਤੱਕ ਜਿਹੜੀਆਂ ਆਪਣੀਆਂ ਰਸਾਇਣਿਕ ਖਾਦਾਂ ਇਹਨਾਂ ਦੀ ਜਿਹੜੀ ਆ ਉਹ ਮਿਕਦਾਰ ਜਿਹੜੀ ਆ ਉਹ ਘਟਾ ਸਕਦੇ ਹਾਂ। ਜੇ ਮੈਂ ਹਰੀ ਖਾਦ ਜੰਤਰ ਦੀ ਇੱਕ ਐਗਜ਼ਾਮਪਲ ਲਵਾਂ ਤਾਂ ਜੰਤਰ ਜਦੋਂ 45 ਤੋਂ 50 ਦਿਨ ਦਾ ਹੋ ਜਾਂਦਾ ਤੇ ਜੇ ਉਹਨੂੰ ਅਸੀਂ 45 ਤੋਂ 50 ਦਿਨ ਦਾ ਕਰਕੇ ਖੇਤ ਦੇ ਵਿੱਚ ਵਾਹ ਦਿੰਦੇ ਹਾਂ ਤਾਂ ਉਸ ਤੋਂ ਸਾਨੂੰ 50 ਤੋਂ 55 ਕਿਲੋ ਯੂਰੀਆ ਜਿਹੜੀ ਆ ਉਹ ਸਾਨੂੰ ਮਿਲ ਜਾਂਦੀ ਆ। ਤੇ ਇਹ ਹਰੀਆਂ ਖਾਦਾਂ ਦੇ ਬਾਬਤ ਇਸ ਤਰ੍ਹਾਂ ਕਿ ਇਹ ਜਿਹੜੀ ਹਰੀ ਖਾਦ ਝੋਨਾ ਲਾਉਣ ਤੋਂ ਕੱਦੂ ਵੇਲੇ ਜਿਹੜੀ ਆ ਇਹਦੇ ਵਿੱਚ ਵਾਹੁਣੀ ਹੁੰਦੀ ਆ, ਕੱਦੂ

ਮਤਲਬ ਇੱਕ ਦਿਨ ਪਹਿਲਾਂ ਕਹਿ ਲਓ ਜਾਂ ਕੱਦੂ ਦੇ ਟਾਈਮ ਤੇ ਇਹਨੂੰ ਵਾਹੁਣਾ, ਤੇ ਇਹਦਾ ਬਹੁਤ ਮਤਲਬ ਕਿ ਇਹਦੇ ਨਾਲ ਜਿਹੜੀ ਆ ਉਹ ਸਾਡੀ ਨਾਈਟ੍ਰੋਜਨ ਦੀ ਜਿਹੜੀ ਆ ਉਹ ਕਾਫੀ ਬੱਚਤ ਹੁੰਦੀ ਆ। ਇਸ ਤੋਂ ਇਲਾਵਾ ਸਾਡੇ ਜਿਹੜੇ ਝੋਨਾ ਜਿਹੜੀ ਆਪਣੀ ਸਾਉਣੀ ਦੀ ਫਸਲ ਆ ਇਹਦੇ ਵਿੱਚ ਕੁਝ ਤੱਤਾਂ ਦੀ ਘਾਟ ਵੀ ਆ ਜਾਂਦੀ ਹੈ ਕਈ ਵਾਰ, ਜਿਵੇਂ ਕਿ ਜਿੰਕ ਦੀ ਘਾਟ ਜਿਹੜੀ ਆ ਇਹ ਕਾਫੀ ਵੇਖਣ ਵਿੱਚ ਆਈ ਆ। ਇਹਦੀ ਨਿਸ਼ਾਨੀਆਂ ਕੀ ਹੈਗੀਆਂ ਜਿੰਕ ਦੀ ਘਾਟ ਦੀਆਂ? ਜਿੰਕ ਦੀ ਘਾਟ ਜਿਹੜੀ ਆ ਇੱਕ ਤੇ ਇਹਦੇ ਨਾਲ ਜਿਹੜੇ ਬੂਟੇ ਆ ਇਹ ਮਧਰੇ ਜੇ ਰਹਿ ਜਾਂਦੇ ਆ, ਬੂਟਾ ਜਿਹੜਾ ਉਹ ਝਾੜ ਵੀ ਘੱਟ ਮਾਰਦਾ, ਤੇ ਬੂਟੇ ਦੇ ਜਿਹੜੇ ਪੱਤੇ ਆ ਉਹ ਜੰਗਾਲੇ ਜੇ ਜਾਂਦੇ ਆ, ਜੰਗਾਲੇ ਜਿਸ ਤਰ੍ਹਾਂ ਉਹ ਭੂਰੇ ਜੇ ਹੋ ਜਾਂਦੇ ਆ। ਸੋ ਜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣ ਤਾਂ ਇਹ ਜਿੰਕ ਦੀ ਘਾਟ ਹੁੰਦੀ ਆ। ਜੇ ਇਹਦਾ ਇਲਾਜ ਨਾ ਕੀਤਾ ਜਾਵੇ ਤਾਂ ਝਾੜ ਦੇ ਉੱਤੇ ਇਹਦਾ ਬਹੁਤ ਅਸਰ ਪੈਂਦਾ। ਸੋ ਇਹਦੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਕੱਦੂ ਕਰਨ ਸਮੇਂ ਜਿਹੜਾ 25 ਕਿਲੋ ਜਿੰਕ ਸਲਫੇਟ ਹੈਪਟਾਹਾਈਡ੍ਰੇਟ, ਕਿਉਂਕਿ ਸਾਨੂੰ ਪਤਾ ਇਸ ਤਰ੍ਹਾਂ ਲੱਗ ਜਾਂਦਾ ਕਿ ਪਹਿਲਾਂ ਵੀ ਜੇ ਉਸ ਖੇਤ ਦੇ ਵਿੱਚ ਜਿਹੜੀ ਆ ਉਹ ਜਿੰਕ ਦੀ ਘਾਟ ਆਈ ਹੋਵੇ ਤਾਂ ਸਾਨੂੰ ਜਿਹੜਾ ਉਹ ਜਿੰਕ ਜਿਹੜੀ ਆ ਉਹ ਸਾਨੂੰ ਪਾ ਦੇਣੀ ਚਾਹੀਦੀ ਆ। ਸੋ ਇਸ ਵਾਸਤੇ ਜਿਹੜੀ 25 ਕਿਲੋ ਜਿੰਕ ਸਲਫੇਟ ਹੈਪਟਾਹਾਈਡ੍ਰੇਟ ਜਿਹੜੀ 21% ਆ ਉਹ ਪਾਉਣੀ ਚਾਹੀਦੀ ਆ। ਜੇ ਸਾਡੇ ਕੋਲ 33% ਵਾਲੀ ਆ ਜਿੰਕ ਸਲਫੇਟ ਮੋਨੋਹਾਈਡ੍ਰੇਟ ਤਾਂ ਉਹ 16 ਕਿਲੋ ਜਿਹੜੀ ਆ ਉਹ ਸਿਫਾਰਿਸ਼ ਕਰਦੇ ਹਾਂ। ਇਸ ਤੋਂ ਇਲਾਵਾ ਲੋਹੇ ਦੀ ਘਾਟ ਜਿਹੜੀ ਆ ਇਹ ਵੀ ਸਾਡੇ ਝੋਨੇ ਦੀ ਫਸਲ ਦੇ ਵਿੱਚ ਕਾਫੀ ਆਉਂਦੀ ਆ, ਤੇ ਇਹਦੀ ਨਿਸ਼ਾਨੀਆਂ ਕੀ ਹੈਗੀਆਂ ਕਿ ਜਿਹੜੇ ਨਵੇਂ ਪੱਤੇ ਨਿਕਲਦੇ ਆ ਬੂਟੇ ਦੇ ਉਹ ਪੱਤੇ ਪੀਲੇ ਹੁੰਦੇ ਆ, ਤੇ ਜ਼ਿਆਦਾਤਰ ਇਹਦੀ ਘਾਟ ਜਿਹੜੀਆਂ ਰੇਤਲੀਆਂ ਜ਼ਮੀਨਾਂ ਜਿਹੜੀਆਂ ਹਲਕੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਆਉਂਦੀ ਆ। ਤੇ ਇਸ ਵਾਸਤੇ ਇਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਜਿਹੜੇ ਬੂਟੇ ਆ ਮਰ ਵੀ ਜਾਂਦੇ ਆ, ਜਿਹੜੇ ਪੀਲੇ ਬੂਟੇ ਨਿਕਲਦੇ ਜਿਹੜੇ ਪੱਤੇ ਜਿਹੜੇ ਇਹਨਾਂ ਦੇ ਪੀਲੇ ਹੁੰਦੇ ਆ ਉਹਨਾਂ ਦੇ ਬੂਟੇ ਮਰ ਵੀ ਜਾਂਦੇ ਆ, ਤੇ ਕਈ ਵਾਰ ਸਾਰੀ ਫਸਲ ਵੀ ਤਬਾਹ ਹੋ ਜਾਂਦੀ। ਇਸ ਘਾਟ ਨੂੰ ਜਿਹੜੀ ਆ ਪੂਰਤੀ ਕਰਨ ਵਾਸਤੇ ਜਿਹੜਾ 1 ਹਫ਼ਤੇ ਦੀ ਵਿੱਥ ਤੇ ਜਿਹੜਾ ਨਾ ਸਭ ਤੋਂ ਪਹਿਲਾਂ ਤਾਂ ਸਾਨੂੰ ਭਰਮਾ ਪਾਣੀ ਦੇਣਾ ਚਾਹੀਦਾ ਖੇਤ ਨੂੰ, ਉਸ ਤੋਂ ਬਾਅਦ ਜਿਹੜਾ 1 ਹਫ਼ਤੇ ਦੀ ਵਿੱਥ ਰੱਖ ਕੇ 1% ਲੋਹੇ ਦਾ ਜਿਹੜਾ ਛਿੜਕਾਅ ਪੱਤਿਆਂ ਦੇ ਉੱਪਰ ਜਿਹੜਾ 2 ਤੋਂ 3 ਛਿੜਕਾਅ ਜਿਹੜੇ ਆ ਉਹ ਸਾਨੂੰ ਕਰ ਦੇਣੇ ਚਾਹੀਦੇ ਆ। ਤਾਂ ਇੱਥੇ ਇੱਕ ਗੱਲ ਜਿਹੜੀ ਆ ਉਹ ਧਿਆਨ ਰੱਖਣ ਵਾਲੀ ਇਹ ਆ ਕਿ ਲੋਹੇ ਨੂੰ ਜਿਹੜਾ ਜ਼ਮੀਨ ਦੇ ਵਿੱਚ ਨਹੀਂ ਪਾਉਣਾ, ਜਿਸ ਤਰ੍ਹਾਂ ਆਪਾਂ ਯੂਰੀਆ ਦਾ ਛੱਟਾ ਦਿੰਦੇ ਹਾਂ ਜਾਂ ਜ਼ਿੰਕ ਦਾ ਦਿੱਤਾ, ਸੋ ਇਹਦੀ ਸਪਰੇਅ ਹੀ ਜਿਹੜੀ ਆ ਉਹ ਕਰਨੀ ਜਿਹੜੀ ਆ ਉਹਦੇ ਨਾਲ ਪੂਰਾ ਜਿਹੜਾ ਉਹ ਅਸਰ ਮਿਲਦਾ। ਇਸ ਤੋਂ ਇਲਾਵਾ ਜੇ ਬਾਸਮਤੀ ਦੀ ਗੱਲ ਕਰੀਏ ਤਾਂ ਬਾਸਮਤੀ ਦੇ ਵਿੱਚ ਵੀ ਜਿਹੜੀ ਰਸਾਇਣਿਕ ਖਾਦਾਂ ਦੀ ਵਰਤੋਂ ਜਿਹੜੀ ਆ ਉਹ ਹੁੰਦੀ ਆ, ਤੇ ਉਹ ਅਸੀਂ ਕਿਸਮਾਂ ਦੇ ਹਿਸਾਬ ਨਾਲ, ਬਾਸਮਤੀ ਦੀਆਂ ਕਾਫੀ ਕਿਸਮਾਂ ਆ, ਸੋ ਇਹਦੇ ਵਿੱਚ ਕਿਸਮਾਂ ਦੇ ਹਿਸਾਬ ਨਾਲ ਜਿਹੜੀ ਅਸੀਂ ਸਿਫਾਰਿਸ਼ ਕਰਦੇ ਹਾਂ। ਬਾਸਮਤੀ ਨੰਬਰ 386, ਬਾਸਮਤੀ 370, ਇਹਨਾਂ ਨੂੰ ਆਪਾਂ 18 ਕਿਲੋ ਯੂਰੀਆ ਪ੍ਰਤੀ ਏਕੜ, ਦੇਖਣ ਨੂੰ ਬੜੀ ਥੋੜੀ ਲੱਗਦੀ ਆ ਪਰ ਇਹਨਾਂ ਦੀ ਪੂਰਤੀ ਜਿਹੜੀ ਆ ਉਹ 18 ਕਿਲੋ ਯੂਰੀਆ ਦੇ ਨਾਲ ਬੜੀ ਵਧੀਆ ਹੋ ਜਾਂਦੀ ਆ, ਪੂਰਾ ਝਾੜ ਮਿਲਦਾ, ਬਿਲਕੁਲ ਬਾਸਮਤੀ ਡਿੱਗਦੀ ਨਹੀਂ। ਇਸ ਤੋਂ ਇਲਾਵਾ ਬਾਸਮਤੀ ਦੀਆਂ ਜਿਹੜੀ ਅਗਲੀਆਂ ਕਿਸਮਾਂ ਜਿਵੇਂ ਕਿ ਪੰਜਾਬ ਬਾਸਮਤੀ 7, 5, 4, 3, ਪੂਸਾ ਬਾਸਮਤੀ 11, 21, 1637 ਤੇ ਪੂਸਾ ਬਾਸਮਤੀ 1718, ਇਹਨਾਂ ਨੂੰ 36 ਕਿਲੋ ਜਿਹੜੀ ਆ ਯੂਰੀਆ ਪ੍ਰਤੀ ਏਕੜ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਪੂਸਾ ਬਾਸਮਤੀ 1509 ਨੂੰ 53 ਕਿਲੋ ਯੂਰੀਆ ਪ੍ਰਤੀ ਏਕੜ ਜਿਹੜੀ ਆ ਉਹ ਸਿਫਾਰਿਸ਼ ਕੀਤੀ ਜਾਂਦੀ ਆ। ਬਾਕੀ ਜਿਹੜੀਆਂ ਫਾਸਫੋਰਸ ਤੇ ਪੋਟਾਸ਼ੀਅਮ ਖਾਦਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਜਿਹੜੀ ਮਿੱਟੀ ਪਰਖ ਆਧਾਰ ਤੇ ਜਿਹੜੀ ਆ ਸਾਨੂੰ ਦੇਖ ਕੇ ਪਾਉਣੀ ਚਾਹੀਦੀਆਂ। ਤੇ ਯੂਰੀਆ ਖਾਦ ਜਿਹੜੀ ਆ ਇਹ 2 ਬਰਾਬਰ ਕਿਸ਼ਤਾਂ ਦੇ ਵਿੱਚ ਖੇਤ ਵਿੱਚ ਪਨੀਰੀ ਲਾਉਣ ਤੋਂ 3 ਹਫ਼ਤੇ ਤੇ 6 ਹਫ਼ਤੇ ਪਿੱਛੋਂ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਸੋ ਇਸ ਤੋਂ ਇਲਾਵਾ ਜਿਹੜੀ ਸਾਉਣੀ ਦੀ ਜਿਹੜੀ ਮੁੱਖ ਫਸਲ ਆ ਜਿਹਨੂੰ ਆਪਾਂ ਫਸਲ ਵਿਭਿੰਨਤਾ ਵਾਸਤੇ ਵੀ ਕਹਿ ਸਕਦੇ ਹਾਂ ਕਿ ਇੱਕ ਬੜਾ ਅਹਿਮ ਰੋਲ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਿਭਾ ਸਕਦੀ ਆ, ਉਹ ਆ ਮੱਕੀ। ਸੋ ਮੱਕੀ ਦੇ ਵਿੱਚ ਜਿਹੜੀ ਆ ਆਪਣੀ ਰਸਾਇਣਿਕ ਖਾਦਾਂ ਦੀ ਵਰਤੋਂ ਬਾਰੇ ਜੇ ਗੱਲ ਕਰੀਏ ਤਾਂ 110 ਕਿਲੋ ਜਿਹੜੀ ਆ ਯੂਰੀਆ ਇਹ ਸਿਫਾਰਿਸ਼ ਕੀਤੀ ਜਾਂਦੀ ਆ। ਤੇ ਇਹਦੇ ਵਿੱਚ ਜੇ ਸਾਡੀ ਜ਼ਮੀਨ ਦੇ ਵਿੱਚ ਜਿਹੜੀ ਆ ਉਹ ਫਾਸਫੋਰਸ ਤੇ ਪੋਟਾਸ਼ ਦੀ ਘਾਟ ਹੋਵੇ ਤਾਂ 55 ਕਿਲੋ ਜਿਹੜੀ ਆ DAP ਤੇ 20 ਕਿਲੋ ਜਿਹੜੀ ਆ ਉਹ ਪੋਟਾਸ਼ ਜਿਹੜੀ ਆ ਉਹ ਅਸੀਂ ਕਹਿੰਦੇ ਹਾਂ ਕਿ ਪਾਉਣੀ ਚਾਹੀਦੀ ਆ। DAP ਬਾਰੇ ਇੱਕ ਥੋੜ੍ਹਾ ਕੁ ਮੈਂ ਕਿਸਾਨ ਵੀਰੋ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਆਪਾਂ DAP ਪਾਉਂਦੇ ਹਾਂ ਪਰ DAP ਦੇ ਵਿੱਚ ਜਿਹੜੀ ਆ ਉਹ ਯੂਰੀਆ ਵੀ ਹੁੰਦੀ ਆ। ਸੋ ਜੇ ਆਪਾਂ 27 ਕਿਲੋ DAP ਪਿੱਛੇ ਜਿਹੜੀ ਆ 10 ਕਿਲੋ ਜਿਹੜੀ ਆ ਉਹ ਯੂਰੀਆ ਘਟਾ ਸਕਦੇ ਹਾਂ, ਤੇ ਜਿਸ ਤਰ੍ਹਾਂ ਅਸੀਂ 55 ਕਿਲੋ ਪਾ ਰਹੇ ਹਾਂ ਤਾਂ ਯੂਰੀਆ ਜਿਹੜੀ ਆ ਉਹ 20 ਕਿਲੋ ਜਿਹੜੀ ਆ ਸਾਨੂੰ ਘੱਟ ਪਾਉਣੀ ਚਾਹੀਦੀ ਆ। ਇੱਥੇ ਇਸ ਤਰ੍ਹਾਂ ਕਰਨ ਨਾਲ ਵੀ ਸਾਡੀ ਜਿਹੜੀ ਆ ਉਹ ਯੂਰੀਆ ਦੀ ਬੱਚਤ ਹੁੰਦੀ ਆ। ਤੇ ਇਹਦੇ ਬਾਬਤ ਜੇ ਅਸੀਂ ਯੂਰੀਆ ਜਿਹੜੀ ਆ ਉਹ ਕਿਸ ਤਰ੍ਹਾਂ ਪਾਉਣੀ ਚਾਹੀਦੀ ਆ ਮੱਕੀ ਦੇ ਵਿੱਚ, ਮੱਕੀ ਦੇ ਵਿੱਚ ਵੀ 3 ਹਿੱਸਿਆਂ ਦੇ ਵਿੱਚ, ਬਰਾਬਰ 3 ਹਿੱਸਿਆਂ ਦੇ ਵਿੱਚ ਜਿਹੜਾ ਇਹਨੂੰ ਵਰਤਣੀ ਚਾਹੀਦੀ ਆ। ਇੱਕ ਹਿੱਸਾ ਬਿਜਾਈ ਦੇ ਸਮੇਂ, ਦੂਜਾ ਹਿੱਸਾ ਜਿਹੜਾ ਉਹ ਜਦੋਂ

ਗੋਡੇ ਗੋਡੇ ਹੋ ਜਾਏ ਤੇ ਤੀਸਰਾ ਜਿਹੜਾ ਬਾਕੀ ਦਾ ਹਿੱਸਾ ਜਿਹੜਾ ਬੂਰ ਪੈਣ ਤੋਂ ਪਹਿਲਾਂ ਪਾਉਣਾ ਚਾਹੀਦਾ। ਬਾਕੀ ਮੈਂ ਜਿਹੜੀ DAP ਜਾਂ ਫਾਸਫੋਰਸ ਬਾਰੇ ਇੱਕ ਗੱਲ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹਾਂਗਾ ਕਿ ਸਾਉਣੀ ਦੀਆਂ ਫਸਲਾਂ ਨੂੰ ਸਾਡੇ ਅਸੀਂ ਕਿਉਂ ਕਹਿੰਦੇ ਹਾਂ ਕਿ ਜਿਹੜੀ ਸਾਉਣੀ ਦੀਆਂ ਫਸਲਾਂ ਨੂੰ ਜੇ ਆਪਣੀ ਹਾੜੀ ਦੀ ਫਸਲ ਨੂੰ ਜਿਹੜੀ ਆ ਫਾਸਫੋਰਸ ਪੂਰੀ ਮਿਕਦਾਰ 'ਚ ਪਾਈ ਹੋਵੇ ਤਾਂ ਹਾੜੀ ਦੀ ਸਾਉਣੀ ਦੀ ਫਸਲ ਨੂੰ ਜਿਹੜੀ ਆ ਇਹ ਪਾਉਣ ਦੀ ਲੋੜ ਨਹੀਂ ਹੈ। ਸੋ ਕਿਸਾਨ ਵੀਰੋ, ਜਿਵੇਂ ਕਿ ਜਿਹੜੀ ਹਾੜੀ ਦੀ ਫਸਲ ਜਦੋਂ ਅਸੀਂ ਬੀਜਦੇ ਹਾਂ ਉਸ ਵੇਲੇ ਤਾਪਮਾਨ ਜਿਹੜਾ ਉਹ ਕਾਫ਼ੀ ਘੱਟ ਹੁੰਦਾ ਸਾਡੇ ਪੰਜਾਬ ਦੇ ਵਿੱਚ, ਤਾਂ ਜਿਹੜੀ ਕਣਕ ਦੀ ਉਸ ਵੇਲੇ ਫਸਲ ਬੀਜੀ ਜਾਂਦੀ ਆ ਜ਼ਿਆਦਾਤਰ ਉਸ ਨੂੰ ਜਿਹੜੀ ਆ ਫਾਸਫੋਰਸ ਪਾਈ ਜਾਂਦੀ ਆ, ਉਹ ਸਾਰੀ ਮਾਤਰਾ ਦੇ ਵਿੱਚ ਜਿਹੜੀ ਆ ਉਹ ਫਸਲ ਜਿਹੜੀ ਆ ਉਹ ਨਹੀਂ ਲੈ ਪਾਉਂਦੀ। ਜੇ ਅਸੀਂ ਮੰਨ ਲਓ 100 ਕਿਲੋ ਪਾਉਂਦੇ ਹਾਂ ਤਾਂ 100 ਦੇ ਵਿੱਚੋਂ 20 ਕਿਲੋ ਹੀ ਜਿਹੜੀ ਆ ਉਹ ਫਸਲ ਲੈਂਦੀ ਆ, ਬਾਕੀ 80 ਕਿਲੋ ਜਿਹੜੀ ਆ ਉਹ ਸਾਡੀ ਜ਼ਮੀਨ ਦੇ ਵਿੱਚ ਜੰਮ ਜਾਂਦੀ ਆ। ਅਤੇ ਜਦੋਂ ਸਾਉਣੀ ਦਾ ਮੌਸਮ ਆਉਂਦਾ ਉਸ ਵੇਲੇ ਸਾਡਾ ਤਾਪਮਾਨ ਜਿਹੜਾ ਇਹ ਵੀ ਵੱਧ ਜਾਂਦਾ, ਬਾਕੀ ਅਸੀਂ ਸਿੰਚਾਈ ਪਾਣੀ ਵੀ ਕਾਫ਼ੀ ਜਿਹੜੇ ਆ ਫਸਲ ਨੂੰ ਲਗਾਉਂਦੇ ਹਾਂ, ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਤਾਪਮਾਨ ਵਧਣ ਨਾਲ ਅਤੇ ਸਿੰਚਾਈ ਜ਼ਿਆਦਾ ਦੇਣ ਨਾਲ ਜਿਹੜੀ ਉਹ ਜੰਮੀ ਹੋਈ ਜਿਹੜੀ ਫਾਸਫੋਰਸ ਆ ਉਹ ਸਾਡੀ ਘੁਲ ਜਾਂਦੀ ਆ ਅਤੇ ਘੁਲ ਕੇ ਅਤੇ ਉਹ ਸਾਡੀ ਜਿਹੜੀ ਆ ਫਸਲ ਦੀ ਪੂਰਤੀ ਕਰ ਦਿੰਦੀ ਆ। ਸੋ ਸਾਉਣੀ ਦੀਆਂ ਫਸਲਾਂ ਦੇ ਵਿੱਚ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਮਿੱਟੀ ਪੱਖ ਕਰਵਾ ਕੇ ਜੇ ਸਾਡੀ ਜ਼ਮੀਨ ਦੇ ਵਿੱਚ ਘਾਟ ਆ ਤਾਂ ਪਾਉਣ ਦੀ ਲੋੜ ਆ, ਅਤੇ ਜੇ ਅਸੀਂ ਪਹਿਲਾਂ ਹੀ ਹਾੜੀ ਦੀ ਫਸਲ ਨੂੰ ਸਿਫਾਰਿਸ਼ ਕੀਤੀ ਗਈ ਫਾਸਫੋਰਸ ਪਾਈ ਆ ਤਾਂ ਫਿਰ ਵੀ ਜਿਹੜੀ ਆ ਬਿਲਕੁਲ ਲੋੜ ਨਹੀਂ ਹੈਗੀ ਸਾਡੀ ਜਿਹੜੀ ਆ ਸਾਉਣੀ ਦੀ ਫਸਲ ਨੂੰ ਫਾਸਫੋਰਸ ਪਾਉਣ ਦੀ। ਇਸ ਤੋਂ ਇਲਾਵਾ ਜਿਹੜੀ ਨਾਈਟ੍ਰੋਜਨ ਦੀ ਮੱਕੀ ਦੇ ਵਿੱਚ ਜੇ ਵਰਤੋਂ ਲਈ ਆਪਾਂ ਪੱਤਾ ਰੰਗ ਚਾਟ ਜਿਹੜਾ PAU ਦੁਆਰਾ ਦਿੱਤਾ ਗਿਆ ਉਹਦੀ ਵਾਸਤੇ ਜਿਹੜੀ 25 ਕਿਲੋ ਯੂਰੀਆ ਜਿਹੜੀ ਆ ਉਹ ਸਾਨੂੰ ਬਿਜਾਈ ਸਮੇਂ ਪਾਉਣ ਦੀ ਸਿਫਾਰਿਸ਼ ਕਰਦੇ ਹਾਂ ਅਸੀਂ, ਅਤੇ ਬਿਜਾਈ ਤੋਂ 21 ਦਿਨਾਂ ਬਾਅਦ 10-10 ਦਿਨ ਦੇ ਅੰਤਰ 'ਤੇ ਪੱਤਿਆਂ ਦਾ ਰੰਗ ਦਾ ਜਿਹੜਾ ਉਹ ਮੁਲਾਂਕਣ ਕਰਦੇ ਹਾਂ ਪੱਤਾ ਰੰਗ ਦੀ ਜਿਹੜੀ ਟਿੱਕੀ ਨੰਬਰ 5 ਦੇ ਨਾਲ। ਅਤੇ ਉਸੇ ਤਰ੍ਹਾਂ ਹੀ ਜੇ ਹਰ ਵਾਰ ਖੇਤ ਦੇ ਵਿੱਚੋਂ ਅਸੀਂ 10 ਬੂਟੇ ਦੇਖਣੇ ਆ, 10 ਬੂਟਿਆਂ ਦੇ ਵਿੱਚੋਂ ਉੱਪਰੋਂ ਪੂਰਾ ਜਿਹੜਾ ਖੁੱਲ੍ਹਿਆ ਪੱਤਾ ਉਹਦੇ ਨਾਲ ਜਿਹੜਾ ਰੰਗ ਮਿਲਾਉਣਾ, ਅਤੇ ਜੇ 10 ਵਿੱਚੋਂ 6 ਜਾਂ ਵੱਧ ਪੱਤਿਆਂ ਦਾ ਰੰਗ ਚਾਰ ਦੀ ਟਿੱਕੀ ਨੰਬਰ 5 ਤੋਂ ਫਿੱਕਾ ਤਾਂ 25 ਕਿਲੋ ਜਿਹੜੀ ਯੂਰੀਆ ਪਾ ਦੇਣੀ ਆ, ਜੇ ਉਸ ਤੋਂ ਗਾੜਾ ਜਾਂ ਉਹਦੇ ਬਰਾਬਰ ਆ 5 ਨੰਬਰ ਟਿੱਕੀ ਦੇ ਤਾਂ ਫਿਰ ਜਿਹੜੀ ਆ ਉਹ ਖਾਦ ਪਾਉਣ ਦੀ ਯੂਰੀਆ ਖਾਦ ਪਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਅਤੇ ਮੱਕੀ ਦਾ ਜਦੋਂ ਸੂਤ ਕੱਤਣ ਤੋਂ ਬਾਅਦ ਪੱਤਾ ਰੰਗ ਚਾੜ ਦੀ ਵਰਤੋਂ ਕਰਨ ਦੀ ਬਿਲਕੁਲ ਲੋੜ ਨਹੀਂ ਆ ਅਤੇ ਨਾ ਹੀ ਯੂਰੀਆ ਖਾਦ ਪਾਉਣ ਦੀ ਲੋੜ ਆ। ਇਸ ਤੋਂ ਇਲਾਵਾ ਮੱਕੀ ਦੇ ਵਿੱਚ ਜਿਹੜੀ ਆ ਅਸੀਂ ਜੈਵਿਕ ਖਾਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਤੇ ਜੈਵਿਕ ਖਾਦਾਂ ਜਿਵੇਂ ਕਿ ਜੇ ਆਪਾਂ ਹਰੀ ਖਾਦ ਦੀ ਵੀ ਗੱਲ ਕਰੀਏ, ਹਰੀ ਖਾਦ ਜਿਹੜੀ ਇਹਦੇ ਵਿੱਚ ਜੇ ਅਸੀਂ ਵਰਤੋਂ ਕਰਦੇ ਹਾਂ ਤਾਂ ਉਹ ਸਾਨੂੰ ਜਿਵੇਂ 10 ਦਿਨ ਪਹਿਲਾਂ ਜਿਹੜੀ ਆ ਉਹ ਸਾਨੂੰ ਦਬਾਉਣੀ ਪਊਗੀ। ਅਤੇ ਝੋਨੇ ਦੇ ਵਿੱਚ ਜਿਹੜੀ ਆ ਉਹ 1 ਦਿਨ ਪਹਿਲਾਂ ਜਾਂ ਕੱਦੂ ਕਰਨ ਸਮੇਂ ਜਿਹੜੀ ਆ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਉਦੋਂ ਜਿਹੜੀ ਆ ਦਬਾਉਣੀ ਚਾਹੀਦੀ ਆ। ਸੋ ਇਸ ਤੋਂ ਇਲਾਵਾ ਜਿਹੜੀ ਆ ਮੱਕੀ ਦੇ ਵਿੱਚ ਜ਼ਿੰਕ ਦੀ ਘਾਟ ਜਿਹੜੀ ਆ ਵੇਖਣ ਨੂੰ ਤਾਂ ਘੱਟ ਮਿਲਦੀ ਆ ਪਰ ਫਿਰ ਵੀ ਕਈ ਵਾਰ ਜਿਹੜੀ ਆ ਆ ਜਾਂਦੀ ਆ। ਸੋ ਇਹਦੀ ਘਾਟ ਦੀ ਨਿਸ਼ਾਨੀ ਕੀ ਹੈਗੀ ਆ ਕਿ ਬੂਟੇ ਦੇ ਜਿਹੜਾ ਉੱਪਰੋਂ ਦੂਜਾ ਜਾਂ ਤੀਜੇ ਪੱਤੇ ਦੇ ਮੁੱਢ ਵੱਲ ਹਲਕਾ ਪੀਲਾ ਜਿਹੜਾ ਉਹ ਪੱਟੀ ਨੂੰ ਮਤ ਧੱਬਾ ਜਿਹਾ ਪੈ ਜਾਂਦਾ। ਸੋ ਜੇ ਇਸ ਤਰ੍ਹਾਂ ਦਾ ਕੋਈ ਨਿਸ਼ਾਨ ਧੱਬਾ ਜਿਹੜਾ ਉਹ ਸਾਨੂੰ ਨਜ਼ਰ ਆਵੇ ਤਾਂ ਇਹਦਾ ਮਤਲਬ ਆ ਕਿ ਉਹ ਜ਼ਿੰਕ ਦੀ ਘਾਟ ਹੈ। ਬਾਕੀ ਬੂਟੇ ਇਹਦੇ ਵਿੱਚ ਮਧਰੇ ਵੀ ਰਹਿ ਜਾਂਦੇ ਆ, ਤਣੇ ਦੀਆਂ ਗੰਢਾਂ ਜਿਹੜੀਆਂ ਨੇੜੇ ਨੇੜੇ ਰਹਿੰਦੀਆਂ, ਇਹ ਵੀ ਇਹਦੇ ਲੱਛਣ ਆ ਜ਼ਿੰਕ ਦੀ ਘਾਟ ਦੇ। ਅਤੇ ਜ਼ਿੰਕ ਦੀ ਘਾਟ ਦੀ ਪੂਰਤੀ ਲਈ ਜਿਹੜਾ ਮੱਕੀ ਦੀ ਫਸਲ ਵਿੱਚ ਅਸੀਂ ਕਹਿੰਦੇ ਹਾਂ ਕਿ ਬਿਜਾਈ ਸਮੇਂ 10 ਕਿਲੋ ਜਿਹੜਾ ਜ਼ਿੰਕ ਸਲਫੇਟ 21% ਹੈਪਟਾਹਾਈਡ੍ਰੇਟ ਜਿਹੜਾ 6.5 ਕਿਲੋ ਜਿਹੜਾ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ 33% ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਖੇਤ ਵਿੱਚ ਪਾ ਲੈਣਾ ਚਾਹੀਦਾ, ਤਾਂ ਇਹਦੇ ਨਾਲ ਜਿਹੜੀ ਆ ਜ਼ਿੰਕ ਦੀ ਜਿਹੜੀ ਸਮੱਸਿਆ ਜਿਹੜੀ ਆ ਉਹ ਖੇਤ ਵਿੱਚ ਹੱਲ ਹੋ ਜਾਂਦੀ ਆ। ਇਸ ਤੋਂ ਇਲਾਵਾ ਨਰਮਾ ਜਿਹੜਾ, ਨਰਮਾ ਵੀ ਪੰਜਾਬ ਦੀ ਇੱਕ ਮੁੱਖ ਫਸਲ ਆ ਜਿਹੜੀ ਸਾਉਣੀ ਦੀ, ਇਹ ਜ਼ਿਆਦਾਤਰ ਜਿਹੜੇ ਸਾਡੇ ਦੱਖਣੀ ਪੱਛਮੀ ਪੰਜਾਬ ਆ ਉੱਥੇ ਜਿਹੜੀ ਇਹਦੀ ਕਾਸ਼ਤ ਕੀਤੀ ਜਾਂਦੀ ਆ। ਅਤੇ ਇਹਦੇ ਵਿੱਚ ਵੀ ਖਾਦਾਂ ਜਿਹੜੀਆਂ ਰਸਾਇਣਿਕ ਖਾਦਾਂ ਇਹਨਾਂ ਦਾ ਵੀ ਬੜਾ ਜਿਹੜਾ ਯੋਗਦਾਨ ਆ। ਇਹ ਅਲੱਗ ਅਲੱਗ ਕਿਸਮਾਂ ਦੇ ਹਿਸਾਬ ਨਾਲ ਜਿਹੜੀ ਆ ਉਹ ਅਲੱਗ ਅਲੱਗ ਸਿਫਾਰਿਸ਼ ਹੈਗੀ ਆ। ਜਿਵੇਂ ਕਿ BT ਰਹਿਤ ਕਿਸਮਾਂ, ਜਿਹੜੀਆਂ BT ਰਹਿਤ ਕਿਸਮਾਂ ਉਹਦੇ ਵਿੱਚ ਯੂਰੀਆ ਜਿਹੜੀ ਆ ਉਹ 65 ਕਿਲੋ ਅਸੀਂ ਕਹਿੰਦੇ ਹਾਂ ਕਿ ਯੂਰੀਆ 65 ਕਿਲੋ ਪਾਉਣੀ ਆ ਪ੍ਰਤੀ ਏਕੜ। ਅਤੇ BT ਨਰਮਾ ਜਿਹੜੀ ਅਤੇ PAU BT ਜਿਹੜੀ 1 ਹੈਗੀ ਆ, 1 ਨੰਬਰ ਜਿਹੜੀ ਆ ਵਰਾਇਟੀ ਆ ਉਹਦੇ ਵਿੱਚ ਯੂਰੀਆ ਜਿਹੜੀ 80 ਕਿਲੋ, ਅਤੇ ਜਿਹੜੀਆਂ ਦੋਗਲੀਆਂ ਕਿਸਮਾਂ ਉਹਦੇ ਵਿੱਚ 90 ਕਿਲੋ ਦੀ ਜਿਹੜੀ ਆ ਸਿਫਾਰਿਸ਼ ਕੀਤੀ ਜਾਂਦੀ ਆ। ਸੋ ਬਾਕੀ ਜਿਹੜੀਆਂ DAP ਜਾਂ ਜਿਹੜੀ ਆ ਪੋਟਾਸ਼ ਆ ਇਹ ਸਾਡੀ ਮਿੱਟੀ ਪਰਖ ਦੇ ਆਧਾਰ 'ਤੇ ਅਸੀਂ ਕਹਿੰਦੇ ਹਾਂ ਕਿ ਇਹ ਪਾਉਣੀ ਚਾਹੀਦੀ ਆ। ਅਤੇ ਖਾਸ ਕਰਕੇ ਇਹਦੀ ਜਿਹੜੀ ਘਾਟ ਆ ਜਿਹੜੀ ਫਾਸਫੋਰਸ ਅਤੇ ਜਿਹੜੀ ਪੋਟਾਸ਼ ਦੀ ਆ ਇਹ ਰੇਤਲੀਆਂ ਜ਼ਮੀਨਾਂ ਵਿੱਚ ਆਉਂਦੀ ਆ, ਅਤੇ ਉਸ ਵੇਲੇ ਉਹਨਾਂ ਦੇ ਵਿੱਚ ਇਹ ਸਿਫਾਰਿਸ਼ ਕੀਤਾ ਜਾਂਦਾ

0: ਕਹਿੰਦਾ ਕਿ ਬਿਜਾਈ ਸਮੇਂ 20 ਕਿਲੋ ਮਿਰੋਟਾ ਪੋਟਾਸ਼ ਤੇ 10 ਕਿਲੋ ਉਹਦੇ ਨਾਲ ਜਿੰਕ ਸਲਫੇਟ ਵੀ ਜਿਹੜੀ ਆ ਉਹ ਸਾਨੂੰ ਪਾ ਦੇਣੀ ਚਾਹੀਦੀ ਆ ਉਸ ਵੇਲੇ। ਤੇ ਬਾਕੀ ਸਿਫਾਰਿਸ਼ ਕੀਤੀ ਗਈ ਜਿਹੜੀ ਆ ਉਹ DAP ਜਿਹੜੀ 27 ਕਿਲੋ ਜਿਸ ਤਰ੍ਹਾਂ ਇਹ ਪਾਉਣੀ ਚਾਹੀਦੀ ਆ। ਜੇ 27 ਕਿਲੋ ਪਾਉਂਦੇ ਹਾਂ ਤੇ 10 ਕਿਲੋ ਜਿਹੜੀ ਆ ਉਹ ਯੂਰੀਆ ਵੀ ਸਾਨੂੰ ਨਾਲ ਘਟਾ ਦੇਣੀ ਚਾਹੀਦੀ ਆ। ਇਸ ਤੋਂ ਇਲਾਵਾ ਜੇ ਯੂਰੀਆ ਜਿਹੜੀ ਆ ਯੂਰੀਆ ਪਾਉਣ ਦਾ ਸਮਾਂ ਕੀ ਹੈਗਾ ਇਹਦੇ ਵਿੱਚ, ਇਹ ਬਹੁਤ ਮਹੱਤਵ ਰੱਖਦਾ ਕਿ ਨਾਈਟ੍ਰੋਜਨ ਦੇ ਬਾਰੇ ਅਸੀਂ ਕਹਿੰਦੇ ਹਾਂ ਕਿ ਅੱਧੀ ਨਾਈਟ੍ਰੋਜਨ ਬੂਟੇ ਵਿਰਲੇ ਕਰਨ ਸਮੇਂ ਪਾਉਣੀ ਚਾਹੀਦੀ ਆ ਤੇ ਬਾਕੀ ਜਿਹੜੀ ਅੱਧੀ ਆ ਫੁੱਲ ਨਿਕਲਣ ਸਮੇਂ ਪਾਉਣੀ ਚਾਹੀਦੀ ਆ। ਤੇ ਜੇਕਰ ਜ਼ਮੀਨ ਦੀ ਜਿਹੜੀ ਮੁੱਢਲੀ ਉਪਜਾਊ ਸ਼ਕਤੀ ਘੱਟ ਹੋਵੇ ਤਾਂ ਨਾਈਟ੍ਰੋਜਨ ਖਾਦ ਦੀ ਪਹਿਲੀ ਕਿਸ਼ਤ ਜਿਹੜੀ ਆ ਬਿਜਾਈ ਸਮੇਂ ਪਾ ਦੇਣੀ ਚਾਹੀਦੀ ਆ। ਇਸ ਤੋਂ ਇਲਾਵਾ ਨਰਮੇ ਦੀ ਫਸਲ ਦਾ ਜਿਹੜਾ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ ਦਾ ਫੁੱਲਾਂ ਦੇ ਸ਼ੁਰੂ ਹੋਣ ਤੋਂ ਲੈ ਕੇ 1 ਹਫ਼ਤੇ ਦੇ ਵਕਵੇ ਤੇ 4 ਵਾਰ ਜਿਹੜੇ ਆ ਉਹ ਛਿੜਕਾਅ ਕਰਨੇ ਚਾਹੀਦੇ ਆ। ਤੇ ਨਰਮੇ ਦੇ ਵਿੱਚ ਜਿਹੜੀ ਆ ਪੱਤਿਆਂ ਦੀ ਲਾਲੀ ਦੀ ਰੋਕਥਾਮ ਜਿਹੜੀ ਆ, BT ਕਾਟਨ ਦੇ ਵਿੱਚ ਪੱਤੇ ਜਿਹੜੇ ਆ ਉਹ ਲਾਲਗੀ ਦੀ ਬੜੀ ਪ੍ਰੋਬਲਮ ਆਉਂਦੀ ਆ, ਸੋ ਇਸ ਰੋਕਥਾਮ ਲਈ 1% ਜਿਹੜਾ ਮੈਗਨੀਸ਼ੀਅਮ ਸਲਫੇਟ, ਮਤਲਬ 1 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲੀਟਰ ਪਾਣੀ ਦੇ ਵਿੱਚ ਪ੍ਰਤੀ ਏਕੜ ਦੇ ਵਿੱਚ ਘੋਲ ਉਪਰੰਤ ਜਿਹੜੇ ਉਹਦੇ 2 ਸਪਰੇ 15 ਦਿਨ ਦੇ ਵਕਵੇ ਤੇ ਜਿਹੜੀ ਆ ਜਦੋਂ ਉਹਦੀਆਂ ਫੁੱਲ ਡੋਡੀਆਂ ਪੈਣ ਤੋਂ ਲੈ ਕੇ ਟੀਂਡੇ ਬਣਨ ਤੱਕ ਜਿਹੜੇ ਆ ਉਹ ਕਰ ਦੇਣੇ ਚਾਹੀਦੇ ਆ। ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਉਹ ਸਾਡੀ ਲਾਲਗੀ ਦੀ ਸਮੱਸਿਆ ਵੀ ਜਿਹੜੀ ਆ ਉਹ ਹੱਲ ਹੋ ਜਾਂਦੀ ਆ। ਸੋ ਕਿਸਾਨ ਵੀਰੋ, ਇਹ ਕੁਝ ਜਿਹੜੀਆਂ ਆਪਣੀਆਂ ਸੋਹਣੀ ਦੀਆਂ ਮੁੱਖ ਫਸਲਾਂ ਸੀ, ਉਹਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜਾ ਖਾਦਾਂ ਦਾ ਸੁਚੱਜਾ ਪ੍ਰਬੰਧ ਬਾਰੇ ਗੱਲਬਾਤ ਕੀਤੀ ਆ। ਮੈਂ ਸਾਰੇ ਦਾ ਨਿਚੋੜ ਇਹ ਕੱਢ ਕੇ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਆਪਣੇ ਫਸਲਾਂ ਦਾ ਵੱਧ ਝਾੜ ਲੈਣ ਲਈ ਸਾਨੂੰ ਜਿਹੜੀਆਂ ਉਹ ਰਸਾਇਣਿਕ ਖਾਦਾਂ ਦੇ ਨਾਲ ਨਾਲ ਜਿਹੜਾ ਉਹ ਜੈਵਿਕ ਖਾਦਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਆ, ਤੇ ਖਾਦਾਂ ਦਾ ਜਿਹੜਾ ਸੰਤੁਲਿਤ ਵਰਤੋਂ ਕਰਨ ਲਈ ਜਿਹੜੀਆਂ ਰਸਾਇਣਿਕ ਖਾਦਾਂ ਦੀ ਸਾਨੂੰ ਜਿਹੜਾ ਉਹ ਮਿੱਟੀ ਪਰਖ ਜਿਹੜੀ ਆ ਉਹ ਜ਼ਰੂਰ ਕਰਵਾਉਣੀ ਚਾਹੀਦੀ ਆ। ਇਹਦੇ ਨਾਲ ਨਾ ਕਿ ਸਿਰਫ ਜਿਹੜਾ ਸਾਡੀ ਰਸਾਇਣਿਕ ਖਾਦਾਂ ਦੀ ਜਿਹੜੀ ਆ ਉਹ ਬਚਤ ਹੋਊਗੀ, ਬਲਕਿ ਸਾਡੇ ਜਿਹੜੇ ਖੇਤੀ ਖਰਚੇ ਆ ਉਹ ਵੀ ਘਟਣਗੇ, ਸਾਡੀਆਂ ਜਿਹੜੇ ਵਾਤਾਵਰਨ ਆ ਉਹ ਵੀ ਸਾਫ਼ ਰਹੂਗਾ, ਸਾਡੀ ਜ਼ਮੀਨ ਦੀ ਸਿਹਤ ਜਿਹੜੀ ਆ ਉਹ ਵੀ ਬਰਕਰਾਰ ਰਹੂਗੀ ਤੇ ਅਸੀਂ ਸਾਰੇ ਖੁਸ਼ਹਾਲ ਰਹਾਂਗੇ।
1: ਕੱਲ ਦਾ ਕੀ ਪ੍ਰੋਗਰਾਮ ਆ ਜੀ
2: ਬੱਚਿਆਂ ਨੂੰ, ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਫਲਦਾਰ ਬੂਟਿਆਂ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਪਸ਼ੂ ਖੁਰਾਕ 'ਚ ਐਂਟੀਬਾਇਓਟਿਕ ਦੀ ਵਰਤੋਂ ਦੇ ਬਾਬਤ ਡਾਕਟਰ ਰਣਧੀਰ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਮੌਸਮ ਦੀ ਹੈ ਚੇਤਾਵਨੀ ਵੀ ਕਿਤੇ ਨਾ ਕਿਤੇ ਗਰਜ ਚਮਕਣਾ ਛਿੱਟੇ ਪੈ ਸਕਦੇ ਆ, ਤੇ ਆਪਾਂ ਚੱਲੀਏ ਜੀ ਜੈ

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343 ਇਸ਼ਾਰੀਆ 6 ਮੀਟਰ ਯਾਨੀ 873 ਕਿਲੋਹਰਟਸ ਡੀਆਰਐਮ 864 ਕਿਲੋਹਰਟਸ ਐਫਐਮ 100.8 ਮੈਗਾਹਰਟਸ ਐਫਐਮ 100.9 ਮੈਗਾਹਰਟਸ ਐਫਐਮ 103.6 ਮੈਗਾਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ 7 ਵਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ।

0: NDA ਦੀ ਨਵੀਂ ਦਿੱਲੀ 'ਚ ਬੈਠਕ ਜਾਰੀ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ। ਦੇਸ਼ ਵਿਦੇਸ਼ ਤੋਂ ਵੀ ਵਧਾਈ ਦੇਣ ਦਾ ਸਿਲਸਿਲਾ ਜਾਰੀ। ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਵਾਸਤੇ ਵੀ ਉੱਨਤ ਸਮਰੱਥਾ ਵਾਲੇ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਜੈਮਰਾ ਦੀ ਖਰੀਦ ਲਈ 449 ਕਰੋੜ ਦੇ ਸਮਝੌਤੇ 'ਤੇ ਦਸਤਖਤ ਕੀਤੇ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪੰਡਿਆ 60 ਕਾਰਨ ਟੀਮ ਤੋਂ ਬਾਹਰ ਹੋਏ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਦੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਚੱਲ ਰਹੀ ਹੈ। ਇਹ ਮੀਟਿੰਗ NDA ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੇ ਸਿਲਸਿਲੇ 'ਚ ਕੀਤੀ ਜਾ ਰਹੀ ਹੈ। ਸਾਰੀਆਂ ਗੱਠਜੋੜ ਪਾਰਟੀਆਂ ਦੇ ਆਗੂ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ BJP ਦੇ ਚੋਟੀ ਦੇ ਆਗੂ ਮੀਟਿੰਗ 'ਚ ਹਿੱਸਾ ਲੈ ਰਹੇ ਨੇ। 22 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀਆਂ ਦੇ ਨਾਲ ਸਾਰੀਆਂ ਗੱਠਜੋੜ ਪਾਰਟੀਆਂ ਦੇ ਆਗੂ ਵੀ ਇਸ ਮੀਟਿੰਗ 'ਚ ਸ਼ਿਰਕਤ ਕਰ ਰਹੇ ਨੇ। BJP ਪ੍ਰਧਾਨ ਨਿਤਿਨ ਨਵੀਨ, ਤੇਲਗੂ ਦੇਸਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ, ਜਨਤਾ ਦਲ ਯੂਨਾਈਟਿਡ ਦੇ ਆਗੂ ਸੰਜੇ ਚਾਹ, ਸ਼ਿਵ ਸੈਨਾ ਪ੍ਰਧਾਨ ਏਕਨਾਥ ਸ਼ਿੰਦੇ ਸਮੇਤ ਹੋਰ ਵੀ ਇਸ ਪਾਰਟੀ 'ਚ ਹਿੱਸਾ ਲੈ ਰਹੇ ਨੇ। ਇਹ ਮੀਟਿੰਗ ਵੱਖ ਵੱਖ ਰਾਸ਼ਟਰ ਵਿਕਾਸ ਪ੍ਰੋਗਰਾਮਾਂ, ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਅਤੇ 2047 ਤੱਕ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਦੇ ਮੋਦੀ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਸਮੀਖਿਆ 'ਤੇ ਕੇਂਦਰਿਤ ਹੈ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ,
1: आज श्री नरेंद्र मोदी जी निर्वाचित प्रधानमंत्री के रूप में सर्वाधिक अवधि तक निरंतर देश की सेवा करने वाले प्रधानमंत्री बन गए हैं। उन्होंने निर्वाचित PM के तौर पर 4,399 दिन की निरंतर सेवा का कीर्तिमान स्थापित किया है, जो स्वतंत्र भारत के इतिहास में पहली बार हुआ है। इससे पूर्व श्री जवाहरलाल जी नेहरू ने 1952 से लेकर 1964 तक निरंतर 4,398 दिन तक इस पद को सुशोभित किया था। मुख्य बात यह है, यह अवसर भारत की लोकतांत्रिक चेतना, जन विश्वास और जन भागीदारी की शक्ति का प्रतीक है।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ 'ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਵਧਾਈ ਦਿੱਤੀ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਇੱਕ ਪੱਤਰ 'ਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੇ ਸ਼੍ਰੀਲੰਕਾ ਸਮੇਤ ਭਾਰਤ ਦੀਆਂ ਸਰਹੱਦਾਂ ਤੋਂ ਪਰੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਤ੍ਰਿਨੀਦਾਦ ਅਤੇ ਟੋਬੈਕੋ ਦੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤੀ ਆਲਮੀ ਮਾਮਲਿਆਂ 'ਤੇ ਇੱਕ ਮੋਹਰੀ ਆਵਾਜ਼ ਵਜੋਂ ਵਿਕਸਿਤ ਹੋਇਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਨੂੰ ਇਸ ਮੌਕੇ 'ਤੇ ਵਧਾਈ ਦਿੱਤੀ ਹੈ। ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ, ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਸਮੇਤ ਹੋਰਨਾਂ ਕੇਂਦਰੀ ਮੰਤਰੀਆਂ ਨੇ ਵੀ ਇਸ ਮੌਕੇ ਵਧਾਈ ਦਿੱਤੀ ਹੈ। ਉਦਯੋਗਪਤੀਆਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ 12 ਸਾਲ ਪੂਰੇ ਕਰਨ 'ਤੇ ਵਧਾਈ ਦਿੱਤੀ। ਫਿੱਕੀ ਦੇ ਪ੍ਰਧਾਨ ਅਨੰਤ ਗੋਇੰਕਾ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ ਭਾਰਤੀ ਅਰਥ ਵਿਵਸਥਾ ਲਗਾਤਾਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਨਾ ਸਿਰਫ਼ ਇੱਕ ਮੋਹਰੀ ਆਰਥਿਕ ਸ਼ਕਤੀ ਵਜੋਂ ਉਭਰਿਆ, ਬਲਕਿ ਵਿਸ਼ਵ ਪੱਧਰ 'ਤੇ ਭਾਰਤ ਦੀ ਭਰੋਸੇਯੋਗਤਾ ਨੂੰ ਵੀ ਵਧਾਇਆ ਏ। CII ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਨੇ ਕਈ ਮੋਰਚਿਆਂ 'ਤੇ ਮਹੱਤਵਪੂਰਨ ਤਰੱਕੀ ਹਾਸਲ ਕੀਤੀ ਹੈ। SOCHM ਦੇ ਸਕੱਤਰ ਜਨਰਲ ਸੌਰਭ ਸਾਨਿਆਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਨੇ ਸਮਾਵੇਸ਼ੀ ਵਿਕਾਸ ਨੂੰ ਤੇਜ਼ ਕੀਤਾ ਹੈ, ਭਾਰਤ ਵਿੱਚ ਵਪਾਰਕ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਏ। ਰੱਖਿਆ ਮੰਤਰਾਲੇ ਨੇ ਅੱਜ ਭਾਰਤੀ ਜਲ ਸੈਨਾ ਲਈ ਵੀ ਉੱਨਤ ਸਮਰੱਥਾ ਵਾਲੇ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ GNSS ਜੈਮਰਾ ਦੀ ਖਰੀਦ ਵਾਸਤੇ 449 ਕਰੋੜ ਦੇ ਸਮਝੌਤੇ 'ਤੇ ਦਸਤਖਤ ਕੀਤੇ, ਜਿਸ ਵਿੱਚ ਘੱਟੋ ਘੱਟ 75% ਸਵਦੇਸ਼ੀ ਸਮੱਗਰੀ ਸ਼ਾਮਲ ਹੈ। ਸਵਦੇਸ਼ੀ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਸ਼੍ਰੇਣੀ ਦੇ ਤਹਿਤ ਇਹ ਕਰਾਰਨਾਮਾ ਨਵੀਂ ਦਿੱਲੀ 'ਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ 'ਚ ਹਸਤਾਖਰ ਕੀਤਾ ਗਿਆ। ਮੰਤਰਾਲੇ ਮੁਤਾਬਕ ਇਹ ਪ੍ਰਣਾਲੀਆਂ ਸੈਟੇਲਾਈਟ ਸਿਗਨਲ ਪ੍ਰਾਪਤੀ ਅਤੇ ਟਰੈਕਿੰਗ 'ਚ ਵਿਘਨ ਪਾ ਕੇ ਸਿਗਨਲ ਸਪੂਫਿੰਗ ਅਤੇ ਭਰਮਾਉਣ ਵਾਲੀ ਜੈਮਿੰਗ ਕਰਕੇ ਦੁਸ਼ਮਣ GNSS ਰਿਸੀਵਰਾਂ ਦੀ ਕਾਰਗੁਜ਼ਾਰੀ ਨੂੰ ਘਟਾਉਣ ਦੇ ਸਮਰੱਥ ਨੇ। ਇਹਨਾਂ ਪ੍ਰਣਾਲੀਆਂ ਨੂੰ ਸ਼ਾਮਲ ਕਰਨ ਨਾਲ ਉੱਚ ਜੋਖਮ ਵਾਲੇ ਵਾਤਾਵਰਣ 'ਚ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦੀ ਸੰਚਾਲਨ ਸੁਰੱਖਿਆ 'ਚ ਵਾਧਾ ਹੋਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਦੇ ਟੀਮ ਇੰਡੀਆ ਦੇ ਦ੍ਰਿਸ਼ਟੀਕੋਣ ਮੁਤਾਬਕ ਇਸ ਸਾਲ ਦਾ ਵਿਸ਼ਾ

0: ਹੁਣ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਦਿੱਲੀ ਤੋਂ ਵਿਸ਼ੇਸ਼ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:45 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਮਾਚਾਰ ਸਮੀਖਿਆ ਪ੍ਰੋਗਰਾਮ।
1: नमस्कार, पेश है हफ्तावरी समाचार समीक्षा। लेखक ने सीनियर पत्रकार नरेंद्र जग्गा, वाचिका अमनप्रीत कौर। चुगिरदा मनुखी जीवन दा आधार है। धरती उत्ते मौजूद हवा, पानी, मिट्टी, जंगल, जीव जंतु अते कुदरती वसीले हवा रला के चुगिरदे दी रचना करदे ने। मनुख दा जीवन चुगिरदे तो बिना संभव नहीं। इस लई चुगिरदे दी हिफाजत अते संभाल अज संसार दी सब तो वड्डी लोड़ बन चुकी है। इस अहमियत नु समझदियां हर साल 5 जून नु ਵਿਸ਼ਵ ਚੁਗਿਰਦਾ ਦਿਵਸ ਮਨਾਇਆ ਜਾਂਦਾ ਹੈ। ਦੇਸ਼ ਵਿਚ ਵੀ ਇਹ ਦਿਹਾੜਾ ਮਨਾਇਆ ਗਿਆ। ਚੁਗਿਰਦੇ ਦੀ ਗੰਭੀਰਤਾ ਲਈ ਇਹ ਸਿਰਫ ਇੱਕ ਦਿਨ ਨਹੀਂ ਹੁੰਦਾ, ਸਗੋਂ ਇਹ ਦਿਨ ਸਾਡੀ ਸਾਂਝੀ ਜ਼ਮੀਰ, ਫਿਕਰ ਅਤੇ ਵਜਨਬੱਧਤਾ ਦੀ ਸਲਾਨਾ ਸਮੀਖਿਆ ਦਾ ਮੌਕਾ ਹੁੰਦਾ ਹੈ। ਇਹ ਦੇਖਣ ਦਾ ਸਮਾਂ ਹੁੰਦਾ ਕਿ ਅਸੀਂ ਕੁਦਰਤ ਨਾਲ ਕਿਤੇ ਆਪਣੇ ਅਹਿਦ ਉੱਤੇ ਕਿੰਨੇ ਕੁ ਕਾਇਮ ਰਹੇ ਹਾਂ।

0: ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਕਿੰਨੇ ਕਾਮਯਾਬ ਜਾਂ ਨਾਕਾਮ ਹੋਏ ਹਾਂ। ਪਿਛਲੇ ਕੁਝ ਦਹਾਕਿਆਂ ਦੌਰਾਨ ਵਾਤਾਵਰਣ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ। ਸਨਅਤੀਕਰਨ, ਸ਼ਹਿਰੀਕਰਨ, ਜੰਗਲਾਂ ਦੀ ਕਟਾਈ, ਵਾਹਨਾਂ ਦੀ ਵੱਧਦੀ ਗਿਣਤੀ ਅਤੇ ਜ਼ਿਆਦਾ ਵਰਤੋਂ ਕਾਰਨ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋ ਰਹੇ ਨੇ। ਆਲਮੀ ਤਪਸ਼ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਬੇਵਕਤ ਬਾਰਿਸ਼, ਗਰਮੀ ਦੀਆਂ ਲਹਿਰਾਂ, ਹੜ੍ਹ, ਸੋਕੇ ਅਤੇ ਹੋਰ ਕੁਦਰਤੀ ਆਫ਼ਤਾਂ ਵੱਧ ਰਹੀਆਂ ਨੇ। ਇਹ ਮੰਜ਼ਰ ਸਿਰਫ ਇੱਕ ਵਿਗਿਆਨਕ ਚਿੰਤਾ ਨਹੀਂ, ਸਗੋਂ ਇਨਸਾਨੀਅਤ ਲਈ ਇੱਕ ਗੰਭੀਰ ਤਬਹੀਨ ਵੀ ਹੈ। ਦੂਜੇ ਪਾਸੇ ਚੌਗਿਰਦੇ ਪ੍ਰਤੀ ਜਾਗਰੂਕਤਾ ਵਿੱਚ ਵਾਧਾ ਹੋਇਆ ਹੈ। ਰੁੱਖ ਲਗਾਉਣ, ਪਲਾਸਟਿਕ ਦੀ ਵਰਤੋਂ ਨੂੰ ਘਟਾਉਣ, ਸੂਰਜੀ ਅਤੇ ਪੌਣ ਊਰਜਾ ਨੂੰ ਅਪਣਾਉਣ ਵਰਗੇ ਕਦਮ ਇੱਕ ਉਸਾਰੂ ਤਬਦੀਲੀ ਦੀ ਨਿਸ਼ਾਨੀ ਨੇ। ਇਹ ਸਮਾਂ ਸਿਰਫ ਚਿੰਤਾ ਕਰਨ ਦਾ ਨਹੀਂ, ਸਗੋਂ ਮੁਹਾਸਬਾ ਕਰਨ ਦਾ ਵੀ ਹੈ ਕਿ ਅਸੀਂ ਆਪਣੇ ਟੀਚਿਆਂ, ਇਰਾਦਿਆਂ ਅਤੇ ਵਾਅਦਿਆਂ ਦੀ ਕਸੌਟੀ ਉੱਤੇ ਕਿੰਨੇ ਖਰੇ ਉਤਰੇ ਹਾਂ। ਪੰਜਾਬ ਦੇ ਸੰਦਰਭ ਵਿੱਚ ਚੌਗਿਰਦੇ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਹਰੇ ਇਨਕਲਾਬ ਨੇ ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਬਣਾਇਆ, ਪਰ ਇਸ ਦੇ ਨਾਲ ਹੀ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਹੱਦ ਵਰਤੋਂ ਨੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ। ਪਰਾਲੀ ਸਾੜਨ ਦੀ ਸਮੱਸਿਆ ਕਾਰਨ ਹਵਾ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ, ਜਿਸ ਦਾ ਅਸਰ ਨਾ ਕੇਵਲ ਪੰਜਾਬ ਸਗੋਂ ਪੂਰੇ ਉੱਤਰੀ ਭਾਰਤ ਉੱਤੇ ਪੈਂਦਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣਾ ਵੀ ਇੱਕ ਵੱਡੀ ਚੁਣੌਤੀ ਬਣ ਚੁੱਕਾ ਹੈ। ਪਿਛਲੇ 5 ਸਾਲਾਂ ਦੇ ਸਨਅਤੀ ਅੰਕੜੇ ਵਾਹਨਾਂ ਵਿੱਚ ਵਾਧਾ ਅਤੇ ਵਿਕਾਸ ਦੀ ਰਫ਼ਤਾਰ ਬਹੁਤ ਕੁਝ ਬਿਆਨ ਕਰਦੇ ਨੇ। ਅੰਕੜਿਆਂ ਉੱਤੇ ਇੱਕ ਨਜ਼ਰ ਮਾਰੀਏ ਤਾਂ ਸਾਡੇ ਇਰਾਦਿਆਂ ਦੀ ਤਰਜਮਾਨੀ ਕਰਦੀ ਹੈ। ਭਾਰਤ ਦੇ GDP ਵਿੱਚ ਉਦਯੋਗ ਖੇਤਰ ਦਾ ਯੋਗਦਾਨ ਲਗਭਗ 27-29% ਦੇ ਵਿਚਕਾਰ ਰਿਹਾ, ਜਦਕਿ ਲੁਧਿਆਣਾ, ਜਲੰਧਰ, ਮੰਡੀ, ਗੋਬਿੰਦਗੜ੍ਹ, ਬਠਿੰਡਾ ਅਤੇ ਅੰਮ੍ਰਿਤਸਰ ਉਦਯੋਗਿਕ ਕੇਂਦਰ ਵਜੋਂ ਵਿਕਸਿਤ ਹੋਏ। ਸਾਲ 2020 ਵਿੱਚ ਲਗਭਗ 29 ਕਰੋੜ ਵਾਹਨ ਰਜਿਸਟਰਡ ਹੋਏ ਅਤੇ ਸਾਲ 2025 ਤੱਕ 38 ਕਰੋੜ ਤੋਂ ਵੱਧ ਵਾਹਨ ਰਜਿਸਟਰਡ ਹੋਏ। ਹਵਾ ਪ੍ਰਦੂਸ਼ਣ ਵਿੱਚ ਵਾਹਨਾਂ ਦਾ ਯੋਗਦਾਨ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ PM2 ਅਰਥਾਤ ਹਵਾ ਵਿੱਚ ਮੌਜੂਦ ਬਹੁਤ ਹੀ ਬਰੀਕ ਧੂੜ, ਧੂਏ, ਰਾਖ, ਕਾਰਬਨ ਅਤੇ ਰਸਾਇਣਕ ਖਤਰਨਾਕ ਕਣਾਂ ਦਾ 20-40% ਹਿੱਸਾ ਵਾਹਨਾਂ ਤੋਂ ਮਨੁੱਖੀ ਸਰੀਰ ਵਿੱਚ ਪੁੱਜਦਾ ਹੈ। ਪੰਜਾਬ ਵਿੱਚ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵਾਹਨ ਪ੍ਰਦੂਸ਼ਣ ਮੁੱਖ ਕਾਰਕਾਂ ਵਿੱਚੋਂ ਸੂਬੇ ਵਿੱਚੋਂ ਪ੍ਰਮੁੱਖ ਨੇ। ਦੇਸ਼ ਵਿੱਚ ਰਸਾਇਣਿਕ ਖਾਦ ਦੀ ਕੁੱਲ ਖਾਦ ਖਪਤ ਕਰੀਬ 6.50 ਕਰੋੜ ਟਨ ਸਾਲਾਨਾ ਹੈ, ਜਦਕਿ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਖਾਦ ਦੀ ਵਰਤੋਂ ਰਾਸ਼ਟਰੀ ਔਸਤ ਤੋਂ ਲਗਭਗ 2 ਗੁਣਾ ਹੈ। ਹਾਲਾਂਕਿ ਕੁਝ ਖੇਤਰਾਂ ਵਿੱਚ ਕਮੀ ਆਈ ਹੈ। ਪਰਾਲੀ ਸਾੜਨ ਦੇ ਮਾਮਲੇ ਵਿੱਚ ਉੱਤਰੀ ਭਾਰਤ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਖ ਸਰੋਤ ਨੇ, ਪਰ ਇਹਨਾਂ ਮਾਮਲਿਆਂ ਵਿੱਚ ਕਮੀ ਆਈ ਹੈ। 2020 ਵਿੱਚ ਲਗਭਗ 83,000 ਕੇਸਾਂ ਤੋਂ ਘੱਟ ਕੇ 2025 ਵਿੱਚ ਕਰੀਬ 5,000 ਕੇਸ ਰਹਿ ਗਏ। ਖਾਦ ਵਰਤੋਂ ਵਿੱਚ ਬਦਲਾਅ ਹੋਇਆ, ਜੋ ਕਿ ਇੱਕ ਚੰਗਾ ਰੁਝਾਨ ਹੈ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਲੱਖਾਂ ਲੋਕ ਸਾਹ, ਦਿਲ, ਫੇਫੜਿਆਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਦੇ ਨੇ। ਪੰਜਾਬ ਦੇ ਮਾਲਵਾ ਖੇਤਰ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਿਕ ਪ੍ਰਦੂਸ਼ਣ ਨਾਲ ਜੁੜੀਆਂ ਬਿਮਾਰੀਆਂ ਬਾਰੇ ਚਿੰਤਾਵਾਂ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀਆਂ ਨੇ। ਪਰਾਲੀ ਸਾੜਨ ਅਤੇ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਸਰਦੀਆਂ ਦੌਰਾਨ ਹਵਾ ਦੀ ਗੁਣਵੱਤਾ ਨੂੰ ਗੰਭੀਰ ਪੱਧਰ ਤੱਕ ਲੈ ਜਾਂਦਾ ਹੈ। ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਭਵਿੱਖ ਲਈ ਇੱਕ ਵੱਡੀ ਫਿਕਰ ਦਾ ਸਬੱਬ ਬਣ ਰਹੇ ਨੇ। ਇਸ ਦੇ ਬਾਵਜੂਦ ਪੰਜਾਬ ਦੇ ਵਾਸੀ ਵਿਦਿਅਕ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਵਾਤਾਵਰਣ ਦੀ ਹਿਫਾਜ਼ਤ ਲਈ ਵੱਡੇ ਉਪਰਾਲੇ ਕਰ ਰਹੀਆਂ ਨੇ। ਰੁੱਖ ਲਗਾਉਣ ਦੀਆਂ ਮੁਹਿੰਮਾਂ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਪਾਣੀ ਦੀ ਬਚਤ ਵਾਲੀਆਂ ਤਕਨੀਕਾਂ ਨੂੰ ਅਪਣਾਉਣਾ ਇਸ ਦੀਆਂ ਉਦਾਹਰਨਾਂ ਨੇ। ਪੰਜਾਬ ਵਿੱਚ ਕਈ ਗੈਰ ਸਰਕਾਰੀ ਸੰਸਥਾਵਾਂ ਵੀ ਵਾਤਾਵਰਣ ਦੀ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਨੇ। ਇਹ ਸੰਸਥਾਵਾਂ ਰੁੱਖ ਲਗਾਉਣ, ਪਾਣੀ ਸੰਭਾਲ, ਕੂੜਾ ਪ੍ਰਬੰਧਨ, ਜੈਵਿਕ ਖੇਤੀ ਅਤੇ ਵਾਤਾਵਰਣ ਜਾਗਰੂਕਤਾ ਸੰਬੰਧੀ ਮੁਹਿੰਮਾਂ ਚਲਾਉਂਦੀਆਂ ਨੇ। ਸਰਕਾਰਾਂ ਦਾ ਯੋਗਦਾਨ ਵੀ ਘੱਟ ਨਹੀਂ ਅਤੇ ਇਸ ਮਕਸਦ ਲਈ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ। ਪਰ ਸੱਚ ਇਹੀ ਹੈ ਕਿ ਵਾਤਾਵਰਣ ਦੀ ਰੱਖਿਆ ਸਿਰਫ ਸਰਕਾਰਾਂ ਦੀ ਨਹੀਂ, ਸਗੋਂ ਹਰ ਇਨਸਾਨ ਦੀ ਮੁਸ਼ਤਰਕ ਜ਼ਿੰਮੇਵਾਰੀ ਹੈ। ਕੁਦਰਤ ਨਾਲ ਰਿਸ਼ਤਾ ਸਿਰਫ ਲੋੜ ਨਹੀਂ, ਸਗੋਂ ਰੂਹ ਦਾ ਰਿਸ਼ਤਾ ਹੈ। ਜਦੋਂ ਦਰੱਖਤ ਦੀ ਛਾਂ ਘਟਦੀ ਹੈ ਤਾਂ ਸਿਰਫ ਧਰਤੀ ਨਹੀਂ, ਸੋ ਮਨੁੱਖ ਦਾ ਅੰਦਰੂਨੀ ਸਕੂਨ ਵੀ ਉਜੜਦਾ ਹੈ। ਜਦੋਂ ਨਦੀਆਂ ਦਾ ਪਾਣੀ ਮੈਲਾ ਹੁੰਦਾ ਹੈ ਤਾਂ ਸਿਰਫ ਦਰਿਆ ਨਹੀਂ, ਸਾਡੀ ਤਹਿਜ਼ੀਬ ਵੀ ਮੈਲੀ ਹੋ ਜਾਂਦੀ ਹੈ। ਇਸ ਲਈ ਵਾਤਾਵਰਣ ਦੀ ਰੱਖਿਆ ਨੂੰ ਖਰਚਾ ਨਹੀਂ, ਸਗੋਂ ਆਉਣ ਵਾਲੀਆਂ ਨਸਲਾਂ ਦੀ ਅਮਾਨਤ ਅਤੇ ਭਵਿੱਖ ਵਿੱਚ ਨਿਵੇਸ਼ ਸਮਝਣਾ ਚਾਹੀਦਾ ਹੈ।
1: ਹੁਣੇ ਤੁਸੀਂ ਸੁਣ ਰਹੇ ਸੀ ਸਮਾਚਾਰ ਸਮੀਖਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ये आकाशवाणी का जालंधर केंद्र है। अब आप सुनेंगे हिंदी वार्ता प्रोग्राम में कमलेश गुप्ता की कहानी सफलता की भाप।
2: रात के 3:30 बजे थे। पूरी बस्ती गहरी नींद में थी, लेकिन एक छोटे से घर की रसोई में हल्की पीली रोशनी चल चुकी थी। एल्यूमिनियम के बड़े बर्तन

ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਬਹੁਤੀ ਵਾਰੀ ਸਾਨੂੰ ਇੱਦਾਂ ਲੱਗਦਾ ਹੈ ਕਿ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ ਪਰ ਸਫਲਤਾ ਕਿਉਂ ਨਹੀਂ ਮਿਲ ਰਹੀ। ਸੋ ਸਰੋਤਿਓ, ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ, ਇਹ ਲਗਾਤਾਰ ਮਿਹਨਤ ਦਾ ਨਤੀਜਾ ਹੁੰਦੀ ਹੈ। ਛੋਟੇ ਛੋਟੇ ਕਦਮ ਵੀ ਵੱਡੀ ਮੰਜ਼ਿਲ ਤੱਕ ਲੈ ਕੇ ਜਾਂਦੇ ਨੇ। ਸਮੇਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਤੁਸੀਂ ਸਫਲਤਾ ਚਾਹੁੰਦੇ ਹੋ। ਹਰ ਦਿਨ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਬਿਹਤਰ ਬਣਾਓ। ਹਾਰ ਸਿਰਫ ਇੱਕ ਸਬਕ ਹੀ ਤਾਂ ਹੁੰਦੀ ਹੈ, ਫਿਰ ਤੋਂ ਉੱਠੋ ਅਤੇ ਅੱਗੇ ਵਧੋ। ਇਸ ਨਾਲ ਦੇਖੋ ਸਫਲਤਾ ਤੁਹਾਨੂੰ ਕਿਵੇਂ ਛੇਤੀ ਤੋਂ ਛੇਤੀ ਹਾਸਿਲ ਹੋ ਜਾਵੇਗੀ, ਪਤਾ ਵੀ ਨਹੀਂ ਲੱਗੇਗਾ।

0: ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਪ੍ਰੋਗਰਾਮ 'ਚ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਚੰਗੇ ਵਿਚਾਰ ਚੰਗੀ ਜ਼ਿੰਦਗੀ ਬਣਾਉਂਦੇ ਨੇ। ਹਰ ਦਿਨ ਮੁਸਕੁਰਾਹਟ ਦੇ ਨਾਲ ਸ਼ੁਰੂ ਕਰੋ। ਨਕਾਰਾਤਮਕਤਾ ਤੋਂ ਜਿੰਨਾ ਜ਼ਿਆਦਾ ਹੋ ਸਕੇ ਦੂਰੀ ਬਣਾ ਕੇ ਰੱਖੋ। ਆਪਣੀ ਤਾਕਤ ਨੂੰ ਪਛਾਣੋ। ਆਪਣੇ ਕੰਮ ਦੇ ਨਾਲ ਪਿਆਰ ਕਰੋ। ਦੂਜਿਆਂ ਦੀ ਮਦਦ ਕਰਨਾ ਕਦੇ ਨਾ ਭੁੱਲੋ। ਕਹਿੰਦੇ ਨੇ ਕਿ ਖੁਸ਼ੀ ਜਿਹੜੀ ਹੈ ਉਹ ਵੰਡਣ ਦੇ ਨਾਲ ਦੁੱਗਣੀ ਹੋ ਜਾਂਦੀ ਹੈ। ਸੋ ਜ਼ਿੰਦਗੀ ਹੋਰ ਸੋਹਣੀ ਬਣ ਜਾਏਗੀ। ਬਸ ਤੁਸੀਂ ਇਹਨਾਂ ਚੀਜ਼ਾਂ ਨੂੰ ਅਪਣਾ ਕੇ ਤਾਂ ਵੇਖੋ, ਜ਼ਿੰਦਗੀ ਆਪਣੇ ਆਪ ਹਸੀਨ ਬਣ ਜਾਏਗੀ। ਅਤੇ ਇਸੇ ਦੇ ਨਾਲ ਹੀ ਮੈਨੂੰ ਸੋਨੀਆ ਸੈਣੀ ਨੂੰ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਖਤਮ ਕਰਨ ਦੇ ਦਿਓ ਇਜਾਜ਼ਤ। ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ 'ਚ। ਤਦ ਤੱਕ ਲਈ ਰੱਬ ਰਾਖਾ।

0: ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਕਿੱਥੋਂ ਫੋਨ ਕਰ ਰਹੇ ਨੇ ਸਾਨੂੰ ਪ੍ਰੋਗਰਾਮ ਚ ਸਵਾਗਤ ਹੈ ਜੀ ਹੈਲੋ
1: ਹੈਲੋ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ
1: ਮੈਂ ਜੀ ਤਰਨਤਾਰਨ ਤੋਂ ਗੁਰਨਾਮ ਸਿੰਘ ਬੋਲਦਾ ਜੀ
0: ਜੀ ਗੁਰਨਾਮ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਕਾਲ ਅਟੈਂਡ ਕੀਤੀ ਆ ਜੀ
0: ਹਾਂਜੀ ਅੱਜ ਦੀ ਫਰਮਾਇਸ਼ ਦੱਸ ਦਿਓ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਵਧਦੇ ਜੀ ਹੁਣ ਵਟਸਐਪ ਰਾਹੀਂ ਜਿਹੜੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚੀਆਂ ਨੇ ਉਹਨਾਂ ਵੱਲ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ, ਕੀਰਤੀ, ਸਿੱਧਕ, ਪ੍ਰਿਆਂਸ਼ੀ ਅਤੇ ਇਹਨਾਂ ਦਾ ਪੂਰਾ ਹੀ ਵਰਮਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਦਮਾ ਟਾਕਿਸ ਨੇਪਾਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਆਸ਼ਵਿਨ, ਮੰਗਲਾਬੈਨ ਅਤੇ ਰਾਜੇਂਦਰਜੀਤ ਸ਼ਾਹ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਝਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵੀਰੇਨ, ਮਨਕੀਰਤ ਅਤੇ ਮਨਰਾਜ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਗੰਜਦੁੜਵਾਰਾ ਤੋਂ ਸ਼ਮਸੂਲ, ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਨਨਿਓਲਾ ਅੰਬਾਲਾ ਤੋਂ ਮਹਿੰਦਰ ਗੋਇਰਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸੀਮੂ ਅਤੇ ਇਹਨਾਂ ਦੇ ਪੂਰਾ ਹੀ ਰੋਇਲ ਅਪ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਹੇ ਜੀ। ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਆਹੁਣ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਫਿਲਮ ਕੁਦਰਤ ਦਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਫਰਮਾਇਸ਼ ਹੀ ਸਿਲਸਿਲਾ ਜਾਰੀ ਹੈ ਜੀ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਕਾਲਰ, ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਕਿ ਇਹਨਾਂ ਦੀ ਕਿਹੜੀ ਫਰਮਾਇਸ਼ ਹੈ ਜਾਣਦੇ ਹਾਂ। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਪਰਿਚੈ ਦਿਓ।
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਸੋਮ ਦੱਤ ਜੀ, ਸਵਾਗਤ ਕਰਦੇ ਹਾਂ ਪਹਿਲਾਂ ਤਾਂ ਪ੍ਰੋਗਰਾਮ 'ਚ।
1: ਬਹੁਤ ਬਹੁਤ ਧੰਨਵਾਦ ਭੈਣ ਜੀ।
0: ਹਾਂਜੀ, ਤੇ ਪੁੱਛਦੇ ਹਾਂ ਜੀ, ਤੁਹਾਡੀ ਅੱਜ ਦੀ ਫਰਮਾਇਸ਼ ਕਿਹੜੀ ਹੈ ਪ੍ਰੋਗਰਾਮ 'ਚ?
1: ਦੇਖੋ, ਤੁਹਾਡੇ ਚੈਨਲ 'ਚ ਉਹਨਾਂ ਨਾਲ ਸਾਰੇ ਗੀਤ ਬਹੁਤ ਵਧੀਆ ਨੇ ਜੀ, ਪਰ ਅੱਜ ਆਪਾਂ ਸੁਣਾਂਗੇ ਜਿਹੜਾ ਗੀਤ ਹੈ ਸ਼ੋਲੇ ਫਿਲਮ ਦਾ ਗੀਤ ਹੈ ਜੀ।
0: ਜੀ,
1: ਕੋਈ ਹਸੀਨਾ ਜਬ ਰੂਠ ਜਾਤੀ ਹੈ ਤੋ।
0: ਅੱਛਾ,
1: ਹੋਰ ਵੀ ਹਸੀਨ ਹੋ ਜਾਤੀ ਹੈ।
0: ਇਹ ਤਾਂ ਮਤਲਬ ਕਿ ਤੁਸੀਂ ਰੁੱਠੇ ਹੋਏ ਜਿਹੜੇ ਸੱਜਣ ਨੇ ਉਹਨਾਂ ਨੂੰ ਮਨਾਉਣਾ ਚਾਹੁੰਦੇ ਹੋ ਗੀਤ ਦੇ ਜ਼ਰੀਏ?
1: ਜਿਹੜੇ ਗੀਤ ਸੁਣਦੇ ਆ ਇੱਕ ਸਿਰਫ ਫੀਲਿੰਗ ਹੀ ਹੁੰਦੀ ਹੈ ਜੀ ਬੰਦੇ ਦੀ।
0: ਬਿਲਕੁਲ ਜੀ ਬਿਲਕੁਲ,
1: ਬਾਕੀ ਤਾਂ ਸਭ ਕੁਝ ਆਪਣੇ ਨਾਲ ਮੰਨੇ ਹੀ ਹੁੰਦੇ ਨੇ।
0: ਚਲੋ, ਬਹੁਤ ਵਧੀਆ,
1: ਰੁੱਸ ਨਹੀਂ ਸਕਦੇ ਆਪਣੇ ਨਾਲ।
0: ਜੀ ਜੀ ਜੀ, ਲਓ ਜੀ ਫਿਰ ਕਰੋ ਤੁਸੀਂ ਇਸ ਗੀਤ ਨੂੰ ਇੰਜੋਏ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਦੇ ਲਈ।

0: ਤੁਹਾਡੀ ਫਰਮਾਇਸ਼ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ। ਗੱਲਬਾਤ ਕਰਦੇ ਹਾਂ, ਕਾਲਰ ਜੁੜੇ ਨੇ ਸਾਡੇ ਨਾਲ, ਪ੍ਰੋਗਰਾਮ ਚ ਸਵਾਗਤ ਹੈ ਜੀ।
1: ਹੈਲੋ ਸੋਨੀਆ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸੁਖਬੀਰ ਸਿੰਘ ਛਾਜਲੀ ਬੋਲਦਾ ਮੈਮ, ਸੰਗਰੂਰ ਵੱਲੋਂ।
0: ਜੀ ਸੁਖਬੀਰ ਜੀ, ਸਵਾਗਤ ਕਰਦੇ ਹਾਂ ਪ੍ਰੋਗਰਾਮ ਚ।
1: ਵਾਹ ਜੀ ਵਾਹ, ਸ਼ੁਕਰੀਆ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਮੈਡਮ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਪਸੰਦ ਆ ਰਿਹਾ।
1: ਹਾਂਜੀ ਹਾਂਜੀ, ਯੂਅਰ ਵੌਇਸ ਇਜ਼ ਵੈਰੀ ਸਵੀਟ ਨਾਈਸ ਜੀ।
0: ਥੈਂਕ ਯੂ ਜੀ। ਤੇ ਅੱਜ ਦੀ ਫਰਮਾਇਸ਼ ਵੱਲ ਵਧਦੇ ਹਾਂ ਜੀ, ਕਿਹੜੀ ਫਰਮਾਇਸ਼ ਦੱਸ ਰਹੇ ਹੋ ਅੱਜ ਦੀ?
1: ਮੈਡਮ ਜੀ ਆਸ਼ਕੀ ਮੂਵੀ ਦਾ ਲਾ ਦੋ ਦਿਲ ਕਾਲਮ, ਮੈਂ ਕਿਆ ਬਤਾਊਂ ਤੁਝੇ।
0: ਤੇ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਖੂਬਸੂਰਤ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਥੈਂਕਸ ਮੈਮ, ਥੈਂਕਸ, ਬਾਏ।
0: ਮਾਈ ਪ੍ਰੈਸ਼ਰ ਜੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜੇ ਨੇ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਪ੍ਰੋਗਰਾਮ 'ਚ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ
1: ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਗਿਆਨ ਸਿੰਘ ਪਿੰਡ ਕੋਠੇ ਮਹਿਲ ਦੌੜੀ ਖਾਨਾ ਤੋਂ ਬੋਲਦਾ ਜੀ
0: ਹਾਂਜੀ ਗਿਆਨ ਸਿੰਘ ਜੀ ਆਪਣਾ ਪਰਿਚੈ ਦਿਓ ਜੀ ਇਸ

0: ਇਲਾਵਾ ਕੀ ਕੰਮ ਕਾਰ ਕਰਦੇ ਹੋ?
1: ਕੰਮਕਾਰ ਬਸ ਮਿੱਤਰੀ ਹੀ ਹੈ ਜੀ, ਮੈਂ ਜੀ 12ਵੀਂ 'ਚ ਪੜ੍ਹਦਾ ਜੀ।
0: ਅੱਛਾ ਜੀ, ਅਤੇ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਨੇ ਰੇਡੀਓ 'ਤੇ?
1: ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਲੱਗਦੇ ਜੀ।
0: ਅੱਛਾ ਜੀ, ਅਕਸਰ ਫੋਨ
1: ਪਰ
0: ਕਰਦੇ ਹੋ?
1: ਗਰਮੀ ਪੈ ਰਹੀ ਆ, ਸਦੀ ਗਰਮੀ ਬਾਹਲੀ ਪੈ ਰਹੀ ਹੈ ਮੈਡਮ
0: ਜੀ। ਗਰਮੀ ਬਹੁਤ ਪੈ ਰਹੀ ਹੈ ਅਤੇ ਗਰਮੀ ਤੋਂ ਬਚਾਅ ਵੀ ਆਪਣੇ ਹੱਥ 'ਚ ਹੈ। ਜ਼ਿਆਦਾ ਗਰਮੀ 'ਚ ਬਾਹਰ ਨਾ ਨਿਕਲੋ,
1: ਹਾਂਜੀ,
0: ਜ਼ਿਆਦਾ ਗਰਮੀ ਵਿੱਚ ਘਰੋਂ ਬਾਹਰ ਨਾ ਜਾਓ, ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਜੀ
1: ਅੱਜ ਪਾਣੀ ਪੀਂਦੇ ਜੀ।
0: ਜੀ ਜੀ, ਅਤੇ ਅੱਜ ਦੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਪ੍ਰੋਗਰਾਮ 'ਚ?
1: ਲਾਡ ਸਾਹਿਬ ਫਿਲਮ ਦਾ ਗਾਣਾ ਸੁਣਾਇਆ ਪੂਰਾ ਜੀ।
0: ਗੀਤ ਕਿਹੜਾ ਹੈ ਸਰ?
1: ਸਵੇਰੇ ਵਾਲੀ ਗੱਡੀ।
0: ਲਓ ਜੀ, ਸੁਣੋ ਫਿਰ ਆਪਣੀ ਪਸੰਦ ਦਾ ਇਹ ਖੂਬਸੂਰਤ ਗੀਤ। ਬਹੁਤ ਬਹੁਤ ਸ਼ੁਕਰੀਆ। ਜੀ ਜੀ ਜੀ, ਪੂਰਾ ਗੀਤ ਸੁਣਵਾਵਾਂਗੇ ਤੁਹਾਨੂੰ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਪਹਾੜਗੰਜ ਮੁਲਤਾਨੀ ਢਾਡਾ ਤੋਂ। ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਤੇ ਮਧੂ ਨਾਇਕ, ਸ਼ੇਰਵਾਨੀ ਗੋਇੰਦੁਲਵਾਲਾ ਉੱਤਰ ਪ੍ਰਦੇਸ਼ ਤੋਂ ਸਾਨੂੰ ਫਰਮਾਇਸ਼ ਭੇਜੀ ਹੈ। ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਨਵਰ, ਲੁਬਨਾ ਅੰਸਾਰੀ, ਆਲੀਆ ਅੰਸਾਰੀ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕਰਨਵੀਰ ਹਾਊਸ ਪੁੱਚੋ ਕੈਂਚੀਆਂ ਬਠਿੰਡਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਤੇ ਅਭਿਜੋਤ, ਸਹਾਵਰ ਰੋਡ ਗੰਦੁੰਡਵਾੜਾ ਤੋਂ ਹੀ ਸਾਨੂੰ ਫਰਮਾਇਸ਼ ਭੇਜੀ ਹੈ। ਮੁਹੰਮਦ ਉਸਮਾਨ ਅੰਸਾਰੀ ਤੇ ਮੁਹੰਮਦ ਕਲੀਮ ਅੰਸਾਰੀ, ਸ਼ਾਮਸੂਲ, ਕਮਰ ਰਾਹੀ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ, ਕਸਬਾ ਚਿਲਕਾਨਾ ਤੋਂ ਨਦੀਮ ਅੰਸਾਰੀ, ਆਇਸ਼ਾ, ਅਜ਼ੀਮ, ਆਲੀਆ, ਅਰਹਮ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਜਗਜੀਤ ਸਿੰਘ ਪੱਟੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਗੀਤ ਨੂੰ ਦੀ ਸੁਣਨ ਲਈ ਸਾਨੂੰ ਕੋਈ ਫਰਮਾਇਸ਼ ਪਹੁੰਚੀ ਹੈ ਜੀ। ਫਰਮਾਇਸ਼ ਪੂਰੀ ਕਰਾਂਗੇ। ਫਰਮਾਇਸ਼ ਭੇਜਣ ਵਾਲੇ ਨੇ MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਖੁਰਾਨਾ ਅਤੇ SK ਪੱਪੀ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਇਸਰਾਰ, ਨਰਗਿਸ ਖਾਤੂਨ ਅਤੇ ਇਸ ਇਨਫੋਰਮੇਸ਼ਨ ਭੇਜ ਰਹੇ ਨੇ ਜੀ। ਮੁਰਾਦਾਬਾਦ, ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਤਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲੀਆ, ਆਯਾਨ ਬਾਬੂ, ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਵਿਸ਼ਾਲ, ਸ਼ਾਲਨੀ ਟਿਵਾਂਸ਼ੀ, ਜਨਕਪੁਰੀ, ਸਹਾਰਨਪੁਰ ਤੋਂ ਜੌਨ ਡਿਕੇਸਟਰੋ, ਰੋਜ਼ੀ ਪਰਲ ਅਤੇ ਵਿਲੀਅਸ ਡੇਕੇਸਟਰੋ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਕੌਰ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੰਗਲ ਜਨਾਗਲ ਰਾਹੀ ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ ਜਨਾਗਲ, ਇੰਦੂ, ਡਾਕਟਰ ਸੁਨੀਲ ਜਨਾਗਲ ਇਹ ਸਾਨੂੰ ਪਤਰੋੜਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਮੁਹੱਲਾ ਫਤਿਹਗੜ੍ਹ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, BK ਪੁਰੀ, ਕੈਲਾਸ਼ਪੁਰੀ, ਨੀਲਮ, ਰਮਾ, ਪਾਲੀ, ਸੁਨਿਲ ਪਾਠਕ, VK ਪੁਰੀ ਅਤੇ ਵਿਨੋਦਪੁਰੀ, ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮਨੀ, ਵਿੱਕੀ, ਵਿਸ਼ਾਲ, ਪੁਸ਼ਪਿੰਦਰ ਇਹ ਸਾਨੂੰ ਦੌਲਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਪਿੰਡ ਕੁੜਿਆਣਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ, ਗੁਰਸ਼ਬਦ, ਜੀਤ ਕੁੜਿਆਣਾ ਅਤੇ ਇਹਨਾਂ ਦਾ ਪੂਰਾ ਹੀ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ ਤੋਂ ਕੁਲਵੰਤ ਸਿੰਘ ਮਲੋਟ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਆਹੁਣ ਸੁਣਦੇ ਨੇ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼। ਮੁਹੰਮਦ ਰਫੀ ਦੀ ਆਵਾਜ਼ 'ਚ ਇਹ ਗੀਤ ਫਿਲਮ ਬਗਾਵਤ 'ਚੋਂ।

0: ਇੱਕ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜੀਟੀ ਰੋਡ ਦੇ ਉੱਤੇ
1: ਕਿਆ ਬਾਤ ਹੈ, ਕਿਆ ਬਾਤ ਹੈ ਜੀ। ਬਾਕੀ ਜੀ ਟੀ ਰੋਡ ਦੇ ਉੱਤੇ ਨਾਂ ਤਾਂ ਲਿਖਣਗੇ ਸਰਦੂਲ ਜੀ, ਅਤੇ ਸਾਡੇ ਦਿਲਾਂ ਦੇ ਉੱਤੇ ਨਾਮ ਸਾਡੇ ਸਰੋਤਿਆਂ ਦੇ ਲਿਖੇ ਹੋਏ ਨੇ, ਅਤੇ ਸਾਡੇ ਸਰੋਤੇ ਸਾਨੂੰ ਬਹੁਤ ਸਾਡੇ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਨੇ, ਅਤੇ ਪੂਰੇ 1 ਵਜੇ ਤੱਕ ਜੁੜੇ ਰਹਿੰਦੇ ਨੇ ਸਾਡੇ ਨਾਲ, 1 ਵਜੇ ਤੱਕ ਕੀ ਬਲਕਿ ਸਵੇਰ ਤੱਕ ਸਾਰੇ ਜੁੜੇ ਰਹਿੰਦੇ ਨੇ, ਅਤੇ ਹੁਣ ਵੀ ਸਾਡੇ ਨਾਲ ਸਾਡੇ ਅੱਜ ਦੇ ਪਹਿਲੇ ਕਾਲਰ ਦੋਸਤ ਜੁੜ ਚੁੱਕੇ ਨੇ, ਅਤੇ ਆਓ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ
2: ਸ਼ਰਮਾ ਜੀ, ਨਮਸਕਾਰ।
1: ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
2: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੌਰ।
1: ਮਹੇਸ਼ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ।

0: Canavarillo.
1: ਹੋਰ ਸੁਣਾਓ ਜੀ, ਸਭ ਤੋਂ ਪਹਿਲਾਂ ਤਾਂ ਗਰਮੀ ਦਾ ਹਾਲ ਦੱਸੋ ਕਿੱਦਾਂ ਤੁਹਾਡੇ ਵਾਲੇ ਪਾਸੇ?
0: ਗਰਮੀ ਬਹੁਤ, ਅੱਜ ਤਾਂ ਅੱਤਦੀ ਆ ਜੀ।
1: ਆਹਾ, ਕੀ ਬਾਤ ਹੈ। ਵੈਸੇ ਜਿੱਦਣ ਗਰਮੀ ਜ਼ਿਆਦਾ ਪੈਂਦੀ ਹੁੰਦੀ ਆ, ਕਹਿੰਦੇ ਨੇ ਵੀ ਅਗਲੇ ਦਿਨ ਮੀਂਹ ਵੀ ਪੈ ਹੀ ਜਾਂਦਾ ਹੁੰਦਾ ਇੱਕ ਦੋ ਦਿਨ ਤੱਕ।
0: ਸੰਭਾਵਨਾ ਤਾਂ ਹੈਗੀ ਹੈ ਜੀ।
1: ਚਲੋ ਫਿਰ, ਮੀਂਹ ਤਾਂ ਜਦੋਂ ਪਏਗਾ ਪਏਗਾ, ਆਪਾਂ ਫਿਰ ਗੀਤਾਂ ਦੇ ਜ਼ਰੀਏ ਠੰਡ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਏ?
0: ਸ਼ਾਹਜੀਆਂ ਮਨਜ਼ੂਰ ਆ ਜੀ, ਮੈਂ ਨੀਲ ਕਹਾਂ ਨੀਲ ਦਾ, ਮੇਰਾ ਤਨ ਮਨ ਨੀਲੋ ਨੀਲ।
1: ਅੱਛਾ ਜੀ, ਲਓ ਜੀ ਫਿਰ ਤੁਹਾਨੂੰ ਅਸੀਂ ਤੁਹਾਡੀ ਫਰਮਾਇਸ਼ 'ਤੇ ਗੀਤ ਪੇਸ਼ ਕਰਦੇ ਹਾਂ। ਧੰਨਵਾਦ ਕਾਲ ਕਰਨ ਦੇ ਲਈ।

0: क्या बात है जी, क्या बात है। सो ਸਾਡੇ ਵੀਰੇ ਸਾਡੇ ਅਗਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ ਤੇ ਆਓ ਫਿਰ ਰਾਬਤਾ ਕਾਇਮ ਕਰਦੇ ਆ ਉਹਨਾਂ ਦੇ ਨਾਲ ਤੇ ਦੇਖਦੇ ਆ ਕੌਣ ਆਏ ਨੇ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਸੋਮ ਦੱਤ ਜੀ, ਬਹੁਤ ਬਹੁਤ ਸਵਾਗਤ ਹੈ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ।
1: ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ ਦੱਸੋ ਜੀ, ਫਿਰ ਕਿਹੜਾ ਗੀਤ ਸੁਣਾਈਏ?
1: ਅੱਜ ਆਪਾਂ ਗੀਤ ਸੁਣਾਂਗੇ ਜੀ ਗੁਰਦਾਸ ਮਾਨ ਜੀ ਦਾ ਗੀਤ ਹੈ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ। ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ ਜੀ।
0: ਮੈਂ ਕਿਹਾ ਅੱਜ ਕੱਲ ਵੀ ਜੂਨ ਦੇ ਮਹੀਨੇ ਵਿੱਚ ਵੀ
1: ਬਿਲਕੁਲ ਜੀ ਬਿਲਕੁਲ, ਜਿਹੜੇ ਸੱਜਣ ਹੁੰਦੇ ਨੇ ਜਾਣ ਤੋਂ ਪਿਆਰੇ ਹੁੰਦੇ ਨੇ, ਹਰ ਇੱਕ ਚੀਜ਼ ਵਧੀਆ ਲੱਗਦੀ ਹੁੰਦੀ ਹੈ ਜੀ।
0: ਕੀ ਬਾਤ ਹੈ, ਭਾਵੇਂ ਲੂ ਲੱਗ ਜੇ ਪਰ ਦੁਪਹਿਰ ਸੱਜਣਾ ਦੇ ਪਿੰਡ ਦੀ ਚੰਗੀ ਲੱਗਦੀ ਹੀ ਲੱਗਦੀ ਆ।
1: ਬਿਲਕੁਲ ਜੀ ਬਿਲਕੁਲ, ਜਿਹੜੇ ਲੋਕ ਅੱਜ ਧੁੱਪ ਤੋਂ ਡਰ ਰਹੇ ਨੇ ਫਿਰ ਸਰਦੀ ਚੋਂ ਹੀ ਧੁੱਪ ਤੇ ਲਵੇ ਜਾਣਗੇ ਜੀ। ਹਰ ਇੱਕ ਮੌਸਮ ਦਾ ਮਜ਼ਾ ਲੈਣਾ ਚਾਹੀਦਾ ਜੀ।
0: ਕੀ ਬਾਤ ਹੈ, ਕੀ ਬਾਤ ਹੈ, ਬਿਲਕੁਲ ਠੀਕ ਹੈ ਜੀ। ਰੁੱਤ ਰੁੱਤ ਦਾ ਮੇਵਾ ਕਿਹਾ ਜਾਂਦਾ।
1: ਫੇਰ ਆਪਾਂ ਕਹਿੰਦੇ ਅੱਜ ਧੁੱਪ ਨੀ ਆ ਰਹੀ, ਅੱਜ ਧੁੱਪ ਨੀ ਆ ਰਹੀ ਜੀ। ਜਿਹੜੇ ਮਾੜੇ ਦਿਨ ਹੁੰਦੇ ਨੇ ਨਾ, ਉਹ ਥੋੜੇ ਜੇ ਕੱਟਣੇ ਵੀ ਔਖੇ ਹੋ ਜਾਂਦੇ ਨੇ, ਚੰਗੇ ਦਿਨ ਜਦੋਂ ਹਰ ਇੱਕ ਬੰਦਾ ਭੰਗੜਾ ਪਾ ਲੈਂਦਾ ਜੀ।
0: ਬਿਲਕੁਲ ਬਿਲਕੁਲ ਜੀ, ਕੀ ਬਾਤ ਹੈ, ਕੀ ਬਾਤ ਹੈ।
1: ਸਾਰਾ ਕੁਝ ਮੰਨਣਾ ਚਾਹੀਦਾ ਜੀ ਜੋ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਜੀ।
0: ਬਿਲਕੁਲ ਜੀ ਬਿਲਕੁਲ ਜੀ, ਧੰਨਵਾਦ ਜੀ ਕਾਲ ਕਰਨ ਦੇ ਲਈ,
1: ਬਹੁਤ ਬਹੁਤ ਧੰਨਵਾਦ ਸਰ ਜੀ।
0: ਤੇ ਲਓ ਜੀ ਫਿਰ ਇੰਜੋਏ ਕਰਦੇ ਹਾਂ ਗੀਤ।

0: क्या बात है जी, क्या बात। वे सज्जना वे सज्जना, ते सज्जनी साडे वेड़े आए खड़े ने, आओ गलबात करदे आ उहनां दे नाल, देखदे आ किहड़े सज्जन आए ने। हैलो,
1: हैलो, सत श्री अकाल सर जी।
0: सत श्री अकाल जी, कौन बोल रहे ने ते किहड़ी जगह?
1: करदे आ राजू बोलदा जी, चंडीगढ़।
0: क्या बात है राजू जी, बहुत बहुत स्वागत है, पूरे ढोल ढमके दे नाल स्वागत है।
1: धन्यवाद सर जी, तुहाडा वी स्वागत।
0: ਹੋਰ ਠੀਕ ਠਾਕ ਜੀ?
1: ਹੋਰ ਜੀ ਬਹੁਤ ਵਧੀਆ ਨੇ, ਗਰਮੀ ਬਹੁਤ।
0: ਆਹਾ ਹਾ, ਗਰਮੀ ਨੇ ਤਾਂ ਵਾਕਿਆ ਵੱਟ ਕੱਢੇ ਪਏ ਆ, ਜਿੱਧਰ ਦੇਖਦੇ ਆ ਗਰਮੀ ਹੈ ਹੀ ਹੈ।
1: ਹਾਏ ਗਰਮੀ, ਹਾਏ ਗਰਮੀ।
0: ਚਲੋ ਗਰਮੀ ਵੀ ਰੁੱਤ ਰੁੱਤ ਦਾ ਮੇਵਾ।
1: ਹਾਂਜੀ ਹਾਂਜੀ,
0: ਤੇ ਇਹ ਤਾਂ ਸਾਨੂੰ ਹੁਣ ਝੱਲਣਾ ਹੀ ਪੈਣਾ।
1: ਹਾਂਜੀ,
0: ਹੋਰ ਸੁਣਾਓ?
1: ਬਹੁਤ ਵਧੀਆ ਨੇ ਸਰ ਜੀ।
0: ਦੱਸੋ ਫਿਰ ਕਿਹੜਾ ਗੀਤ ਸੁਣਾਈਏ ਜੀ?
1: ਬੱਬੂ ਮਾਨ ਦਾ ਗੀਤ ਸੁਣਨਾ ਜੀ, ਸੌਣ ਦੀ ਝੜੀ।
0: ਆਹਾ ਹਾ, ਚਲੋ ਸੌਣ ਵਾਲੇ ਭਾਵੇਂ ਦੂਰ ਹੀ ਆ, ਤੇ ਗਾਣਾ ਸੁਣ ਕੇ ਚਲੋ ਮਾੜੀਆਂ ਮੋਟੀਆਂ ਦੇਖ ਲਾਂਗੇ ਵੀ ਕਿਨਮਿਨ ਕਿਨਮਿਨ ਹੋਣ ਲੱਗ ਪਈ ਆ ਸਾਡੇ ਉੱਤੇ, ਠੀਕ ਹੈ ਨਾ? ਤੇ ਗੀਤਾਂ ਦੇ ਜ਼ਰੀਏ ਠੰਡ ਪਾ।

0: ਦੇ ਨਾਲ ਸਵਾਗਤ ਹੈ।
1: ਹਾਂਜੀ
0: ਧੰਨਵਾਦ ਜੀ, ਤੇ ਦੱਸੋ ਕਿਹੜਾ ਗੀਤ ਸੁਣਾਈਏ।
1: ਪ੍ਰਕਾਸ਼ ਬੋਲਦਾ।
0: ਕਿਹੜਾ ਜੀ?
1: ਮਾਵਾਂ ਤੇ ਧੀਆਂ।
0: ਹਾਂ, ਵਾਕਿਆ ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਹੋ ਹੀ ਨਹੀਂ ਸਕਦਾ।
1: ਹਾਂਜੀ ਬਿਲਕੁਲ।
0: ਤੇ ਲਓ ਜੀ ਫਿਰ ਇੰਜੋਏ ਕਰਦੇ ਹਾਂ ਗੀਤ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਸਾਡੀ ਵੀਡੀਓ ਸਾਡੇ ਅਗਲੇ ਕਾਲ ਦੋਸਤ ਵੀ ਪਹੁੰਚ ਚੁੱਕੇ ਨੇ ਅਤੇ ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ ਭਾਈ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਬਿੱਟੂ ਜੀ, ਬਹੁਤ ਬਹੁਤ ਸਵਾਗਤ ਹੈ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ। ਧੰਨਵਾਦ ਜੀ। ਤੇ ਦੱਸੋ ਬਿੱਟੂ ਜੀ, ਫਿਰ ਕਿਹੜਾ ਗੀਤ ਸੁਣਾਈਏ? ਕਿਆ ਬਾਤ ਹੈ, ਕਿਆ ਬਾਤ ਹੈ। ਜਰੂਰ ਜੀ, ਲਓ ਇੰਜੋਏ ਕਰਦੇ ਹਾਂ ਗੀਤ ਫਿਰ।

0: क्या बात है जी, क्या बात है। ते हेलो,
1: हेलो, नमस्कार कमल शर्मा।
0: हाँ जी नमस्कार जी, कौन बोल रहे ने, केड़ी जगह तो बोल रहे ने।
1: श्री गुरु रविदास नाल की गल रसनी है जी।
0: सो बहुत बहुत स्वागत रसगनिया जी, बहुत बहुत स्वागत, पूरे ढोल ढमके दे नाल स्वागत है।
1: ਤੁਹਾਡਾ ਵੀ ਬਹੁਤ ਥੈਂਕ ਯੂ ਕਮਲ ਸ਼ਰਮਾ ਜੀ, ਸਾਡੀ ਗੱਲ ਅਟੈਂਡ ਕਰਨ ਵਾਸਤੇ ਜੀ।
0: ਧੰਨਵਾਦ ਜੀ। ਤੇ ਫਿਰ ਗਰਮੀ ਇੰਜੋਏ ਕਰ ਰਹੇ ਹੋ ਪੂਰੀ?
1: ਹਾਂ, ਗਰਮੀ ਤਾਂ ਫਿਰ ਮੈਂ ਕਹਿੰਦਾ ਪੂਰੇ ਯੋਵਨ ਤੇ ਹੈ ਜੀ।
0: ਹਾਂ ਬਿਲਕੁਲ ਜੀ ਬਿਲਕੁਲ,
1: ਮੈਂ ਕਹਿੰਦਾ ਗਰਮੀ ਦਾ ਪੁੱਛੋ ਹੀ ਨਾ ਜੀ,
0: ਸਾਰਿਆਂ ਦੇ ਵਾਟੀ ਕੱਢੇ ਪਏ
1: ਵਾਟਰ ਕੜੇਲਾ ਕੱਢਦੀਆਂ ਗਰਮੀ।
0: ਬਿਲਕੁਲ ਜੀ ਕੜੇਲਾ। ਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਏ?
1: ਗੀਤ ਫਿਰ ਅੱਜ ਸੁਣਾ ਦਿਓ ਜਗਮੋਹਨ ਕੌਰ ਜੀ ਦਾ ਬਾਪੂ ਵੀ ਅੱਡ ਹੁੰਦੀ ਹੈ। ਪਹਿਲਾਂ ਤਾਂ ਕੁੜੀ ਕਹਿੰਦੀ ਹੁੰਦੀ ਸੀ ਨਾ ਬਾਪੂ ਅੱਡ ਹੁੰਦੀ ਹੈ, ਅੱਜ ਕੱਲ੍ਹ ਪਿਓ ਮੁੰਡੇ ਨੂੰ ਕਹਿੰਦੇ ਹੈ ਅੱਡ ਹੋ ਜਾ ਗਏ ਕਨੈਕਸ਼ਨ। ਇੱਕ ਤਾਂ ਆਪਣੇ ਗੈਸ ਕਨੈਕਸ਼ਨ ਲੈਣਾ ਪਊਗਾ, ਹਾਂਜੀ ਹਾਂ, ਇੱਕ ਏਸੀ ਲਾਉਣਾ ਪਊਗਾ।
0: ਬਿਲਕੁਲ ਹਾਂਜੀ ਬਿਲਕੁਲ। ਤੇ ਲਓ ਜੀ ਫਿਰ ਸੁਣਦੇ ਹਾਂ ਗੀਤ, ਇੰਜੋਏ ਕਰਦੇ ਹਾਂ ਗੀਤ। ਧੰਨਵਾਦ।

0: हेलो
1: कमल जी, सत श्री अकाल।
0: सत श्री अकाल जी, कौन बोल रहे ने ते केड़ी जगह तो बोल रहे ने?
1: देश राज ड्राइवर, तहसील टोहाना, जिला फतेहबाद, हरियाणा तो।
0: ड्राइवर साहब, अपने ना रेडियो सेट दी आवाज बंद कर लो या उत्तो परे हो जाओ थोड़ा जा।
1: लो जी, करती।
0: सो बहुत बहुत स्वागत, पूरे ढोल ढमके दे नाल स्वागत है।
1: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਹੋਰ ਗਰਮੀ ਦੇ ਉੱਤੇ ਅਸੀਂ ਗੱਲ ਕਰਦੇ ਪਏ ਆ, ਫਿਰ ਤੁਹਾਡੇ ਵਾਲੇ ਪਾਸੇ, ਟੋਹਾਣੇ ਵਾਲੇ ਪਾਸੇ ਗਰਮੀ ਕਿੱਦਾਂ?
1: ਸਾਡੇ ਵਾਲੇ ਪਾਸੇ ਤਾਂ ਜੀ ਠੰਡ ਪੈ ਰਹੀ ਹੈ ਜਮਾਂ।
0: ਅੱਛਾ, ਚਲੋ ਤੇ ਸਾਰਿਆਂ ਨੂੰ ਤੁਹਾਡੇ ਵਾਲੇ ਪਾਸੇ ਭੇਜ ਦਿੰਦੇ ਹਾਂ ਛੁੱਟੀਆਂ ਕੱਟਣ। ਦੱਸੋ ਕਿਹੜਾ ਗੀਤ ਸੁਣਾਈਏ?
1: ਹਰ ਭਜਨ ਮਾਨ ਦਾ ਲਾ ਲਓ।
0: ਦੱਸੋ ਕਿਹੜਾ?
1: ਹੁਸਨ ਜਵਾਨੀ ਮੰਨ ਲਓ ਮਾਰ।
0: ਐ ਤੇਰੀ ਮਤਵਾਲੀ ਚਾਲ,
1: ਮਤਵਾਲੀ ਚਾਲ।
0: ਹਾਂ, ਕੀ ਬਾਤ ਹੈ। ਤੇ ਲਓ ਜੀ, ਫਿਰ ਇੰਜੋਏ ਕਰਦੇ ਹਾਂ ਗੀਤ।
1: ਧੰਨਵਾਦ ਜੀ।
0: ਸੋ ਦੋਸਤੋ, ਤੁਸੀਂ ਵੀ ਸਾਡੇ ਵੇਲੇ ਕਾਲ ਕਰ ਸਕਦੇ ਹੋ ਔਰ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਔਰ ਆਪਣੇ ਫਰਮਾਇਸ਼ੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲੋਂ ਲਗਵਾ ਸਕਦੇ ਹੋ। ਸਾਡਾ ਨੰਬਰ ਹੈ 0181 23 42 171 ਤੇ ਆਓ ਫਿਰ ਇੰਜੋਏ ਕਰਦੇ ਹਾਂ ਗੀਤ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਅਤੇ ਸਾਡੇ ਵਿਹੜੇ ਸਾਡੇ ਅੱਜ ਦੇ ਅਗਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ, ਉਹ ਰਾਬਤਾ ਕਾਇਮ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਜੀ।
0: ਹਾਂਜੀ, ਨਮਸਕਾਰ ਜੀ, ਹੋਰ ਕੀ ਹਾਲ ਚਾਲ ਨੇ ਜੀ? ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ? ਤਸੀਮ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ ਤੁਹਾਡਾ। ਹੋਰ ਤਸੀਮ ਜੀ, ਕਿਹੜਾ ਗੀਤ ਸੁਣਾ ਦਈਏ ਫਿਰ ਤੁਹਾਨੂੰ? ਜ਼ਰੂਰ ਇੰਜੋਏ ਕਰਦੇ ਹਾਂ ਜੀ ਸਾਬਰਕੋਟੀ ਹੁਣਾਂ ਦਾ ਗਾਇਆ ਹੈ ਗੀਤ, ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏਗਾ।

0: क्या बात है जी, क्या बात है। देखो बारिश पै नहीं रही ते धुप इन्नी ज़्यादा हुंदी है, ते लोकी अपने जज्बात जिहड़े है ना वो गीतां दी बरसात दे नाल ही ठंडे कर रहे ने सारा कुछ। ते आओ जी अगले कॉलर दे नाल गलबात करते हैं।
1: हेलो सर जी, सत श्री अकाल।
0: हैलो, सत श्री अकाल जी, कौन बोल रहे ने ते किहड़ी जगह तो बोल रहे ने?
1: सर जी, मैं रजवंत सिंह बोल रहा हूं।
0: हेलो, हाँ जी,
1: हां जी,
0: सो बहुत बहुत स्वागत जी, पूरे ढोल
1: धन्यवाद
0: ढमके दे नाल
1: सर।
0: स्वागत है। ओ रजवंत सिंह जी, तुहाडे आले पासे फिर गर्मी दा की हाल चाल है? डेरा बाबा
1: ਪਹਿਲਾਂ
0: नानक आले
1: ਪਿੱਛੋਂ
0: पासे
1: ਕੁਝ ਨਾ ਘੰਟਾ ਹੋ ਗਿਆ ਬੱਤੀ ਬੰਦ ਹੋਈ ਨੇ, ਇਨਵੈਟਰ ਵੀ ਅੱਜ ਹੀ ਖਰਾਬ ਹੋਇਆ, ਦੋਤਰਵਾਨ ਆਇਆ ਹੁਣ ਜਰਾ ਬੜਾ ਔਖਾ, ਚਮਕ ਦਾ ਲੈਣਾ
0: ਆਹਾ ਕਿਆ
1: ਬਹੁਤ
0: ਕਿੱਦਾਂ?
1: ਔਖਾ ਜਰਾ।
0: ਹਾਂ ਬਿਲਕੁਲ, ਚਲੋ ਫਿਰ ਵੀ ਤੁਹਾਡੇ ਵਾਲੇ ਪਾਸੇ ਥੋੜੀ ਪਿੰਡ ਦੇ ਵਿੱਚ ਹਵਾ ਵਾ ਬਰੀ ਖੁੱਲੀ ਆ
1: ਨਹੀਂ ਜੀ,
0: ਤੇ
1: ਅਜੇ ਬਿਲਕੁਲ ਬੰਦ ਹੋਈ ਨਹੀਂ,
0: ਅੱਛਾ ਚਲੋ ਫਿਰ ਵੀ ਖੁੱਲਾ
1: ਕੋਠੇ ਤੇ
0: ਖੁੱਲਾ
1: ਬੈਠੇ ਹਾਂ।
0: ਮੌਸਮ ਤੇ ਖੁੱਲਾ ਹੈਗਾ ਨਾ, ਆਲੇ ਦੁਆਲੇ
1: ਹਾਂਜੀ
0: ਫਿਰ
1: ਹਾਂਜੀ,
0: ਵੀ
1: ਮੌਸਮ ਖੁੱਲਾ
0: ਸ਼ਹਿਰ ਵਰਗੀ ਭੀੜ ਤੇ ਨਹੀਂ ਨਾ ਹੈਗੀ।
1: ਨਹੀਂ ਨਹੀਂ ਨਹੀਂ ਇਹ ਗੱਲ ਨਹੀਂ ਹੈ,
0: ਇਸ ਕਰਕੇ ਥੋੜਾ ਜਿਹਾ ਫਿਰ ਵੀ ਕੁਦਰਤ ਦੀ ਗੋਦ ਦੇ ਵਿੱਚ ਬੈਠੇ ਹੋਏ ਹਾਂ।
1: ਨਹੀਂ ਕੋਠੇ ਤੇ ਬੈਠੇ ਹਾਂ ਜੀ।
0: ਕੀ ਬਾਤ ਹੈ, ਦੱਸੋ ਫਿਰ ਕਿਹੜਾ ਗਾਣਾ ਸੁਣਾਈਏ?
1: ਜਦੋਂ ਜਦੋਂ ਨੀ ਬਨੇਰੇ ਬੋਲੇ ਕੰਮ ਮੈਂ ਔਖੀਆਂ ਪਾਉਂਦੀ
0: ਆਹਾ
1: ਮਨ ਜੀ ਤੇ ਜਗਜੀਤ
0: ਕੀ ਬਾਤ ਹੈ, ਕੀ ਬਾਤ ਹੈ। ਲਓ ਜੀ, ਔਰ ਬੈਠੇ ਵੀ ਤੁਸੀਂ ਕੋਠੇ ਤੇ ਹੀ ਹੋਏ ਹੈ,
1: ਹਾਂਜੀ ਹਾਂਜੀ।
0: ਮਾੜਾ ਬਨੇਰੇ ਤੋਂ ਮੰਜਾ ਪਰੇ ਨੂੰ ਕਰ ਲਿਓ, ਕਿਤੇ ਉਹੀ ਨਾ ਹੋਵੇ।
1: ਨਹੀਂ ਬਨੇਰੇ ਤੋਂ ਮੰਜਾ ਪਰੇ ਹੀ ਹੈ, ਡਿਗੜਾ ਥੋੜੀ ਹੈ ਨੇੜੇ ਜੇ।
0: ਮੈਂ ਉਹੀ ਕਿਹਾ ਕਿਤੇ ਉਹੀ ਨਾ ਹੋਵੇ, ਕਾਂ ਦਾ ਤਾਂ ਪਤਾ ਹੈ ਕੋਈ ਨਹੀਂ, ਆਪਣਾ ਹੀ ਨਾ ਕੁਝ ਬੋਲ ਬੋਲ ਜਾਵੇ, ਠੀਕ ਹੈ ਕਿ ਨਹੀਂ?
1: ਬਿਲਕੁਲ ਸਹੀ।
0: ਲੋ ਸੁਣਦੇ ਆ ਫਿਰ ਗੀਤ। ਧੰਨਵਾਦ ਜੀ ਕਾਲ ਕਰਨ ਦੇ ਲਈ।

0: ਕਿਆ
1: ਜੀ
0: ਬਾਤ ਹੈ,
1: ਸਤਿ
0: ਕਿਆ ਬਾਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸੁਖਦੇਵ ਸਿੰਘ, ਬੱਤੀ ਸ਼ੇਖ, ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸੋ ਬਹੁਤ ਬਹੁਤ ਸਵਾਗਤ ਜੀ, ਪੂਰੇ ਢੋਲ ਢਮੱਕੇ ਦੇ ਨਾਲ ਤੁਹਾਡਾ ਸਵਾਗਤ ਹੈ। ਹਾਂਜੀ,
1: ਬਹੁਤ ਬਹੁਤ ਧੰਨਵਾਦ ਜੀ। ਜਨਕ ਨਗਰ ਦੇ ਵਿੱਚ
0: ਧੰਨਵਾਦ ਜੀ। ਦੱਸੋ ਜੀ, ਕਿਹੜਾ ਗੀਤ ਸੁਣਾ ਦਈਏ, ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ। ਗੀਤ ਦੱਸੋ।
1: ਗੀਤ ਸੁਣਾ ਦੇ ਜੀ, ਮਹਿੰਦਰ ਕਪੂਰ ਦਾ ਸੁਣਕਾ ਪਿਆਰ ਦਾ।
0: ਧੰਨਵਾਦ ਜੀ ਕਾਲ ਕਰਨ ਦੇ ਲਈ।

0: बल बलन में
1: तेरी ते मेरी अखानिया
0: सियारा दे बल बलन में।

ਚਾਲ ਚੱਲਣ ਅਤੇ ਸੁਭਾਅ ਦੇ ਚਲਦਿਆਂ ਗੁਰੂ ਲਿਵ ਤੋਂ ਦੂਰ ਹੁੰਦੇ ਨੇ ਅਤੇ ਆਪਣੀ ਆਤਮਿਕ ਮੌਤ ਵੱਲ ਲਗਾਤਾਰ ਵੱਧਦੇ ਰਹਿੰਦੇ ਨੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 13 ਉੱਪਰ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ, ਹੈ ਜਮ ਕਾਲ ਸਹਿ ਸਿਰ ਡੰਡਾ ਹੈ। ਹੋਮੈ ਧਾਰੀ ਆਪਣੀ ਮੈਂ ਅਤੇ ਹੋਂ ਵਿੱਚ ਗ੍ਰਸਿਆ, ਸਾਕਤ ਸਦਾ ਅੰਤਮ ਸੱਚ ਉਸ ਪ੍ਰਭੂ ਪ੍ਰੀਤਮ ਪਰਮਾਤਮਾ ਦੇ ਨਾਮ ਦੀਆਂ ਇਲਾਹੀ ਬਰਕਤਾਂ ਤੋਂ ਅਣਭਿੱਜ ਹੀ ਨਹੀਂ ਰਹਿੰਦਾ, ਸਗੋਂ ਗੁਰੂ ਪ੍ਰਸਾਦ ਰੂਪੀ ਰੱਬੀ ਸਿਫਤ ਸਲਾਹ ਨੂੰ ਉੱਕਾ ਹੀ ਨਾਪਸੰਦ ਕਰਦਿਆਂ ਆਪਣੀ ਹੋਮੈ ਨੂੰ ਵਡਿਆਉਂਦੀ ਝੂਠੀ ਸਲੋਹੀਅਤ ਨੂੰ ਸੁਣ ਕੇ ਫੁੱਲ ਫੁੱਲ ਕੇ ਬਹਿੰਦਾ ਏ। ਜਦਕਿ ਗੁਰੂ ਪਿਆਰ ਵਿੱਚ ਭਿੱਜੀਆਂ ਗੁਰਮੁਖ ਰੂਹਾਂ ਨੂੰ ਗੁਰ ਇਲਹਾਮ ਰੂਪੀ ਪਰਮਾਤਮਾ ਦੀ ਸੱਚੀ ਸਿਫਤ ਸਲਾਹ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਪਾਉਂਦਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਗੁਰਮੁਖ ਕੂੜ ਨਾ ਭਾਵਈ, ਸੱਚ ਰੱਤੇ ਸੱਚ ਭਾਏ, ਸਾਕਤ ਸੱਚ ਨਾ ਭਾਵਈ, ਕੂੜੈ ਕੂੜੀ ਪਾਏ। ਪੰਚਮ ਪਿਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਗੁਰਮੁਖ ਪਿਆਰਿਆਂ ਲਈ ਥਾਂ ਪੁਰ ਥਾਂ ਸਾਕਤ ਮਨੁੱਖਾਂ ਦੀ ਪਹਿਚਾਣ ਕਰਵਾਉਂਦੇ ਨੇ। ਗੁਰੂ ਜੀ ਫਰਮਾਉਂਦੇ ਨੇ, ਗੁਰਮੁਖ ਜਨ ਪਲ ਪਲ ਦੇ ਗੁਰਸਿਮਰਨ ਨਾਲ ਆਤਮਕ ਤੌਰ 'ਤੇ ਅਡੋਲ ਹੋ ਜਾਂਦੇ ਨੇ ਅਤੇ ਮਨਮੁੱਖ ਅਤੇ ਸਾਕਤ ਮਨੁੱਖ ਸੱਪ ਦੇ ਜ਼ਹਿਰ ਘੋਲਣ ਵਾਂਗ ਆਪਣੀ ਹੋਮੈ ਅਤੇ ਈਰਖਾ ਵਿੱਚ ਸੜਦੇ ਭੁੱਜਦੇ ਰਹਿੰਦੇ ਨੇ ਅਤੇ ਆਪਣੀ ਹੋਂ ਰੂਪੀ ਜ਼ਹਿਰ ਦੇ ਡੰਗ ਨਾਲ ਹੋਰਾਂ ਲੋਕਾਂ ਨੂੰ ਵੀ ਮਾਰਦੇ ਨੇ। ਅਜਿਹੇ ਮਨੁੱਖ ਨਿਲੱਜ, ਬੇਸ਼ਰਮ ਅਤੇ ਢੀਠ ਹੋ ਕੇ ਹਰ ਤਰ੍ਹਾਂ ਦੇ ਗਲਤ ਕੰਮ ਕਰਦੇ ਰਹਿੰਦੇ ਨੇ ਅਤੇ ਪੈਰ ਪੈਰ ਉੱਪਰ ਝੂਠ ਬੋਲ ਕੇ ਕਾਲਖ ਹੀ ਖੱਟਦੇ ਨੇ, ਭਾਵੇਂ ਕਿ ਆਪਣੀ ਹੋਮੈ ਵਿੱਚ ਵਿਚਰਦਿਆਂ ਇਹ ਸਮਝਣ ਕਿ ਅਸੀਂ ਸਾਰੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਾਂ, ਪਰੰਤੂ ਧਰਤੀ 'ਤੇ ਭਾਰ ਬਣ ਕੇ ਜੀ ਰਹੇ ਅਜਿਹੇ ਮਨੁੱਖ ਖੋਤਿਆਂ ਦੇ ਮਿੱਟੀ ਅਤੇ ਸਵਾਹ ਵਿੱਚ ਲੇਟਣ ਵਾਂਗ ਕੁਕਰਮਾਂ ਅਤੇ ਔਗਣਾਂ ਰੂਪੀ ਮੈਲ ਵਿੱਚ ਗ੍ਰਸਿਆ ਹੋਇਆ ਮਲੀਨ ਜੀਵਨ ਹੀ ਬਤੀਤ ਕਰਦੇ ਨੇ। ਗੁਰੂ ਤੋਂ ਬੇਮੁੱਖ ਸਾਕਤ ਮਨੁੱਖਾਂ ਦੇ ਮਨ ਅੰਦਰ ਲੋਭ ਦੀ ਤ੍ਰਿਸ਼ਨਾ ਕਦੇ ਵੀ ਖਤਮ ਨਹੀਂ ਹੁੰਦੀ। ਉਹ ਉਮਰ ਭਰ ਦੁਨਿਆਵੀ ਪਦਾਰਥਾਂ ਅਤੇ ਧਨ ਮਾਇਆ ਦੇ ਜ਼ਖੀਰੇ ਇਕੱਤਰ ਕਰਦੇ ਰਹਿੰਦੇ ਨੇ, ਪਰੰਤੂ ਅੰਤ ਸਮੇਂ ਇਹ ਮਾਇਆ ਉਹਨਾਂ ਦੇ ਨਾਲ ਨਹੀਂ ਜਾ ਸਕਦੀ। ਅਜਿਹੇ ਮੂਰਖ ਅਤੇ ਲੋਭੀ ਮਨੁੱਖਾਂ ਦਾ ਜੀਵਨ ਆਪਣੀ ਹੋਮੈ ਅਤੇ ਵਡਿਆਈ ਨੂੰ ਸਥਾਪਿਤ ਕਰਦਿਆਂ ਵਿਅਰਥ ਹੀ ਬਤੀਤ ਹੋ ਜਾਂਦਾ ਏ। ਸਾਕਤ ਮਨੁੱਖ ਪ੍ਰਭੂ ਨਾਮ ਰੂਪੀ ਇਲਾਹੀ ਹੁਕਮ ਰੱਬੀ ਸੱਚ ਤੋਂ ਸੱਖਣੀ ਵਿਅਰਥ ਜ਼ਿੰਦਗੀ ਜਿਉਂ ਕੇ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ। ਚੌਥੇ ਨਾਨਕ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਪਾਵਨ ਅੰਗ 312 ਉੱਪਰ ਅਜਿਹੇ ਸਾਕਤਾਂ ਦਾ ਇੱਕ ਹੋਰ ਪਾਜ ਉਘਾੜਦੇ ਹੋਏ ਫਰਮਾਉਂਦੇ ਨੇ, ਸਾਕਤ ਜਾਏ ਨਿਵਹਿ ਗੁਰ ਆਗੈ, ਮਨ ਖੋਟੇ ਕੂੜ ਕੁੜਿਆਰੇ, ਜਾਗੁਰ ਕਹਿ ਉਠਹ ਮੇਰੇ ਭਾਈ, ਬਹਿ ਜਾਹੇ ਘੁਸਰ ਬਗੁਲਾਰੇ। ਗੁਰੂ ਜੀ ਆਪਣੇ ਪਿਆਰੇ ਗੁਰਮੁਖਾਂ ਨੂੰ ਸੁਚੇਤ ਕਰਦੇ ਨੇ ਕਿ ਅਜਿਹੇ ਝੂਠ ਦੇ ਵਪਾਰੀ ਖੋਟੇ ਮਨ ਨਾਲ ਲੋਕਾਂ ਸਾਹਮਣੇ ਆਪਣੀ ਹੋਮੈ ਨੂੰ ਵਡਿਆਉਣ ਖਾਤਰ ਧਰਮੀ ਹੋਣ ਦਾ ਅਡੰਬਰ ਰਚਦਿਆਂ ਸਤਿਗੁਰ ਅੱਗੇ ਨਿਵਣ ਦਾ ਨਾਟਕ ਭੀ ਕਰਦੇ ਨੇ ਅਤੇ ਬਗਲਿਆਂ ਵਾਂਗਰ ਗੁਰੂ ਦੇ ਸਿੱਖਾਂ ਵਿੱਚ ਛੁਪ ਕੇ ਬੈਠੇ ਰਹਿੰਦੇ ਨੇ। ਰਹਿਮਤਾਂ ਦੇ ਮੀਂਹ ਵਿੱਚ ਵੀ ਇਹ ਨਿੰਦਾ, ਚੁਗਲੀ ਅਤੇ ਬੁਰਿਆਈਆਂ ਰੂਪੀ ਵਿਹੋ ਹੀ ਉਗਲਦੇ ਨੇ ਅਤੇ ਗੁਰੂ ਪਿਆਰ ਅਤੇ ਗੁਰੂ ਕਿਰਪਾ ਤੋਂ ਸੱਖਣੇ ਹੀ ਰਹਿ ਜਾਂਦੇ ਨੇ। ਹਰ ਸਾਕਤ ਸੇਤੀ ਸੰਗ ਨ ਕਰੀਅਹ, ਉਏ ਮਾਰੈ ਸਿਰਜਣ ਹਾਰੇ, ਜਿਸਕਾ ਇਹ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਗੁਰੂ ਜੀ ਫਰਮਾਉਂਦੇ ਨੇ ਕਿ ਗੁਰਮੁਖ ਜਨਾਂ ਨੂੰ ਨਾਮ ਰੂਪੀ ਆਤਮਾ ਤੋਂ ਸੱਖਣੇ, ਰੱਬੀ ਰਹਿਮਤ ਵਿਹੂਣੇ, ਇਹਨਾਂ ਰੂਹਾਨੀ ਮੁਰਦਿਆਂ ਦਾ ਸੰਗ ਨਹੀਂ ਕਰਨਾ ਚਾਹੀਦਾ।

0: ਕਿਉਂਕਿ ਅਜਿਹੇ ਜੀਵਾਂ ਨੂੰ ਸਿੱਧੇ ਰਾਹ ਪਾਉਣਾ ਪ੍ਰਭੂ ਪ੍ਰੀਤਮ ਪਰਮਾਤਮਾ ਜੀ ਦੇ ਹੀ ਵੱਸ ਏ। ਇਸ ਲਈ ਆਪਣੇ ਹਿਰਦੇ ਅੰਦਰ ਪਲ ਪਲ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਦੇ ਇਲਾਹੀ ਹੁਕਮ ਨੂੰ ਵਸਾ ਕੇ ਰੱਖੀਏ, ਇਸ 'ਤੇ ਅਮਲ ਕਰੀਏ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰੇ ਗੁਰਮੁਖਾਂ ਨੂੰ ਸੇਧ ਬਖਸ਼ਦੇ ਹੋਏ ਫਰਮਾਨ ਕੀਤਾ ਏ, ਸਾਕਤ ਪ੍ਰੇਮ ਨਾ ਪਾਈਐ ਹਰ ਪਾਈਐ ਸਤਿਗੁਰ ਭਾਏ, ਸੁਖ ਦੁੱਖ ਦਾਤਾ ਗੁਰ ਮਿਲੈ ਕਹੁ ਨਾਨਕ ਸਿਫਤ ਸਮਾਏ। ਆਓ ਗੁਰੂ ਹੁਕਮ ਅੰਦਰ ਵਿਚਰਦਿਆਂ ਸਾਕਤਾਂ ਦੀ ਸੰਗਤ ਤੋਂ ਬਚੀਏ, ਗੁਰੂ ਲੜ ਲੱਗੀਏ ਤੇ ਜੀਵਨ ਸਫਲਾ ਕਰੀਏ।
1: ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ। ਇਹ ਵਾਰਤਾ ਸੁਣਾ ਰਹੇ ਸਨ ਅਜੀਤ ਸਿੰਘ ਰੂਪਤਾਰਾ। ਮਨੁੱਖੀ ਫਿਤਰਤ ਹੈ ਕਿ ਮਨੁੱਖ ਆਪ ਤੇ ਕੁਝ ਚੰਗਾ ਕਰਦਾ ਨਹੀਂ, ਅਰਥਾਤ ਭਲੇ ਕਾਰਜ ਨਹੀਂ ਕਰਦਾ। ਪਰ ਜਿਹੜੇ ਲੋਕ ਭਲੇ ਕਾਰਜ ਕਰਦੇ ਨੇ ਉਹਨਾਂ ਦੀ ਨਿੰਦਿਆ ਕਰਦਾ ਰਹਿੰਦਾ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਆਪ ਨਾ ਦੇਹ ਚੁਰੂ ਪਰ ਪਾਣੀ, ਤੇਹ ਨਿੰਦਾ ਜਿਹ ਗੰਗਾ ਆਨੀ। ਆਪ ਜੀ ਤਤਸਾਰ ਬਿਆਨ ਕਰਦੇ ਨੇ ਕਿ ਐਸੇ ਲੋਕਾਂ ਤੋਂ ਪਾਸੇ ਹੀ ਰਹਿਣਾ ਚਾਹੀਦਾ ਹੈ ਜਿਹੜੇ ਪ੍ਰਭੂ ਦੀ ਭਗਤੀ ਤੋਂ, ਸੇਵਾ ਕਾਰਜਾਂ ਤੋਂ ਬਾਹਰ ਨੇ। ਐਸੇ ਲੋਗਨ ਸਿਓ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਐ। ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਥਾਵਰ ਬਹੁਵਿਧ ਜੋਨ ਪਰਮੇ ਉਹ ਅਤ ਪਾਰੀ ਖਿਨ ਪਵ ਚਸਾ ਨਾਮ ਨੇ ਸਿਮਰਿਓ ਦੀਨਾ ਨਾਥ ਪ੍ਰਾਣ ਪਾਸਾਰੀ ਖਾਣ ਪਾਨ ਮਿਰਠਸ ਭੋਜਨ ਅੰਤ ਕੀ ਬਾ।

0: ਵੀਰ ਨਾ ਸਾਕਸ ਬੋਰ ਚਲੇ ਹਰ ਪੰਥ ਪੱਗ ਨਾਨਕ ਰੋਗ ਦੋਖ ਅੱਗ ਮੋਹ ਸਿਧੇ ਹਰ ਨਾਮ ਖੱਗ।
1: ਉਦਮ ਕਰ ਲਾਗੇ ਪੋਪਾਤੀ ਵਿਚਰੇ ਅਨੇਕ ਸਾਸਰ ਬੋ ਖਟੁਆ ਪਸਮ ਲਗਾਏ ਤੀਰਥ ਬੋ ਪ੍ਰਮ ਤੇ ਸੁਖਮ ਦੇ ਬੰਦੇ ਬਹੁ ਜਟੁਆ ਬਿਨ ਹਰ ਪਯਨ ਸਗਲ ਦੁਖ ਪਾਵਤ ਜੋ ਪ੍ਰੇਮ ਬਢਾਏ।

0: ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਰ ਆਦ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰੇਸ਼ਟ ਲਗ ਬੇਤਰੋ
1: ਕਦ ਸਮੁੰਦਰ ਪਏ ਰੂਪ ਪ੍ਰਗਟੇ ਹਰ ਨਾਮ ਉਧਾਰਨ ਬਸੇ ਸੰਤ ਜਿਸ ਦਿਦੈ ਦੁਖ ਦਰਿਦਰ

प्रभु की शरण विचारो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨ ਕਾਸੀ ਉਦਰੀ।

0: ਵਾਹੋ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੇ ਸਤ ਜੁਗ ਰਸ ਸੰਤੋਖਾ ਧਰਮ ਗ੍ਰਥ ਵਾਹੋ ਤ੍ਰਿਤੈ ਰਥ ਜਤੈ ਕਾ ਜੋਰ ਗ੍ਰਥ ਵਾਹੋ ਕਲ ਯੁਗ ਰਥ ਗਿਰ ਕਾ ਕੂੜ ਗੈ ਰਥ ਵਾਹੋ ਮਹਲਾ ਪਹਿਲਾ
1: ਸਮ ਕਹੇ ਸਤੰਬਰ ਸਵਾਮੀ ਸੱਚ ਮੈਂ ਚੈ ਸਾਚ ਰਹੇ ਸਭ ਕੁਛ ਸਮਾਵੇ

ਵਾਰ ਜਿਤ ਮਿਲੇ ਖਸਮ ਸਮਾ ਲਿਆ ਜਿਨ ਕਾ ਰੂਪ ਦੇਸ਼ ਗਿਆਨ ਅੰਜਨ ਦੀ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਦੂਜੇ ਸੇਵਨ ਜਾਰਿਆ ਸਤਿਗੁਰ ਹੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ। ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ।

ਪਾਜ ਕੂੜ ਬੋਲ ਕਰਿਆ ਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਰਹਿਆ ਪ੍ਰਭੂ ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਣ ਪੈਰ ਵੇ ਪ੍ਰਾਣ ਮਲੇਸ਼ ਤਾਂ ਲੈ ਪੁੱਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ

ਜਿਤੇਂਦਰ ਸਭ ਕੋ ਵੇਖਣਾ ਤੇ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਢੋ ਵੱਡਾ ਵੱਢ ਮੇਤਨੀ ਸਿਰੇ ਸਿਰ ਤੰਦੇ ਲਾਇਂਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ।

0: ਜੇ ਮਹਾ ਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸ ਜਾਣੀ ਹੈ ਪਿਤਰੀ ਚੋਰ ਕਰੇ ਵੱਡੀਏ ਹੱਦ ਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਜੋਰੋ ਸਿਰਣਾ ਬਣੀਆਂ ਵੇ ਵਰਵਾ ਜੂਠੇ ਜੂਠਾ ਮੁੱਖ

ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡੇ ਮਾੜੀਆਂ ਲਾਏ ਬੈਠਾ ਕਰ ਪਸਾਰਿਆ ਚੀਜ਼ ਕਰ ਮਨ ਪਾਮ ਦੇ ਹਰ ਬੂਝ ਨਾ ਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੋ ਬਨਹਾਰਿਆ ਜਰਿਆ।

ਮਹਲਾ ਪਹਿਲਾ ਜੇਕਰ ਸੁਤਕ ਮੰਨੀਐ ਸਭ ਤਰ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਐ ਸੂਤ ਪਵੇ ਦਸੋਏ ਨਾਨਕ ਸੂਤ ਕੇ ਬਿਨਾ ਉਤਰੇ ਗਿਆਨ ਉਤਾ।

ਸਾਈਆਂ ਕਰ ਹੁਕਮ ਸਤਘਾਤਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁਠੇ ਨੌਨਦ ਪਾਈਆਂ ਸਹਿ ਤੁਠੇ।